0: ऑटो होम मोटरबाइक बोट अते होर बिजनेस इंश्योरेंस बारे जानकारी लेने लई तुसी परमजीत पलाहा जी नु 403-544-4444
1: यानी 403-554-4444 ते संपर्क कर सकते हो। परमजीत पलाहा जी दे ऑफिस दा पता है यूनिट नंबर 210-2323 32nd एवेन्यू नॉर्थ ईस्ट कैलगरी।
2: प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह की रूफिंग साइडिंग स्टुको सॉफ्ट फिश या स्मार्ट ट्रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड।
3: परम सत्कारयोग सतगुरु सचे पातशाह जी की पावन हजूरी च सुशोभित गुरु प्यारी साध संगत जीओ, वाहिगुरु जी का खालसा वाहिगुरु जी की फतेह। सतगुरु जी ने सानू यह शुभ अवसर बख्शिया है अपने चरणा विच बैठ के उन्हां दी अमृतमयी बाणी दी विचार करन लई। असी मूल मंत्र संबंधी चर्चा कर रहे हां। एक ओंकार सत नाम कर्ता पुरख निर्भो निर्वैर अकाल मूरत अजूनी सैभंग गुरप्रसाद। अज असा निर्भो अते निर्वैर इना शब्दां दे संबंध विच इना दे भाव दे संबंध विच विचार करनी है। ये गल ते निश्चित है कि वाहिगुरु अकाल पुरख एक है, व्यापक है, उसकी होंद सदीवी है। वो इस सृष्टि का करता है ते इस अपनी रचना दे लूं लूं अंदर वो समा रहा है। ते सतगुरु कहंदे ने वो निर्भो है निर्वैर है। गल याद रखनी डर वास्ते अते वैर वास्ते, क्योंकि मूल शब्द जिहड़े ने वह भो अते वैर हन। निरलफ़ज़ जिहड़ा है वह नैगेटिव जोड़िया गया नाल उन्हां दे विरोधी शब्द बनाउण वास्ते। भो अते वैर ये उन्ना चिर नहीं हो सकता जिन्ना चिर दो बंदे ना होण। भो वास्ते भी दूसरा चाहिए ते वैर वास्ते भी दूसरा चाहिए। जो परमात्मा एक है दूसरा कोई पैरेलल बराबर दा होर परमात्मा है नहीं तो उसनू डर की दा। दूसरा कोई है नहीं इस करके वैर किस नाल, क्योंकि आम तौर ते जिन्हां लोकां ने परमात्मा नू एक ना मन के कई किस्म दे देवी देवत्या दी रचना कीती उन्हां दीआं कहानियां पढ़ियां लोकां दे अंदर प्रचार होया ते उन्हां ने वेख्या वी ब्रह्मा विष्णु कोलों डर रहा है, विष्णु शिवजी कोलों डर रहा है, इंद्र दूसरे कोलों डर रहा। उन्हां देखिया भी ये करोड़ा देवते जड़े ने इन्हां नू एक दूसरे कोलों खतरा हर वेले वापरदा रहिंदा है कि कोई मेरी शक्ति ना खो के लै जाए, कोई मेरा राज भाग ना खो लवे। ये लोकां दे अंदर आम प्रचलित सी ते लोग इस दुविधा विच सिर्फ किनू किनू खुश करिए, एक नू खुश करदे आ दूजे तो खतरा पैदा हो जांदा, दूसरे नू खुश करदे आ तीसरे तो खतरा पैदा हो जांदा है। सतगुरु सचे पातशाह श्री गुरु नानक देव जी ने वेख्या भी जे मनुख इसे तरह डरदा रहा, इसे तरह ये भयभीत रहा ते ए जीवन दे अंदर स्वतंत्रता आजादी धर्म दी ए गल बिल्कुल नहीं कमा सकेगा, ये खौफजदा रहेगा। और खास तौर ते तुसी ख्याल करना हिंदुस्तान का इतिहास बड़ा अजीब है। थोड़े थोड़े मुठ्ठी भर बंदे आण के सारे हिंदुस्तान के उत्ते कब्जा कर गए, ਕਾਰਨ ਇਹੋ ਹੀ ਸੀ ਕਿ ਮਨੁੱਖਾਂ ਦੇ ਅੰਦਰ ਬੜਾ ਭੈ ਸੀ, ਡਰਦੇ ਸਨ, ਕਮਜ਼ੋਰ ਸੀਗੇ, ਤੇ ਇਹ ਖਿਆਲ ਹੀ ਨਹੀਂ ਸੀ ਵੀ ਜਿਸ ਵਾਹਿਗੁਰੂ ਅਕਾਲ ਪੁਰਖ ਦੀ ਅਸੀਂ ਅੰਸ਼ ਹਾਂ, ਜਿਸ ਜੋਤ ਦਾ ਅਸੀਂ ਅੰਸ਼ ਹਾਂ, ਉਹ ਤੇ ਨਿਰਭਉ ਹੈ, ਉਹ ਤੇ ਨਿਰਵੈਰ ਹੈ, ਤੇ ਉਸ ਪਿਤਾ ਦੇ ਪੁੱਤਰ ਹੋ ਕੇ ਅਸੀਂ ਇਤਨੇ ਕਮਜ਼ੋਰ ਤੇ ਕਾਇਰ ਕੁਰੇ ਫਿਰਦੇ ਹਾਂ, ਇਸ ਗੱਲ ਦਾ ਉਹਨਾਂ ਨੂੰ ਕਦੇ ਖਿਆਲ ਨਹੀਂ ਸੀ ਆਇਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੱਲ ਲੋਕਾਂ ਨੂੰ ਸਮਝਾ ਦਿੱਤੀ ਕਿ ਭਾਈ ਪਹਿਲੀ ਗੱਲ ਤੇ ਕਿ ਪ੍ਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਚੀਜ਼ ਹੈ ਹੀ ਨਹੀਂ ਜਿਹਦੇ ਕੋਲੋਂ ਪ੍ਰਮਾਤਮਾ ਡਰੇ, ਦੂਜਾ ਕੋਈ ਹੈ ਨਹੀਂ ਜਿਹਦੇ ਨਾਲ ਪ੍ਰਮਾਤਮਾ ਵੈਰ ਕਰੇ, ਉਹਦੀ ਸ਼ਖਸੀਅਤ ਜਿਹੜੀ ਹੈ ਉਹ ਨਿਰਭਉ ਤੇ ਨਿਰਵੈਰ ਹੈ, ਤੇ ਜੇ ਤੁਸੀਂ ਉਸ ਸ਼ਖਸੀਅਤ ਨਾਲ, ਉਸ ਵਾਹਿਗੁਰੂ ਅਕਾਲ ਪੁਰਖ ਨਾਲ ਆਪਣੀ ਸਾਂਝ ਪਾ ਲਵੋਗੇ ਨਾ, ਤੇ ਤੁਸੀਂ ਵੀ ਨਿਰਭਉ ਹੋ ਜਾਓਗੇ। ਨਿਰਭਉ ਜਪੈ ਸਗਲ ਭਉ ਮਿਟੈ, ਫਿਰ ਤੁਹਾਡੇ ਅੰਦਰ ਵੀ ਕਿਸੇ ਕਿਸਮ ਦਾ ਡਰ ਨਹੀਂ ਰਹੇਗਾ, ਤੇ ਜੇ ਤੁਸੀਂ ਉਸ ਨਾਲ ਸਾਂਝ ਪਾਓਗੇ ਤੁਹਾਡੇ ਅੰਦਰ ਵੀ ਵੈਰ ਦੀ ਭਾਵਨਾ ਨਹੀਂ ਰਹੇਗੀ, ਤੇ ਤੁਸੀਂ ਵੀ ਸਾਰਿਆਂ ਨਾਲ ਪਿਆਰ ਕਰਨ, ਹਮਦਰਦੀ ਕਰਨ ਦੇ ਯੋਗ ਹੋ ਜਾਓਗੇ। ਪਰ ਲੋੜ ਸਿਰਫ ਇਸ ਗੱਲ ਦੀ ਹੈ ਕਿ ਤੁਸੀਂ ਇੱਕ ਵਾਹਿਗੁਰੂ ਅਕਾਲ ਪੁਰਖ ਜੋ ਨਿਰਭਉ ਤੇ ਨਿਰਵੈਰ ਹੈ ਉਹਦੇ ਨਾਲ ਆਪਣੀ ਸਾਂਝ ਪਾ ਲਓ, ਉਹਦੇ ਨਾਲ ਆਪਣਾ ਰਿਸ਼ਤਾ ਕੱਢ ਲਓ। ਇਹ ਜਿਹੜੇ ਗੁਣ ਨੇ ਇਹ ਜ਼ਿੰਦਗੀ ਵਿੱਚ ਵਾਪਰਨ ਵਾਲੇ ਗੁਣ ਹਨ, ਜੀਵਨ ਦੇ ਅੰਦਰ ਇਹਨਾਂ ਦਾ ਦਿਨ ਰਾਤ ਸਾਡੇ ਨਾਲ ਵਾਸਤਾ ਪੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਹੈ ਕਿ ਜਿਤਨੇ ਵੀ ਸ਼ਕਤੀਆਂ ਦੇ ਸਮੂਹ ਸਾਨੂੰ ਨਜ਼ਰ ਆਉਂਦੇ ਨੇ, ਆਸਾ ਦੀ ਵਾਰ ਦਾ ਇੱਕ ਸਲੋਕ ਧਿਆਨ ਵਿੱਚ ਰੱਖੀਏ। ਸਤਿਗੁਰੂ ਕਹਿੰਦੇ ਨੇ ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਸਾਰਾ ਕੁਝ ਭੈ ਵਿੱਚ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਇਹ ਸਭ ਕੁਝ ਭੈ ਵਿੱਚ ਹੈ। ਇਹ ਕਦੇ ਵੀ ਖਤਮ ਕੀਤੇ ਜਾ ਸਕਦੇ ਨੇ, ਕਦੇ ਵੀ ਦਬਾਏ ਜਾ ਸਕਦੇ ਹਨ। ਕਿਸ ਦੇ ਭੈ ਵਿੱਚ ਨੇ? ਉਸ ਵਾਹਿਗੁਰੂ ਅਕਾਲ ਪੁਰਖ ਦੇ ਭੈ ਵਿੱਚ ਹਨ, ਉਹਦੇ ਕੰਟਰੋਲ ਵਿੱਚ ਨੇ, ਉਹਦੇ ਅਧੀਨ ਨੇ। ਤੇ ਇਹ ਆਪਸ ਵਿੱਚ ਟਕਰਾਅ ਕਈ ਵਾਰੀ ਪੈਦਾ ਹੋ ਜਾਂਦਾ ਹੈ, ਵਿਰੋਧ ਪੈਦਾ ਹੋ ਜਾਂਦਾ ਹੈ। ਵਾਹਿਗੁਰੂ ਅਕਾਲ ਪੁਰਖ ਦੇ ਕੰਟਰੋਲ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਨੇ, ਤੇ ਜੇ ਮਨੁੱਖ ਉਸ ਦੇ ਭੈ ਵਿੱਚ ਹੋ ਜਾਏ, ਇਹ ਮੰਨ ਲਵੇ ਕਿ ਮੇਰੇ ਸਿਰ ਉੱਤੇ ਵਾਹਿਗੁਰੂ ਅਕਾਲ ਪੁਰਖ ਦਾ ਭੈ ਹੈ, ਮੈਂ ਉਹਦੇ ਅਧੀਨ ਹਾਂ, ਉਹਦੇ ਤੋਂ ਬਿਨਾਂ ਮੈਂ ਚੱਲ ਨਹੀਂ ਸਕਦਾ, ਸਿਰਫ ਉਹ ਨਿਰਭਉ ਹੈ, ਮੈਂ ਨਿਰਭਉ ਨਹੀਂ, ਉਹ ਨਿਰਵੈਰ ਹੈ, ਮੈਂ ਨਿਰਵੈਰ ਨਹੀਂ, ਤੇ ਮੈਂ ਉਹਦੇ ਨਾਲ ਆਪਣੀ ਸਾਂਝ ਪਾਉਣੀ ਹੈ। ਜੇ ਇਹ ਗੱਲ ਮਨੁੱਖ ਦੇ ਦਿਮਾਗ ਵਿੱਚ ਆ ਜਾਏ ਤੇ ਫਿਰ ਇਹਨੂੰ ਸੰਸਾਰ ਦੇ ਪਦਾਰਥਾਂ ਦਾ, ਸੰਸਾਰ ਦੀਆਂ ਊਣਤਾਈਆਂ ਦਾ, ਸੰਸਾਰ ਦੇ ਵਿਕਾਰਾਂ ਦਾ ਕਿਸੇ ਕਿਸਮ ਦਾ ਕੋਈ ਖਤਰਾ, ਕੋਈ ਡਰ ਨਹੀਂ ਰਹਿ ਜਾਂਦਾ, ਕਿਉਂਕਿ ਇਹ ਸੰਸਾਰ ਦੇ ਅੰਦਰ ਵਿਚਰਦਾ ਉਸ ਵਾਹਿਗੁਰੂ ਦੇ ਭੈ ਵਿੱਚ। ਖਿਆਲ ਕਰਨਾ, ਭਗਤ ਵੀ ਇਸੇ ਸੰਸਾਰ ਵਿੱਚ ਰਹੇ ਨੇ, ਉਹਨਾਂ ਲਈ ਕੋਈ ਵੱਖਰਾ ਸੰਸਾਰ ਨਹੀਂ ਸੀ। ਗੁਰੂ ਵੀ ਇਸੇ ਸੰਸਾਰ ਵਿੱਚ ਰਹੇ ਨੇ, ਅਵਤਾਰ ਪੈਗੰਬਰ ਵੀ ਇਸੇ ਸੰਸਾਰ ਵਿੱਚ ਰਹੇ ਨੇ, ਉਹਨਾਂ ਲਈ ਕੋਈ ਵੱਖਰਾ ਸੰਸਾਰ ਨਹੀਂ ਸੀ। ਵੀ ਉਹਨਾਂ ਲਈ ਕੋਈ ਵੱਖਰਾ ਸੰਸਾਰ ਸੀ, ਉਹਨਾਂ ਨੂੰ ਜੀਵਨ ਦੀਆਂ ਸਮੱਸਿਆਵਾਂ ਕੋਈ ਹੋਰ ਸਨ ਤੇ ਸਾਨੂੰ ਕੋਈ ਹੋਰ ਨੇ? ਨਹੀਂ, ਸਭ ਕੁਝ ਉਸੇ ਤਰ੍ਹਾਂ ਦਾ। ਫਰਕ ਕੀ ਹੈ? ਫਰਕ ਇਹ ਹੈ ਕਿ ਉਹ ਆਪਣੇ ਆਪ ਨੂੰ ਵਾਹਿਗੁਰੂ ਅਕਾਲ ਪੁਰਖ ਨਾਲ ਜੋੜ ਕੇ ਬੈਠੇ ਸਨ, ਇਸ ਕਰਕੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਸੀ, ਕੋਈ ਡਰ ਨਹੀਂ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚ ਇੱਕ ਚਰਚਾ ਹੈ। ਸਤਿਗੁਰੂ ਜੀ ਨੇ ਦੌਲਤ ਖਾਂ ਦੇ ਪਾਸ ਸੁਲਤਾਨਪੁਰ ਵਿੱਚ ਮੋਦੀਖਾਨਾ ਸਾਂਭਿਆ, ਮੋਦੀ ਦੀ ਨੌਕਰੀ ਕੀਤੀ। ਬੜੀ ਵੱਡੀ ਜ਼ਿੰਮੇਵਾਰੀ ਦਾ ਕੰਮ ਸੀਗਾ। ਲੱਖਾਂ ਮਣ ਅਨਾਜ ਆਉਂਦਾ ਹੈ, ਉਹਨੂੰ ਵੰਡਿਆ ਜਾਣਾ, ਉਹਨੂੰ ਵੇਚਣਾ ਵੀ ਹੈ, ਉਹਦੀ ਸੰਭਾਲ ਵੀ ਕਰਨੀ ਹੈ, ਹਿਸਾਬ ਕਿਤਾਬ ਵੀ ਕਰਨਾ। ਨੌਕਰ ਚਾਕਰ ਮੁਨਸ਼ੀ ਮਸੱਦੀ ਬਹੁਤ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਇਮਾਨਦਾਰੀ, ਬੜੇ ਸਿਦਕ ਨਾਲ ਇਹ ਸਾਰਾ ਕੰਮ ਨਿਭਾਇਆ। ਤੇ ਇੱਕ ਵਕਤ ਆਇਆ ਵੀ ਸਤਿਗੁਰੂ ਜੀ ਨੇ ਮੋਦੀਖਾਨਾ ਛੱਡ ਦਿੱਤਾ। ਆਖਣ ਲੱਗੇ ਵੀ ਨਹੀਂ, ਹੁਣ ਅਸੀਂ ਸਮੁੱਚੇ ਸੰਸਾਰ ਦੀ ਯਾਤਰਾ ਕਰਨੀ ਹੈ, ਦੁਨੀਆਂ ਤੇ ਵਿਚਰਨਾ ਹੈ, ਤੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਸੁਨੇਹਾ ਸਾਰਿਆਂ ਨੂੰ ਦੇਣਾ, ਉਹਦੇ ਨਾਲ ਸਾਰਿਆਂ ਦਾ ਪਿਆਰ ਪਾਉਣਾ ਹੈ। ਇਹ ਫੈਸਲਾ ਕਰਕੇ ਸਤਿਗੁਰੂ ਜੀ ਛੱਡ ਗਏ ਤੇ ਦੌਲਤ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਪ੍ਰੇਮ ਕਰਦਾ ਸੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਜਿਨ੍ਹਾਂ ਨਿਕਟਵਰਤੀ ਪ੍ਰੇਮੀਆਂ ਦਾ ਜ਼ਿਕਰ ਕੀਤਾ ਹੈ ਨਾ, ਸਾਰਿਆਂ ਦਾ ਨਹੀਂ, ਹੁਣ ਗਿਣਤੀ ਤੇ ਬਹੁਤ ਸੀ ਉਹਨਾਂ ਦੀ, ਉਹਨਾਂ ਵਿੱਚ ਨਵਾਬ ਦੌਲਤ ਖਾਨ ਦਾ ਵੀ ਜ਼ਿਕਰ ਹੈ ਵੀ ਗੁਰੂ ਨਾਨਕ ਨਾਲ ਪਿਆਰ ਕਰਨ ਵਾਲੇ ਲੋਕ ਜਿਹੜੇ ਸਨ, ਕੁਝ ਇੱਕ ਦੀ ਗਿਣਤੀ ਦਿੱਤੀ ਉਹਨਾਂ ਨੇ, ਉਹਨਾਂ ਵਿੱਚ ਦੌਲਤ ਖਾਨ ਦਾ ਵੀ ਜ਼ਿਕਰ ਹੈ। ਤੇ ਦੌਲਤ ਖਾਨ ਨੇ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਮੋਦੀ ਖਾਨਾ ਛੱਡ ਗਏ ਤੇ ਆਪਣੇ ਇੱਕ ਸਿਪਾਹੀ ਨੂੰ ਗੁਰੂ ਨਾਨਕ ਸਾਹਿਬ ਦੇ ਕੋਲ ਘੱਲਿਆ, ਆਖਣ ਲੱਗੇ ਵੀ ਜਾਓ ਬੁਲਾ ਕੇ ਲਿਆਓ ਉਹਨਾਂ ਨੂੰ। ਹੁਣ ਸਿਪਾਹੀ ਉਹ ਗਿਆ ਬੁਲਾਉਣ ਵਾਸਤੇ ਤੇ ਉਹਨੇ ਆਪਣੇ ਹਾਕਮਾਨਾ ਰੋਗ ਨਾਲ ਗੱਲ ਕੀਤੀ ਵੀ ਚਲੋ ਤੁਹਾਨੂੰ ਬੁਲਾਇਆ ਨਵਾਬ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਤੇਰੇ ਨਵਾਬ ਨਾਲ ਤੇ ਸਾਡਾ ਕੋਈ ਵਾਸਤਾ ਨਹੀਂ। ਆਮ ਤੌਰ ਤੇ ਏਡਾ ਵੱਡਾ ਹਾਕਮ ਜਿਹੜਾ ਹੈ, ਰਾਜ ਭਾਗ ਦਾ ਮਾਲਕ, ਉਹ ਬੁਲਾਵੇ ਤੇ ਬੰਦਾ ਤਾਂ ਦੌੜਿਆ ਜਾਂਦਾ, ਡਰਦਾ ਹੈ, ਬੰਦਾ ਤੇ ਕੰਬਦਾ ਵੀ ਛੇਤੀ ਜਾਵਾਂ ਪਤਾ ਨੀ ਕੀ ਗੱਲ ਹੈ। ਤੇ ਫਿਰ ਗੁਰੂ ਨਾਨਕ ਤਾਂ ਕੱਲ ਮੁਲਾਜ਼ਮ ਸਨ, ਜਵਾਬ ਕੀ ਦਿੰਦੇ ਨੇ? ਕਹਿੰਦੇ ਨੇ ਤੇਰੇ ਨਵਾਬ ਨਾਲ ਸਾਡਾ ਕੋਈ ਕੰਮ ਨਹੀਂ, ਅਸੀਂ ਨਹੀਂ ਜਾਣਾ। ਤੇ ਸਿਪਾਹੀ ਨੇ ਆਣ ਕੇ ਚੁਗਲੀ ਖਾਧੀ, ਆਖਣ ਲੱਗਾ ਨਵਾਬ ਕੈਸੀ ਗੱਲ ਹੈ, ਉਸਨੇ ਇਨਕਾਰ ਕਰ ਦਿੱਤਾ, ਨਾ ਕਰ ਦਿੱਤੀ ਹੈ ਤੇ ਕਹਿਣ ਲੱਗੇ ਕੰਮ ਹੀ ਕੋਈ ਨਹੀਂ, ਤੇਰੇ ਨਾਲ ਵਾਸਤਾ ਹੀ ਕੋਈ ਨਹੀਂ ਹੈ। ਨਵਾਬ ਸਮਝ ਗਿਆ ਕਿਉਂਕਿ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ ਤੇ ਉਸ ਨੂੰ ਪਤਾ ਸੀ ਵੀ ਗੱਲ ਕੀ ਹੈ। ਉਹਨੇ ਫਿਰ ਦੂਸਰੇ ਬੰਦੇ ਨੂੰ ਭੇਜਿਆ ਤੇ ਉਹਨੂੰ ਆਖਿਆ ਵੀ ਜਾ ਕੇ ਇਹ ਗੱਲ ਕਹਿਣੀ ਹੈ ਕਿ ਰਜ਼ਾਏ ਖੁਦਾ, ਵੀ ਤੁਸੀਂ ਖੁਦਾ ਦੀ ਮਰਜ਼ੀ ਵਿੱਚ ਆਣ ਕੇ ਤੇ ਸਾਨੂੰ ਦਰਸ਼ਨ ਦਿਓ। ਤੇ ਇੰਨੀ ਗੱਲ ਕਹਿਣ ਦੀ ਦੇਰ ਸੀ ਵੀ ਖੁਦਾ ਦਾ ਵਾਸਤਾ ਹੈ ਚੱਲੋ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਦੂਜੀ ਗੱਲ ਨਹੀਂ ਕੀਤੀ, ਤੁਰ ਪਏ। ਇਹ ਸਾਖੀ ਇਸ ਰਾਜ਼ ਨੂੰ ਪ੍ਰਗਟ ਕਰਦੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਅਗਰ ਕਿਸੇ ਭੈ ਨੂੰ ਮੰਨਦੀ ਹੈ ਤੇ ਰੱਬ ਦੇ ਭੈ ਨੂੰ ਮੰਨਦੀ ਹੈ। ਇੱਥੇ ਵੀ ਅਸੀਂ ਸੰਗਤ ਵਿੱਚ ਆਉਂਦੇ ਹਾਂ, ਕਦੇ ਧਿਆਨ ਰੱਖਣਾ, ਅਸੀਂ ਜਿੰਨੀ ਬਾਣੀ ਪੜ੍ਹਦੇ ਹਾਂ ਨਾ, ਇਹ ਪਰਮਾਤਮਾ ਦੀ ਉਸਤਤ ਹੈ ਸਾਰੀ। ਜੇ ਗੁਰੂ ਦੀ ਪ੍ਰਸੰਨਤਾ ਸਾਨੂੰ ਮਿਲਦੀ ਹੈ ਤੇ ਇਸ ਕਰਕੇ ਨਹੀਂ ਵੀ ਅਸੀਂ ਗੁਰੂ ਦੀ ਉਸਤਤ ਕਰਦੇ ਹਾਂ, ਗੁਰੂ ਦੀ ਪ੍ਰਸੰਨਤਾ ਅਗਰ ਸਾਨੂੰ ਪ੍ਰਾਪਤ ਹੁੰਦੀ ਹੈ ਤਾਂ ਉਹਦਾ ਰਾਜ ਹੈ ਕਿ ਗੁਰੂ ਜਿਸ ਗੱਲ ਤੇ ਰੀਝਦਾ ਹੈ ਅਸੀਂ ਉਹ ਗੱਲ ਕਰਦੇ ਹਾਂ, ਗੁਰੂ ਪਰਮਾਤਮਾ ਤੇ ਪਰਮਾਤਮਾ ਨਾਲ ਸਾਂਝ ਰੱਖਦਾ। ਜੇ ਕੋਈ ਕਵੇ ਕਿ ਮੇਰੇ ਧਨ ਤੇ ਗੁਰੂ ਰੀਝਦਾ, ਮੇਰੀ ਵਿਦਿਆ ਤੇ ਗੁਰੂ ਰੀਝਦਾ, ਮੇਰੇ ਬਲ ਤੇ ਗੁਰੂ ਰੀਝਦਾ, ਤਾਂ ਭੁਲੇਖ ਹੈ। ਜਦੋਂ ਮਨੁੱਖ ਪਰਮਾਤਮਾ ਦੀ ਉਸਤਤ ਕਰਦਾ, ਉਹਦੀ ਵਡਿਆਈ ਕਰਦਾ, ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਗੁਰੂ ਸਾਹਿਬਾਨ ਉਹਦੇ ਤੇ ਪ੍ਰਸੰਨ ਹੁੰਦੇ ਨੇ, ਉਹਦੇ ਤੇ ਰੀਝਦੇ ਨੇ। ਅੱਗੇ ਚੱਲ ਕੇ ਅਸੀਂ ਜਪਜੀ ਵਿੱਚ ਪੜ੍ਹਾਂਗੇ, ਸਤਿਗੁਰੂ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਉਹ ਮਨੁੱਖ ਪਾਤਸ਼ਾਹ ਉਹਨਾਂ ਦਾ ਪਾਤਸ਼ਾਹ ਹੈ। ਮੈਂ ਪੁਰਾਤਨ ਲਿਖਤਾਂ ਵਿੱਚ ਦੇਖਿਆ ਕਿ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਕਹਿੰਦੇ ਨੇ, ਕਹਿੰਦੇ ਨੇ ਮਰਦਾਨਿਆਂ ਤੇਰੀ ਸਾਨੂੰ ਲੋੜ ਹੈ। ਪਹਿਲੇ ਪਹਿਲੇ ਨਹੀਂ ਸੀ ਸਮਝ ਆਉਂਦੀ ਇਹ ਗੱਲ, ਕਿਉਂਕਿ ਗੱਲਾਂ ਸਧਾਰਨ ਨਹੀਂ ਹਨ, ਰਸਮਈ ਹਨ, ਸਮਝ ਨਹੀਂ ਸੀ ਆਉਂਦੀ ਵੀ ਮਰਦਾਨੇ ਦੀ ਲੋੜ ਹੈ ਗੁਰੂ ਸਾਹਿਬ ਨੂੰ। ਇੱਕ ਤੇ ਨਹੀਂ ਮਿਲਦਾ ਵੀ ਧਨ ਦੀ ਲੋੜ ਹੈ, ਵਸਤਰਾਂ ਦੀ ਲੋੜ ਹੈ, ਮਕਾਨ ਦੀ ਲੋੜ ਹੈ, ਆਹ ਚੀਜ਼ ਚਾਹੀਦੀ, ਇੱਦਾਂ ਦੀ ਕੋਈ ਜ਼ਿਕਰ ਨਹੀਂ। ਮਰਦਾਨੇ ਨੂੰ ਕਹਿੰਦੇ ਨੇ ਸਤਿਗੁਰੂ ਮਰਦਾਨਿਆਂ ਤੇਰੀ ਸਾਨੂੰ ਲੋੜ ਹੈ। ਗੱਲ ਸਮਝ ਵਿੱਚ ਆ ਗਈ ਕਿ ਮਰਦਾਨਾ ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਕਰਦਾ, ਉਹਦੇ ਗੁਣ ਗਾਉਂਦਾ, ਸਿਫਤ ਸਲਾਹ ਵਿੱਚ ਉਹਨਾਂ ਦਾ ਸਾਥੀ ਹੈ, ਤੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਰਦਾਨਿਆਂ ਨਹੀਂ ਜਾਣਾ, ਨਹੀਂ ਤੇਰੀ ਸਾਨੂੰ ਲੋੜ ਹੈ। ਅੱਜ ਵੀ ਜੇ ਕੋਈ ਮਨੁੱਖ ਸਿਫਤ ਕਰੇਗਾ, ਗੁਣ ਗਾਏਗਾ, ਪਰਮਾਤਮਾ ਵਿੱਚ ਆਪਾ ਜੋੜਨ ਦੀ ਕੋਸ਼ਿਸ਼ ਕਰੇਗਾ ਤਾਂ ਗੁਰੂ ਦੀ ਉਹਨੂੰ ਲੋੜ ਹੈ ਭਾਈ, ਗੁਰੂ ਨਾਲ ਉਹਦਾ ਅੰਤਰੀਵ ਰਿਸ਼ਤਾ ਬਣੇਗਾ, ਅੰਤਰੀਵ ਸਾਂਝ ਬਣੇਗੀ, ਤੇ ਫਿਰ ਉਹ ਵਾਹਿਗੁਰੂ ਅਕਾਲ ਪੁਰਖ ਦੇ ਭੈ ਵਿੱਚ ਜ਼ਿੰਦਗੀ ਬਤੀਤ ਕਰੇਗਾ, ਉਹਨੂੰ ਕਿਸੇ ਦਾ ਡਰ ਨਹੀਂ ਰਹੇਗਾ। ਅਸੀਂ ਪੜ੍ਹਦੇ ਹਾਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ, ਉਹਨਾਂ ਦਾ ਇਤਿਹਾਸ, ਉਹਨਾਂ ਦਾ ਆਪਾ ਤਿਆਗ, ਮੌਤ ਡਰੇ ਨਹੀਂ, ਕਿਸੇ ਕਿਸਮ ਦਾ ਭੈ ਉਹਨਾਂ ਨੂੰ ਵਾਪਰਿਆ ਨਹੀਂ, ਬੰਦ ਬੰਦ ਕੱਟੇ ਗਏ, ਖੋਪੜੀਆਂ ਉਤਰ ਗਈਆਂ, ਬੜਾ ਕੁਝ ਹੋ ਗਿਆ। ਤੇ ਅਸੀਂ ਖਿਆਲ ਕਰਦੇ ਹਾਂ ਵੀ ਸਿਰਫ ਸ਼ਾਇਦ ਕੋਈ ਜਜ਼ਬਾ ਸੀ, ਵਕਤੀ ਜੋਸ਼ ਸੀ, ਜਿਸ ਕਰਕੇ ਸਭ ਕੁਝ ਹੋ ਗਿਆ। ਨਹੀਂ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਉਹਨਾਂ ਦੇ ਅੰਦਰ ਅਸਲ ਵਿੱਚ ਇਸ ਬਾਣੀ ਦਾ, ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਦਾ ਗਿਣਕਾ ਕੰਮ ਕਰਦਾ ਸੀ। ਤੇ ਉਸ ਨਿਰਭਉ ਅਕਾਲ ਪੁਰਖ ਨਾਲ ਉਹ ਜੁੜੇ ਹੋਏ ਲੋਕ ਸਨ, ਉਹਨਾਂ ਨੇ ਖਮ ਨਹੀਂ ਖਾਧਾ, ਉਹ ਡਰੇ ਨਹੀਂ। ਉਹ ਸਿੱਧੇ, ਉਹਨਾਂ ਨੂੰ ਪਤਾ ਸੀ ਕਿ ਇਸ ਜੀਵਨ ਦੀ ਸਮਾਪਤੀ ਦੇ ਨਾਲ ਅਸੀਂ ਸਦਾ ਵਾਸਤੇ ਨਿਰਭਉ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਜਾਣਾ। ਕਬੀਰ ਕਹਿੰਦਾ, ਕਹਿੰਦਾ ਜਿਸ ਮਰਨਾ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨਾ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਔਰ ਬੜੀ ਸਿੱਧੀ ਜੀ ਗੱਲ ਹੈ ਕਿ ਮੌਤ ਦੇ ਦਰਵਾਜ਼ੇ ਵਿੱਚੋਂ ਲੰਘ ਕੇ ਕੋਈ ਪਰਮਾਤਮਾ ਕੋਲ ਜਾਏਗਾ, ਪਹਿਲੋਂ ਕਿੱਦਾਂ ਜਾ ਸਕਦਾ? ਜਿਹੜਾ ਮਰਨ ਨੂੰ ਤਿਆਰ ਨਹੀਂ, ਉਹ ਪਰਮਾਤਮਾ ਨਾਲ ਕਿੱਦਾਂ ਸਾਂਝ ਪਾ ਸਕਦਾ? ਮੈਂ ਪਹਿਲੋਂ ਇੱਕ ਸਲੋਕ ਤੁਹਾਡੀ ਸੇਵਾ ਚ ਰੱਖਿਆ। ਸਤਿਗੁਰੂ ਕਹਿੰਦੇ ਨੇ, ਜਿਨ੍ਹਾਂ ਪਾਓ ਤਿੰਨ ਨਾਹੇ ਪਾਓ। ਜਿਨ੍ਹਾਂ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਡਰ ਹੈ ਨਾ, ਉਹਦੇ ਭੈ, ਉਹਦੇ ਸੰਜਮ ਨੂੰ ਤਸਲੀਮ ਕਰਦੇ, ਉਹਨਾਂ ਨੂੰ ਹੋਰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ। ਮੁੱਝ ਭਾਉ ਨਿਭਾਵਿਆ। ਜਿਹੜੇ ਕਹਿੰਦੇ ਨੇ ਪ੍ਰਮਾਤਮਾ ਕਿਹੜਾ ਦੇਖਦਾ, ਉਹਦੀ ਕੋਈ ਪਰਵਾਹ ਨਹੀਂ, ਜੋ ਮਰਜ਼ੀ ਕਰੀ ਜਾਈਏ, ਕਹਿੰਦੇ ਨੇ ਐਸੇ ਜਿਹੜੇ ਨਿਰਜ ਨਿਰਭਉ ਆਦਮੀ ਨੇ, ਨਚੱਕ ਨੇ ਐਸੇ ਬੰਦੇ ਜਿਹੜੇ ਆ, ਕਹਿੰਦੇ ਨੇ ਉਹਨਾਂ ਨੂੰ ਬਹੁਤ ਭਾਉ ਵਾਪਰਦਾ, ਕਿਉਂਕਿ ਉਹਨਾਂ ਦਾ ਭਾਉ ਕਦੇ ਜਾਂਦਾ ਹੀ ਨਹੀਂ, ਉਹਨਾਂ ਦਾ ਡਰ ਕਦੇ ਜਾਂਦੇ ਨੇ, ਹਰ ਵੇਲੇ ਖਤਰਾ ਉਹਨਾਂ ਦੇ ਸਿਰ ਤੇ ਮੰਡਰਾਉਂਦਾ ਰਹਿੰਦਾ। ਨਾਨਕ ਇਹ ਪਟੰਤਰਾ ਤਿੱਤ ਦੀ ਬਾਣ ਗਿਆ, ਇਹ ਰੱਬੀ ਫੈਸਲਾ ਹੈ, ਉਸ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਦਾ ਇਹ ਨਿਰਣਾ ਹੈ। ਜਿਹੜਾ ਮਨੁੱਖ ਵਾਹਿਗੁਰੂ ਅਕਾਲ ਪੁਰਖ ਦੇ ਭੈ ਵਿੱਚ ਆ ਜਾਂਦਾ, ਸਮਝ ਲਓ ਉਹਦੀ ਵਿੱਥ, ਉਹਦਾ ਫਾਸਲਾ, ਉਹਦੀ ਦੂਰੀ ਖਤਮ ਹੋ ਜਾਂਦੀ ਹੈ। ਕਬੀਰ ਜੀ ਨੇ ਇੱਕ ਦ੍ਰਿਸ਼ਟਾਂਤ ਦੇ ਕੇ ਇਸ ਮਸਲੇ ਨੂੰ ਹੱਲ ਕੀਤਾ ਹੈ। ਕਬੀਰ ਸਾਹਿਬ ਦੇ ਸਲੋਕਾਂ ਵਿੱਚ ਇੱਕ ਸਲੋਕ ਹੈ ਜਿਹੜਾ ਇਸ ਗੱਲ ਨੂੰ ਵਧੀਕ ਸਰਲ ਕਰ ਦਏਗਾ। ਉਹਨਾਂ ਨੇ ਮਿਸਾਲ ਦਿੱਤੀ ਹੈ, ਕਹਿੰਦੇ ਨੇ ਮੀਂਹ ਪੈਂਦਾ ਨਾ, ਤੇ ਕਈ ਵਾਰੀ ਉਹ ਪਾਣੀ ਦੀਆਂ ਜਿਹੜੀਆਂ ਬੂੰਦਾਂ ਨੇ, ਬਹੁਤੀ ਸਰਦੀ ਹੋਵੇ, ਬਹੁਤੀ ਠੰਡ ਹੋਵੇ, ਤੇ ਉਹ ਬਰਫ਼ ਬਣ ਜਾਂਦੀਆਂ, ਡਲੀਆਂ ਬਣ ਜਾਂਦੀਆਂ, ਗੜੇ ਜਿਹਨਾਂ ਨੂੰ ਐਣ ਵੀ ਕਹਿੰਦੇ ਆ, ਗੜੇ ਵੀ ਕਹਿੰਦੇ ਆ, ਸਨੋਹ ਵੀ ਕਹਿੰਦੇ ਆ, ਉਹ ਬਣ ਜਾਂਦੇ ਨੇ ਗੋਲ, ਤੇ ਉਹ ਧਰਤੀ ਤੇ ਪੈ ਡਿੱਗ ਪੈਂਦੇ ਆ। ਆਮ ਮੀਂਹ ਪਵੇ ਤੇ ਉਹ ਕੀ ਹੁੰਦਾ, ਪਾਣੀ ਰੁੜ ਕੇ ਨਿਵਾੜ ਵਿੱਚ ਹੌਲੀ ਹੌਲੀ ਹੌਲੀ ਹੌਲੀ ਕਿਸੇ ਨਦੀ ਦਰਿਆ ਵਿੱਚ ਜਾ ਕੇ ਵੱਡੇ ਵਹਿਣ ਵਿੱਚ ਰਲ ਜਾਂਦਾ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਲੇਕਿਨ ਉਹ ਜਿਹੜੀਆਂ ਬਰਫ਼ ਦੀਆਂ ਡਲੀਆਂ ਨੇ, ਗੜੇ ਨੇ, ਐਣ ਹੈ, ਉਹ ਉੱਥੇ ਹੀ ਟਿਕ ਜਾਂਦਾ, ਉਹ ਰਿੜ ਨਹੀਂ ਸਕਦਾ, ਜਾ ਨਹੀਂ ਸਕਦਾ, ਵੱਖਰਾ ਹੋ ਜਾਂਦਾ ਉਸ ਵਹਿਣ ਨਾਲੋਂ, ਆਪਣੇ ਸਮੂਹ ਨਾਲੋਂ। ਕਹਿੰਦੇ ਨੇ ਇਸੇ ਤਰ੍ਹਾਂ ਇਹ ਜਿਹੜਾ ਮਨੁੱਖ ਹੈ ਨਾ, ਇਹ ਦੁਨੀਆਦਾਰੀ ਤੇ ਹੋਰ ਕਈ ਪ੍ਰਕਾਰ ਦੀ ਮਾਇਆ ਦੀ ਖਿੱਚ ਕਰਕੇ ਇਹੋ ਕਠੋਰ ਹੋ ਜਾਂਦਾ ਜਿਸ ਤਰ੍ਹਾਂ ਬਰਫ਼ ਹੈ, ਇਹ ਢਲਦੀ ਨਹੀਂ। ਤੇ ਕਬੀਰ ਸਾਹਿਬ ਕਹਿੰਦੇ ਨੇ, ਮੇਰੇ ਤੇ ਬੜੀ ਕਿਰਪਾ ਹੋਈ ਹੈ ਵਾਹਿਗੁਰੂ ਦੀ। ਉਹਨਾਂ ਸਲੋਕ ਸ਼ੁਰੂ ਕੀਤਾ, ਕਹਿੰਦੇ ਨੇ ਭਲੀ ਭਈ, ਕਹਿੰਦੇ ਨੇ ਬੜੀ ਚੰਗੀ ਗੱਲ ਹੋਈ ਹੈ, ਭਲੀ ਭਈ ਜੋ ਭਾਉ ਭਰਿਆ, ਜਾਂ ਮੈਨੂੰ ਡਰ ਪੈ ਗਿਆ ਪਰਮਾਤਮਾ ਦਾ, ਮੈਨੂੰ ਸਮਝ ਆ ਗਈ ਕਿ ਹੋਰ ਕਿਸੇ ਤੋਂ ਕੋਈ ਖਤਰਾ ਨਹੀਂ, ਹੋਰ ਕਿਸੇ ਵੱਲੋਂ ਕੋਈ ਮੇਰੇ ਤੇ ਕੰਟਰੋਲ ਨਹੀਂ, ਸਿਰਫ ਵਾਹਿਗੁਰੂ ਅਕਾਲ ਪੁਰਖ ਮੇਰਾ ਡਿਗਾਬਾਨ ਹੈ, ਉਹਦੇ ਕੰਟਰੋਲ ਵਿੱਚ ਆ ਮੈਂ। ਭਲੀ ਭਈ ਜੋ ਭਾਉ ਭਰਿਆ, ਦਿਸ਼ਾ ਗਈ ਸਭ ਭੂਲ, ਕਹਿੰਦੇ ਫਿਰ ਇੱਧਰ ਉੱਧਰ ਦੀ ਭਟਕਣਾ ਸਾਰੀ ਖਤਮ ਹੋ ਗਈ। ਕਿੱਦਾਂ? ਓੜਾ ਗਰ ਪਾਣੀ ਭਇਆ, ਜਾਏ ਮਿਲਿਓ ਢਲ ਭੂਲ। ਕਹਿੰਦੇ ਜਿਸ ਤਰ੍ਹਾਂ ਗੜਾ ਗਲ ਕੇ ਪਾਣੀ ਹੋ ਜਾਂਦਾ ਤੇ ਉਹ ਫਿਰ ਆਪਣੇ ਵਹਿਣ ਵਿੱਚ ਜਾ ਕੇ, ਨਦੀ ਵਿੱਚ ਜਾ ਕੇ ਮਿਲ ਜਾਂਦਾ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਮੈਂ ਪਰਮਾਤਮਾ ਦੇ ਭਾਉ ਵਿੱਚ ਆ ਗਿਆ ਤੇ ਫਿਰ ਕਿਸੇ ਸੰਸਾਰ ਦਾ ਕੋਈ ਖਤਰਾ ਮੈਨੂੰ ਵਾਪਰ ਨਹੀਂ ਸਕਦਾ। ਤਾਂ ਰੱਬੀ ਭਾਉ ਜਿਹੜਾ ਹੈ, ਵਾਹਿਗੁਰੂ ਦੀ ਜੋ ਨਿਰਭਉ ਤੇ ਨਿਰਵੈਰ ਸ਼ਖਸੀਅਤ ਹੈ, ਜਿਹੜਾ ਉਹਦੇ ਨਾਲ ਸਾਂਝ ਪਾ ਲੈਂਦਾ ਨਾ, ਉਹ ਫਿਰ ਸੰਸਾਰ ਦੇ ਅੰਦਰ ਪਿਆਰ ਦੀ ਦਾਤ ਵੰਡਦਾ। ਖਿਆਲ ਕਰਨਾ, ਗੁਰੂ ਸਾਹਿਬਾਨ ਨੇ ਜੰਗ ਵੀ ਲੜੇ ਨੇ, ਕਿਉਂਕਿ ਨਿਰਵੈਰ ਸ਼ਖਸੀਅਤ ਨੂੰ ਸਮਝਣ ਲਈ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ। ਜੰਗਾਂ ਵੀ ਲੜੀਆਂ ਨੇ, ਔਰ ਅੱਜ ਲੋਕੀ ਕਹਿੰਦੇ ਆ, ਕਈ ਵਾਰੀ ਕਹਿ ਦਿੰਦੇ ਲੋਕੀ, ਕਈ ਕਮਜ਼ੋਰ ਬੰਦੇ ਜਿਹਨਾਂ ਨੂੰ ਸਮਝ ਨਹੀਂ, ਕਹਿੰਦੇ ਜੀ ਗੁਰੂ ਸਾਹਿਬ ਤਾਂ ਮਾਰਦੇ ਰਹੇ ਬੰਦਿਆਂ ਨੂੰ, ਲੜਦੇ ਰਹੇ, ਕਤਲ ਕੀਤਾ, ਉਹ ਕਰ ਦਿੱਤਾ, ਆਹ ਕਰ ਦਿੱਤਾ। ਉਹਨਾਂ ਦੀ ਸਮਝ ਵਿੱਚ ਨਹੀਂ ਗੱਲ। ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਲੜਾਈਆਂ ਲੜੀਆਂ ਤੇ ਇੱਕ ਲੜਾਈ ਵਿੱਚ ਉਹਨਾਂ ਦੇ ਮੁਕਾਬਲੇ ਉੱਤੇ ਉਹ ਸ਼ਖਸੀਅਤ ਆ ਗਈ ਪੈਂਦੇ ਖਾਨ, ਜਿਹਨੂੰ ਗੁਰੂ ਸਾਹਿਬ ਨੇ ਖੁਦ ਪਾਲਿਆ। दबिस्ताने मजाहिब एक मुसलमान लिखारीदी लिखता है मोहसिन फानी, उन्हें चर्चा की है। मुकाबले ते आ गया सतगुरु गुरु हरगोबिंद साहब ने अपनी तलवार नाल गहरा वार किया, डिग पिया। सतगुरु गुरु हरगोबिंद साहब उसका सिर गोद विच लैके, अजे कुछ श्वास बाकी ने, उदे सिर ते मूंह ते ढाल दी छां करके उदा मूंह पूंज के ते उनू कहिंदे ने कलमा पढ़, उनू कहिंदे ने कलमा पढ़। ते ओ कहिंदा वी गुरु महाराज मैनू कलमा पढ़न दी की लोड़ है, तुहाडी तलवार ही मेरे लिए कलमा हो गई है। सतगुरु सचे पातशाह ये काम क्यों करते हैं? उन्हां नू उहदे नाल वैर नहीं, वह तो चाहते सी अपने हथी पालिया, चाहते सी ये चंगे रस्ते तुरदा, यह ठीक है, वह गलत मसलत विच आण के गलत लोगों के तय चढ़ के गलत ख्यालों का हो गया तो गुरु साहब के मुकाबले उत्ते आ गया, लेकिन सतगुरु के अंदर वो वैर नहीं। नहीं तो कहें भी माड़ा मोटा जीवदा रहा, एक मारो तलवार से खत्म कर दौ। फिर गुरु हरगोबिंद साहब, मैं इस करके गल पिछोकड़ों दस रहा, गुरु गोबिंद सिंह साहब के इतिहास वाल नहीं आ रहा, ताकि असी समझिए भी बुनियादी शुरू तो ही गल यह गुरु हरगोबिंद साहब लड़ाइया लड़ते हैं, दुश्मन हारदा है, उन्होंने तड़फते जख्मी सिपाही पे ने मैदान च, लाशां पईआं हन, कोई नहीं संभालता, सब चले जाते हैं। तो सतगुरु सिखां नूं कहिंदे ने भी ये सारे फटड़ उठाओ, सब की मरम पट्टी करो, तिमारदारी करो, और जिथे जिथे इन्हों का टिकाणा इन्हों के घर तक इन्हों पहुंचाओ। उन्होंने मुरदे भी गुरु साहब दफन करते हैं। जे वैर की भावना होती तो यह काम सतगुरु सचे पातशाह कदी ना करते, कदे मार दो इन्हों जी माड़ी मोटी जिंदगी भी खत्म करो इन्हों के अंदरों, पर नहीं, गुरु साहब के अंदर उस वाहगुरु अकाल पुरख नाल सीधी सांझ है। कई बार असीं भी कहिंदे आ कि परमात्मा ते भी साडा बड़ा साडे बड़ा उल्ट है, साडे नाल पता नहीं कादा वैर है उन्हूं, पर सानू समझ नहीं हुंदी, क्योंकि परमात्मा जो कुछ करता उहदी साडे ज्ञान तो बाहर की गल है। कई बार बाद में जाके पता लगता भी हाँ यह चीज वाकई जो परमात्मा ने मैनू नहीं दी तो चंगा ही किया, नहीं तो पता नहीं मेरे नाल की बीतती, कदे कदे बाद में जाके पता लगता। तो आम बंदा यह समझता भी शायद परमात्मा या गुरु साढ़े ते बिल्कुल क्रोप है, साढ़े ते बिल्कुल नाराज है, साढ़ा ते दुश्मन है, साढ़ा ते कम नहीं सवारदा। यह बिल्कुल उस तरह की कहानी है जिस तरह कोई बच्चा जिहड़ा है ना, वो कई बार अपने पिता को जिद करके कोई गलत चीज मंगता है, वो कहिंदा मैनू चाकू दे दिओ। हुण बाप नूं पता है, मां नूं पता है कि यह इन्हें मार बैणा है, इन्हूं पता नहीं है, लेकिन बच्चा रोंदा है, कहिंदा नहीं मैं इहदे नाल ही खेडणा है। बिल्कुल साड़ी दशा उत इसे तरह की है, जो गुरु परमात्मा नूं पता है वह सानू नहीं पता। तो उस वे बच्चा समझता भी यह प्यो खरे मेरा दुश्मन है। इस तरह साढ़े अंदर भी यह ख्याल पैदा होंगे भी गुरु परमात्मा यह जी इस तरह दबंदियां लाते हैं, आ मेरे मर्जी के मुताबिक गल नहीं होंगी, ये शायद मेरे नाल कोई दुश्मनी कर रहे हैं, लेकिन नहीं, गुरु साहबान के अंदर गुरु शख्सियत अंदर परमात्मा का वह गुण व्यापक है, ते उस गुण की ताबिया उन्हों की शख्सियत निर्भउ निर्वैर है। कोई भी भगत कोई भी गुरु अवतार पैगंबर जो इस रस्ते उत्ते तुरेगा तो उसकी शख्सियत के अंदर ये गुण आएंगे। इसे करके तो गुरु तेग बहादुर कहते ने पै ताहू कौ देत नह पै मानत आन, वह ज्ञानवान पुरश है जिहड़ा इस अवस्था में है। तो जिहड़ा बंदा यह समझता है कि परमात्मा तो मेरा दुश्मन है, मेरा विरोधी है, वह हमेशा मेरे खिलाफ चलता है, उसनू इस गल की समझ कोई नहीं गी। तो यह निर्भउ निर्वैर शब्द जड़े ने यह परमात्मा की उस शख्सियत नाल ने जिहड़ी एक है, वह निर्भउ निर्वैर सिर्फ इस करके एक है, जे दूजा होवे तो जरूर पै होएगा, जे दूजा होवे तो जरूर वैर होएगा, लेकिन यह निर्भउ निर्वैर शब्द वरते ही इसे करके ने कि परमात्मा वाहद एक है। याद रखना यह मूल मंत्र के जितने अखर ने परमात्मा के एक होने का सबूत पेश करते हैं। ये नाल लफज लाए ही इस करके गए ने कि वाहद एक परमात्मा की गल गुरु साहब ने साडे दिमाग च पाउणी है, क्योंकि असी भुले भटके हाँ, असी अजे भी बंदियां नूं रब मान लैने हैं, कदे कुछ करते हैं कदे कुछ करते हैं। मूल मंत्र जिहड़ा है वह इस धुन उत्ते है कि सिर्फ एक है तो एक तो बिना दूसरा कोई नहीं। अज दी विचार इन्हें अखरां नाल ही संपूर्ण करदा होया हुईआं फुल्लां तों खिमां दा याचक हाँ। वाहिगुरू जी का खालसा, वाहिगुरू जी की फतेह।
1: प्रोग्राम का यह हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नू 403-633-2000 यानी 403-633-2000 ते संपर्क कर सकते हो। रियो बैंकुएट हाल दा पता है यूनिट नंबर 28 पुजा होपवेल प्लेस नॉर्थ ईस्ट कैलगरी।
4: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसे भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। होर जानकारी लई साडी वेबसाइट abmcollege.com ते विजिट करो।
0: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144 3670 63 एवेन्यू नॉर्थ ईस्ट कैलगरी।
3: एक ओंकार सत नाम करता पुरख निर्भव निर्वैर इन अखरां नूं असां समझण दा उपराला कीता है। मूल मंत्र विच अगला जो शब्द है अकाल मूरत, जिस तरह करता पुरख दो वखरे वखरे शब्द हन ते अर्थ करन लगया इन्हां दोहां नूं असीं इकट्ठिया रख के अर्थ करदे हां। इसे तरह अकाल मूर्त भी लफज ते दो वखरे वखरे ने, पर इन्हां नूं अर्थ करन लई इकट्ठे रखना पैगा। उहदा कुछ व्याकरणिक कारण है। जेकर इह ध्यान नाल मूल मंत्र पढ़िया होवे, इहदी लिखत वेखी होवे ता मेरी गल छेती समझ विच आ जाएगी। एक ओंकार सत, सत दे तत्ते नूं सियारी पई हुई है। नाम, नाम दे मम्मे नूं औंकड़ है। इसे तरह जिहड़ा लफज करता पुरख है, पुरख दे वी खखे नूं औंकड़ पिया होया है। मैं अगे इस गल दा जिक्र कीता सी वी इह औंकड़ जिहड़ा है ये आम करके एक वचन ते पुलिंग दी निशानी है। वैसे ते ये होर अर्थां विच भी वरत्या जांदा है, व्याकरण दे होर भेद भी इहदे नाल संबंधित ने। लेकिन एक मुख भेद है कि जिस अखर दे थले औंकड़ आ जाए अंत विच ओ आम तौर ते एक वचन अते पुलिंग हुंदा है। इसे तरह अगले जिहड़े शब्द ने निर्भव निर्वैर ਨਿਰਵੈਰ ਦੇ ਰਾਰੇ ਨੂੰ ਵੀ ਔਂਕੜ ਹੈ। ਇਸ ਤੋਂ ਬਾਅਦ ਆਉਂਦਾ ਹੈ ਅਕਾਲ ਮੂਰਤ। ਅਕਾਲ ਸ਼ਬਦ ਜਿਹੜਾ ਹੈ ਉਸ ਦੇ ਲੱਲੇ ਦੇ ਥੱਲੇ ਔਂਕੜ ਨਹੀਂ, ਹਾਲਾਂਕਿ ਅਕਾਲ ਸ਼ਬਦ ਪੁਲਿੰਗ ਹੈ, ਲੇਕਿਨ ਅਕਾਲ ਤੋਂ ਅਗਲਾ ਸ਼ਬਦ ਜਿਹੜਾ ਹੈ ਮੂਰਤ ਹੈ। ਮੂਰਤ ਦੇ ਤੱਤੇ ਨੂੰ ਸਿਆਰੀ ਪਈ ਹੋਈ ਹੈ। ਮੂਰਤ ਸ਼ਬਦ ਇਸਤਰੀ ਲਿੰਗ ਹੈ। ਦੋ ਕੁ ਮਿੰਟ ਤੁਹਾਡੇ ਮੈਂ ਇਸ ਸੰਬੰਧ ਵਿੱਚ ਲੈਣੇ ਨੇ, ਕਿਉਂਕਿ ਇਧਰ ਅਸੀਂ ਧਿਆਨ ਨਹੀਂ ਦਿੰਦੇ, ਇਸ ਕਰਕੇ ਬਹੁਤ ਅਨਰਥ ਹੁੰਦਾ। ਇਹ ਬੇਸ ਹੈ ਜੇ ਕਿਸੇ ਨੇ ਬਾਣੀ ਸਮਝਣੀ ਹੈ, ਬਾਣੀ ਦੀ ਠੀਕ ਅਰਥ ਭਾਵਨਾ ਤੱਕ ਪਹੁੰਚਣਾ ਤਾਂ ਇਸ ਤੋਂ ਬਿਨਾਂ ਨਹੀਂ ਪਹੁੰਚ ਸਕਦਾ। ਜਿਸ ਤਰ੍ਹਾਂ ਕੋਈ ਕਹਿੰਦਾ ਮੈਂ ਛੱਤ ਤੇ ਚੜ੍ਹਨਾ ਤਾਂ ਉਹਨੂੰ ਲਿਫਟ, ਸੀੜੀਆਂ, ਕੋਈ ਨਾ ਕੋਈ ਚੀਜ਼ ਉਹਨੂੰ ਯੂਜ਼ ਕਰਨੀ ਪਏਗੀ ਤਾਂ ਉਹ ਛੱਤ ਤੇ ਪਹੁੰਚ ਸਕੇਗਾ। ਸਿੱਧਾ ਕੋਈ ਛੱਤ ਤੇ ਪਹੁੰਚੇ, ਲੱਤ ਬੰਨ ਤੁੜਾ ਕੇ ਬੈਠੇ, ਪਹੁੰਚ ਹੀ ਨਹੀਂ ਸਕਦਾ, ਤੁੜਾਉਣੀ ਤਾਂ ਕਿਧਰੇ ਰਹੀ। ਇਸੇ ਤਰ੍ਹਾਂ ਭਾਸ਼ਾ ਦਾ ਜਿਹੜਾ ਅੱਖਰੀ ਗਿਆਨ ਹੈ ਉਹਨੂੰ ਜਾਣਨ ਤੋਂ ਬਾਅਦ ਹੀ ਕੋਈ ਉਹਦੇ ਭਾਵ ਤੱਕ ਪਹੁੰਚ ਸਕੇਗਾ। ਤੋ ਅਕਾਲ ਮੂਰਤ ਦੇ ਸੰਬੰਧ ਵਿੱਚ ਮੈਂ ਜ਼ਿਕਰ ਕਰ ਰਿਹਾ ਹਾਂ। ਮੂਰਤ ਸ਼ਬਦ ਇਸ ਦੇ ਤੱਤੇ ਨੂੰ ਸਿਆਰੀ ਪਈ ਹੈ। ਇਹ ਪੁਲਿੰਗ ਨਹੀਂ, ਇਹ ਇਸਤਰੀ ਲਿੰਗ ਸ਼ਬਦ ਹੈ। ਜਿੱਦਾਂ ਅਸੀਂ ਮੂਰਤੀ ਕਹਿੰਦੇ ਹਾਂ ਨਾ, ਇਹ ਮੂਰਤੀ ਇਸ ਮੂਰਤ ਤੋਂ ਬਣਿਆ ਹੋਇਆ ਸ਼ਬਦ ਹੈ। ਅਕਾਲ ਦੇ ਲੱਲੇ ਨੂੰ ਔਂਕੜ ਇਸ ਕਰਕੇ ਨਹੀਂ ਲੱਗਾ ਕਿ ਉਹ ਇਸ ਮੂਰਤ ਸ਼ਬਦ ਦਾ ਐਡਜੈਕਟਿਵ ਹੈ, ਇਹਦਾ ਵਿਸ਼ੇਸ਼ਣ ਹੈ, ਕਿਉਂਕਿ ਉਸ ਵਿਸ਼ੇਸ਼ਣ ਦਾ ਜਿਹੜਾ ਨਾਮ ਹੈ ਉਹ ਇਸਤਰੀ ਲਿੰਗ ਹੈ। ਇਸ ਕਰਕੇ ਅਕਾਲ ਸ਼ਬਦ ਜਿਹੜਾ ਉਸ ਨੂੰ ਫੈਮੀਨਨ ਜੈਂਡਰ ਬਣਾਉਣ ਵਾਸਤੇ, ਇਸਤਰੀ ਲਿੰਗ ਵਾਚਕ ਬਣਾਉਣ ਲਈ ਉਸ ਦੇ ਲੱਲੇ ਦਾ ਔਂਕੜ ਜਿਹੜਾ ਖਤਮ ਕਰ ਦਿੱਤਾ ਗਿਆ। ਇਹ ਵਿਆਕਰਨ ਦਾ ਇੱਕ ਨਿਯਮ ਹੈ। ਮੂਰਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਅਰਥਾਂ ਵਿੱਚ ਆਇਆ, ਤਿੰਨ ਜੋੜਾਂ ਵਿੱਚ ਆਇਆ। ਇੱਕ ਤੇ ਤੱਤੇ ਨੂੰ ਸਿਆਰੀ ਹੈ ਜਿਹਨੂੰ ਅਸੀਂ ਮੂਰਤੀ ਕਹਿੰਦੇ ਹਾਂ, ਇੱਕ ਹੋਰ ਲਫ਼ਜ਼ ਹੈ ਮੂਰਤ, ਪ੍ਰੋਨੈਸੀਏਸ਼ਨ ਉਹਦਾ ਵੀ ਇਹੋ ਹੀ ਹੈ ਪਰ ਉਹਦੇ ਤੱਤੇ ਨੂੰ ਔਂਕੜ ਆਉਂਦਾ। ਉਹਦਾ ਅਰਥ ਹੈ ਮਹੂਰਤ, ਜਿਹਨੂੰ ਕਹਿੰਦੇ ਹਾਂ ਸ਼ੁਭ ਮਹੂਰਤ, ਚੰਗਾ ਮਹੂਰਤ, ਮਾੜਾ ਮਹੂਰਤ। ਸਤਿਗੁਰੂ ਕਹਿੰਦੇ ਨੇ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ। ਇੱਥੇ ਮੂਰਤ ਔਂਕੜ ਵਾਲਾ ਹੈ। ਇਸੇ ਤਰ੍ਹਾਂ ਆਉਂਦਾ ਬਹੁਤ ਬਹੁ ਵਚਨ ਜਦੋਂ ਆਏਗਾ ਮਹੂਰਤ, ਬਹੁਤੇ ਮਹੂਰਤ, ਉਸ ਵੇਲੇ ਦੇ ਤੱਤੇ ਦਾ ਔਂਕੜ ਜਿਹੜਾ ਉਹ ਉੱਡ ਜਾਏਗਾ। ਉਹਨਾਂ ਅਰਥਾਂ ਵਿੱਚ ਵੀ ਮਹਾ ਦਿਵਸ ਮੂਰਤ ਭਲੇ ਉੱਤੇ ਔਂਕੜ ਨਹੀਂ ਹੈ। ਮੈਂ ਇੱਕ ਗੱਲ ਦੱਸਾਂ, ਜਿਸ ਪਾਠ ਕਰਨ ਵਾਲੇ ਨੂੰ ਅਸੀਂ ਬਹੁਤ ਚੰਗਾ ਪਾਠੀ ਗਿਣਦੇ ਹਾਂ, ਜੇ ਉਸ ਨੂੰ ਸ਼ਬਦ ਜੋੜਾਂ ਦਾ ਕੋਈ ਗਿਆਨ ਨਹੀਂ, ਉਹ ਕਿਸੇ ਕਦਰ ਵੀ ਚੰਗਾ ਪਾਠੀ ਨਹੀਂ ਹੋ ਸਕਦਾ। ਉਹਨੂੰ ਪਤਾ ਹੀ ਨਹੀਂ ਲੱਗਣਾ ਵੀ ਕਿੱਥੇ ਵਿਸਰਾਮ ਦੇਣਾ, ਇਹਦਾ ਅਰਥ ਕੀ ਹੈ। ਮੈਂ ਤਾਂ ਇੱਕੋ ਹੀ ਗੱਲ ਜਾਣਦਾ, ਜਿਹੜਾ ਬਹੁਤਾ ਦਾਅਵਾ ਕਰਦਾ ਮੈਨੂੰ ਚੰਗੀ ਬਾਣੀ ਆਉਂਦੀ, ਉਹ ਮੈਨੂੰ ਜ਼ਬਾਨੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਲਿਖ ਕੇ ਵਿਖਾ ਦੇਵੇ। ਜੇ ਉਹ ਲਿਖ ਲਏ ਠੀਕ ਤੇ ਮੈਂ ਸਮਝਾਂਗਾ ਵੀ ਇਹਨੂੰ ਕੋਈ ਸਮਝ ਹੈਗੀ ਹੈ, ਤੇ ਜੇ ਉਹ ਲਿਖ ਹੀ ਨਹੀਂ ਸਕਦਾ ਇਹਦਾ ਮਤਲਬ ਉਹਨੂੰ ਕੁਛ ਨਹੀਂ ਪਤਾ। ਸਾਡੇ ਦਾਅਵੇ ਐਵੇਂ ਫੋਕੇ ਨੇ, ਕਿਉਂ? ਕਿਉਂਕਿ ਅਸੀਂ ਆਪਣੇ ਇਸ਼ਟ ਨੂੰ, ਸ਼ਬਦ ਗੁਰੂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਮਾਨਦਾਰੀ ਹੈ ਨਹੀਂ ਸਾਡੇ 'ਚ। ਜੇ ਇਮਾਨ ਹੁੰਦਾ, ਧਰਮ ਹੁੰਦਾ, ਤੇ ਅਸੀਂ ਆਪਣੇ ਗੁਰੂ ਨਾਲ ਇਸ ਤਰ੍ਹਾਂ ਬੇਇਨਸਾਫੀ ਕਰਦੇ, ਇੱਦਾਂ ਧੋਖਾ ਕਰਦੇ? ਪਰ ਕਰੀ ਜਾ ਰਹੇ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਵੀ ਇਹ ਧੰਦਾ ਹੈ, ਪੈਸੇ ਮਿਲਦੇ, ਚੱਲ ਠੀਕ ਹੈ, ਦੈਟਸ ਇਟ, ਇਸ ਤੋਂ ਵੱਧ ਕੀ ਲੋੜ ਹੈ। ਤੋ ਖੈਰ, ਅਕਾਲ ਮੂਰਤ ਸ਼ਬਦ ਸਾਡੇ ਧਿਆਨ ਵਿੱਚ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਇੱਕ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ। ਕਹਿੰਦੇ ਨੇ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸੰਸਾਰ ਦਾ ਕਰਤਾ ਹੈ, ਤੇ ਆਪਣੀ ਇਸ ਕਿਰਤ, ਆਪਣੀ ਇਸ ਰਚਨਾ ਦੇ ਅੰਦਰ ਵਿਆਪਕ ਹੈ, ਇਹਦੇ ਤੋਂ ਵੱਖਰਾ ਨਹੀਂ, ਬਾਹਰ ਨਹੀਂ ਹੈ। ਫਿਰ ਉਹ ਨਿਰਭਉ ਹੈ, ਨਿਰਵੈਰ ਹੈ, ਇਸ ਕਰਕੇ ਕੋਈ ਦੂਜਾ ਹੈ ਹੀ ਨਹੀਂ। ਦੂਸਰਾ ਹੋਵੇ ਤੇ ਡਰਨ ਦੀ ਜ਼ਰੂਰਤ ਹੈ, ਦੂਸਰਾ ਹੋਵੇ ਤੇ ਵੈਰ ਦੀ ਲੋੜ ਹੈ, ਕੋਈ ਦੂਜਾ ਹੈ ਹੀ ਨਹੀਂ, ਇਸ ਕਰਕੇ ਉਹ ਨਿਰਭਉ ਤੇ ਨਿਰਵੈਰ ਹੈ। ਫਿਰ ਕਹਿੰਦੇ ਨੇ ਅਕਾਲ ਮੂਰਤ। ਹੁਣ ਮੂਰਤ ਸ਼ਬਦ ਤੋਂ ਬੜਾ ਭੁਲੇਖਾ ਪੈਂਦਾ। ਮੂਰਤ ਤਿੰਨ ਜੋੜਾਂ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੌਜੂਦ ਆ, ਉਹਦੇ ਅਰਥ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ। ਪਰ ਮੂਰਤ ਸ਼ਬਦ ਦਾ ਜਿਹੜਾ ਅਸੀਂ ਮੂਰਤੀ ਅਰਥ ਲੈਂਦੇ ਹਾਂ ਨਾ, ਬੁੱਤ, ਤਸਵੀਰ, ਮੈਨੂੰ ਖਿਮਾ ਕਰਨਾ, ਇਹ ਕਿਸੇ ਹੱਦ ਤੱਕ ਗਲਤ ਹੈ। ਜਿਨ੍ਹਾਂ ਲੋਕਾਂ ਨੇ ਕੋਸ਼ ਪੜ੍ਹੇ ਹਨ ਭਾਸ਼ਾ ਦੇ, ਉਹ ਇਸ ਗੱਲ ਨੂੰ ਵਧੀਕ ਸਮਝ ਸਕਣਗੇ। ਮੂਰਤ ਦਾ ਅਰਥ ਕੀਤਾ ਗਿਆ ਹਸਤੀ, ਹੋਂਦ, ਜਿੱਦਾਂ ਨਾਮ ਹੈ ਨਾ, ਨਾਮ ਤੇ ਮੂਰਤ ਦੋਵੇਂ ਸ਼ਬਦ ਪੈਰਲਲ ਨੇ। ਲੇਕਿਨ ਸਮੇਂ ਨਾਲ ਇਹਨਾਂ ਅਰਥਾਂ ਵਿੱਚ ਤਬਦੀਲੀ ਆਈ, ਲੋਕ ਮੂਰਤ ਦਾ ਅਰਥ ਸਮਝ ਲਏ, ਉਹਨਾਂ ਸਮਝਣ ਲੱਗ ਪਏ ਵੀ ਸ਼ਾਇਦ ਕੋਈ ਤਸਵੀਰ ਹੈ, ਸ਼ਾਇਦ ਕੋਈ ਬੁੱਤ ਹੈ। ਕਿਉਂਕਿ ਜਿਸ ਹੋਂਦ ਨੂੰ ਮਨੁੱਖ ਨੇ ਤਸਲੀਮ ਕੀਤਾ, ਮੰਨਿਆ ਵੀ ਇਹਦੀ ਕੋਈ ਹੋਂਦ ਹੈਗੀ ਹੈ, ਬੰਦੇ ਦੀ ਕਮਜ਼ੋਰੀ ਸੀ, ਉਹਨੇ ਉਹਦੀਆਂ ਮੂਰਤਾਂ ਬਣਾਈਆਂ, ਉਹਨੇ ਚਿੱਤਰ ਬਣਾਏ, ਉਸ ਹੋਂਦ ਨੂੰ ਪ੍ਰਗਟ ਕਰਨ ਲਈ ਉਹਨੇ ਕਈ ਕਿਸਮ ਦੀਆਂ ਤਸਵੀਰਾਂ ਘੜੀਆਂ। ਹੁਣ ਜਿਤਨੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੋਕਾਂ ਨੇ ਬਣਾਈਆਂ ਹੋਈਆਂ ਨੇ, ਸ਼ਕਲਾਂ ਤੇ ਕੋਈ ਨਹੀਂ ਹੈਗੀਆਂ, ਨਾ ਕਿਸੇ ਨੇ ਵੇਖੀਆਂ ਨੇ। ਲੋਕਾਂ ਨੇ ਪਵਨ ਦੇਵਤਾ ਬਣਾਇਆ, ਅਗਨੀ ਦੇਵਤੇ ਦੀ ਤਸਵੀਰ ਬਣਾਈ ਹੈ, ਇਸੇ ਤਰ੍ਹਾਂ ਸਰਸਵਤੀ ਬਾਣੀ, ਬੋਲ ਬਾਣੀ ਦੀ ਤਸਵੀਰ ਬਣਾਈ ਹੈ, ਇਸੇ ਤਰ੍ਹਾਂ ਹੋਰ ਕਈ ਦੇਵੀ ਦੇਵਤਿਆਂ ਦੇ ਬਹੁਤ ਖੜੇ ਕੀਤੇ ਨੇ। ਲੇਕਿਨ ਐਕਚੁਅਲੀ ਉਹਨਾਂ ਦਾ ਕੋਈ ਸਰੂਪ ਨਹੀਂ ਹੈ, ਕੋਈ ਸ਼ਕਲ ਨਹੀਂ ਹੈ, ਲੇਕਿਨ ਮਨੁੱਖ ਨੇ ਕਲਪਨਾ ਕੀਤੀ ਹੈ। ਔਰ ਮਨੁੱਖ ਤੇ ਇੱਥੋਂ ਤੱਕ ਕਲਪਨਾ ਕਰਦਾ ਵੀ ਇਹ ਪਰਮਾਤਮਾ ਦੀ ਵੀ ਕਈ ਵਾਰੀ ਸ਼ਕਲ ਬਣਾਉਣ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਮੂਰਤ ਸ਼ਬਦ ਜਿਹੜਾ ਸੀ, ਇਸ ਦੇ ਲੋਕਾਂ ਨੇ ਤਸਵੀਰ ਤੇ ਬੁੱਤ ਅਰਥ ਕਰਨੇ ਸ਼ੁਰੂ ਕੀਤੇ ਤੇ ਸਮਝਿਆ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਕਿਸੇ ਮੂਰਤੀ ਦੀ, ਕਿਸੇ ਬੁੱਤ ਦੀ ਪੂਜਾ ਕਰਨੀ ਹੈ। ਲੇਕਿਨ ਸਤਿਗੁਰੂ ਜੀ ਨੇ ਇਹਦੇ ਲਫ਼ ਪਹਿਲੇ ਅਕਾਲ ਸ਼ਬਦ ਜੋੜ ਕੇ ਤੇ ਨਿਸ਼ਚਿਤ ਕਰ ਦਿੱਤਾ ਵੀ ਗੱਲ ਕੀ ਹੈ। ਹੁਣ ਕੋਈ ਮੂਰਤ ਅਕਾਲ ਨਹੀਂ ਹੋ ਸਕਦੀ, ਚਾਹੇ ਉਹ ਸੋਨੇ ਦੀ ਹੋਵੇ। ਇੱਥੇ ਤੁਸੀਂ ਮਹਾਤਮਾ ਬੁੱਧ ਦੇ ਬੁੱਤ ਦੇਖੋਗੇ, ਸੋਨੇ ਦੇ ਬੜੇ ਕੀਮਤੀ ਬੁੱਤ ਨੇ, ਨੀਲਮ ਦੇ ਬੁੱਤ ਹਨ, ਲੇਕਿਨ ਉਹ ਅਕਾਲ ਤੇ ਨਹੀਂ ਨਾ ਹੋ ਸਕਦੇ। ਕੋਈ ਐਸੀ ਕੋਈ ਤਰੀਕਾ ਹੀ ਨਹੀਂ ਹੈ, ਕੋਈ ਯਤਨ ਹੀ ਨਹੀਂ ਕਿ ਉਹਨਾਂ ਨੂੰ ਤੁਸੀਂ ਮੌਤ ਤੋਂ ਬਚਾ ਸਕੋ ਵੀ ਆਖੋ ਵੀ ਨਹੀਂ ਉਹ ਤਾਂ ਕਦੇ ਨਹੀਂ ਮਰਨਗੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੀ ਹੋਂਦ ਤੇ ਹੈ, ਪਰਮਾਤਮਾ ਹੈ, ਲੇਕਿਨ ਪਰਮਾਤਮਾ ਦੀ ਹੋਂਦ ਕਾਲ ਰਹਿਤ ਹੈ, ਉਹ ਜੰਮਣ ਮਰਨ ਵਿੱਚ ਨਹੀਂ। ਉਹਦੀ ਕੋਈ ਵੀ ਸ਼ਕਤੀ ਜਿਹੜੀ ਹੈ, ਉਹਦਾ ਕੋਈ ਵੀ ਅੰਗ ਜਿਹੜਾ ਹੈ, ਉਹ ਜੰਮਣ ਮਰਨ ਤੋਂ ਰਹਿਤ ਹੈ। ਇਸ ਕਰਕੇ ਗੁਰੂ ਸਾਹਿਬ ਨੇ ਅਕਾਲ ਮੂਰਤ ਸ਼ਬਦ ਦਿੱਤਾ ਕਿ ਉਸ ਦੀ ਮੂਰਤ, ਉਹਦੀ ਜਿਹੜੀ ਹੋਂਦ ਹੈ, ਉਹ ਕਾਲ ਰਹਿਤ ਹੈ। ਮਨੁੱਖ ਕੀ ਸੋਚਦਾ ਹੈ? ਮਨੁੱਖ ਹੋਰ ਕਿਸੇ ਚੀਜ਼ ਤੋਂ ਉਤਨਾ ਨਹੀਂ ਡਰਦਾ ਜਿਤਨਾ ਮੌਤ ਤੋਂ ਡਰਦਾ, ਤੇ ਇਹ ਹਮੇਸ਼ਾ ਕੋਸ਼ਿਸ਼ ਕਰਦਾ ਵੀ ਮੈਂ ਕਿਸੇ ਐਸੇ ਨਾਲ ਦੋਸਤੀ ਗੰਢ ਲਵਾਂ ਜਿਹੜਾ ਮੈਨੂੰ ਮੌਤ ਤੋਂ ਬਚਾ ਸਕੇ। ਪਾਣੀ ਚ ਡੁੱਬਦਾ ਹੋਵੇ, ਕਹਿੰਦਾ ਕੋਈ ਬੇੜੀ ਮਿਲ ਜਾਏ, ਕੋਈ ਸਮੁੰਦਰੀ ਜਹਾਜ਼ ਮਿਲ ਜਾਵੇ, ਬਚ ਜਾਵਾਂ। ਅੱਗ ਨਾਲ ਸੜਦਾ ਹੋਵੇ, ਕਹਿੰਦਾ ਪਾਣੀ ਮਿਲ ਜਾਏ। ਕਿਤੇ ਵੀ ਖਤਰਾ ਹੋਵੇ ਤੇ ਉਸ ਖਤਰੇ ਵਿੱਚੋਂ ਨਿਕਲਣ ਦਾ ਇਹ ਸਾਧਨ ਲੱਭਦਾ ਰਹਿੰਦਾ। ਇਸੇ ਤਰ੍ਹਾਂ ਜਦੋਂ ਇਹਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਮੈਂ ਤੇ ਮਰਨਾ, ਮੇਰੀ ਤਾਂ ਮੌਤ ਹੋਣੀ ਹੈ, ਤੇ ਇਹ ਫਿਰ ਉਹਨਾਂ ਚੀਜ਼ਾਂ ਦੀ ਉਪਾਸ਼ਨਾ ਕਰਦਾ, ਉਹਨਾਂ ਚੀਜ਼ਾਂ ਦੀ ਆਰਾਧਨਾ ਕਰਦਾ ਜਿਹੜੀਆਂ ਸਮਝਦਾ ਵੀ ਇਹ ਮੈਨੂੰ ਮਰਨ ਤੋਂ ਬਚਾ ਲੈਣਗੀਆਂ। ਖਿਆਲ ਕਰਨਾ, ਹਿੰਦੂਆਂ ਦੇ ਤਿੰਨ ਦੇਵਤੇ ਹਨ, ਬ੍ਰਹਮਾ, ਵਿਸ਼ਨੂੰ, ਮਹੇਸ਼, ਬੜੇ ਪ੍ਰਸਿੱਧ ਨੇ। ਲੇਕਿਨ ਬ੍ਰਹਮਾ ਦੀ ਬਹੁਤ ਘੱਟ ਪੂਜਾ ਮਿਲਦੀ ਹੈ, ਇੱਥੋਂ ਤੱਕ ਕਿ ਬ੍ਰਹਮਾ ਦੇ ਮੰਦਰ ਵੀ ਬਹੁਤ ਘੱਟ ਨੇ, ਇੱਕ ਅੱਧਾ ਭਾਵੇਂ ਹੋਵੇ। ਕਿਉਂ? ਕਹਿੰਦੇ ਨੇ ਉਹਨੇ ਜਨਮ ਦੇ ਦਿੱਤਾ, ਬਸ ਉਹਦੀ ਕਹਾਣੀ ਖਤਮ ਹੈ, ਦੀ ਜੀਵਨ ਚ ਉਹਦਾ ਦਖਲ ਕੋਈ ਨਹੀਂ, ਜਨਮ ਉਹਨੇ ਦੇ ਦਿੱਤਾ, ਹੁਣ ਕੀ ਲੋੜ ਹੈ ਉਹਦੀ। ਵਿਸ਼ਨੂੰ ਦੀ ਬੜੀ ਪੂਜਾ ਹੈ, ਕਿਉਂਕਿ ਕਹਿੰਦੇ ਨੇ ਵੀ ਪਾਲਦਾ ਹੈ, ਖਾਣ ਪੀਣ ਪਹਿਨਣ ਸਾਰੀ ਬੰਦੋਬਸਤ ਕਰਦਾ, ਇਸ ਕਰਕੇ ਉਹਦੀ ਬੜੀ ਪੂਜਾ ਹੈ। ਔਰ ਮੈਂ ਕਈ ਵਾਰੀ ਹੱਸਦਾ ਹੁੰਦਾ ਵੀ ਉਹਦੇ ਨਾਲੋਂ ਵੀ ਵੱਧ ਉਹਦੀ ਘਰਵਾਲੀ ਦੀ ਪੂਜਾ ਹੈ। ਇਹ ਚੰਗੇ ਭਗਤ ਨੇ ਵੀ ਆਪਣੇ ਮਾਲਕ ਦੀ ਪਤਨੀ ਤੇ ਨਜ਼ਰ ਰੱਖਦੇ ਨੇ, ਹਮੇਸ਼ਾ ਲਕਸ਼ਮੀ ਦੀ ਪੂਜਾ ਜ਼ਿਆਦਾ ਕਰਦੇ ਨੇ। ਖੈਰ, ਲੇਕਿਨ ਤੀਸਰਾ ਦੇਵਤਾ ਜਿਹੜਾ ਸ਼ਿਵ ਮੰਨਿਆ, ਉਹ ਹੈ ਮੌਤ ਦਾ ਦੇਵਤਾ। ਜਿੰਨੀ ਸ਼ਿਵ ਦੀ ਪੂਜਾ ਹੈ ਸੰਸਾਰ ਦੇ ਅੰਦਰ, ਕਿਸੇ ਦੀ ਨਹੀਂ। ਹਿੰਦੂ ਸੰਸਾਰ ਦੇ ਅੰਦਰ ਸ਼ਿਵ ਦੀ ਪੂਜਾ ਬਹੁਤ ਹੈ, ਕਈਆਂ ਤਰੀਕਿਆਂ ਨਾਲ। ਉਹਦਾ ਕਾਰਨ ਹੈ ਕਿ ਮੌਤ ਤੋਂ ਬੰਦਾ ਬੜਾ ਡਰਦਾ ਹੈ, ਮੌਤ ਤੋਂ ਭੈ ਪੀਤ ਹੈ। ਉਹ ਕਹਿੰਦੇ ਨੇ ਸ਼ਾਇਦ ਸ਼ਿਵ ਜੀ ਪ੍ਰਸੰਨ ਹੋ ਜਾਵੇ ਤੇ ਨਾ ਮਾਰੇ ਸਾਨੂੰ, ਲੇਕਿਨ ਖਿਮਾ ਕਰਨਾ। ਇਹ ਵੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਮੈਂ ਤੁਹਾਡਾ ਮੈਂ ਕਿਸੇ ਦੀ ਪੂਜਾ ਕਰਾਂ, ਸਮਝਾਂ ਵੀ ਇਹ ਮੇਰਾ ਮਾਲਕ ਹੈ, ਤੇ ਮੈਂ ਉਸ ਮਾਲਕ ਦੇ ਕਾਨੂੰਨ ਨੂੰ ਹੀ ਤੋੜਨ ਦੀ ਕੋਸ਼ਿਸ਼ ਕਰਾਂ।

0: ਤੂੰ ਤੂੰ ਕੀ ਸਮਝਿਆ? ਮੈਂ ਕਿਹਾ ਤੇਰੀ ਆਪਣੀ ਕਲਪਨਾ ਹੈ। ਇਸ ਤਰ੍ਹਾਂ ਦੀਆਂ ਤੇ ਸਾਡੀਆਂ ਸੋਚਾਂ ਨੇ। ਫਿਰ ਅਸੀਂ ਕਹਿੰਦੇ ਅਸੀਂ ਗੁਰੂ ਨਾਨਕ ਦੇ ਬੜੇ ਸਿੱਖ ਹਾਂ, ਸਾਡਾ ਗੁਰੂਆਂ ਤੇ ਬੜਾ ਭਰੋਸਾ, ਬੜਾ ਵਿਸ਼ਵਾਸ ਹੈ। ਆਪਣੀਆਂ ਕਮਜ਼ੋਰੀਆਂ ਗੁਰੂਆਂ ਦੇ ਸਿਰ ਕਿਉਂ ਮੜਦੇ ਹਾਂ ਅਸੀਂ? ਮਾਫ ਕਰਨਾ, ਆਪਣੀ ਕਮਜ਼ੋਰੀ ਆਪਣੇ ਤੱਕ ਹੀ ਰਹਿਣ ਦਿਓ, ਕਮ ਅਜ਼ ਕਮ ਗੁਰੂਆਂ ਪੀਰਾਂ ਦਾ ਤੇ ਲਿਹਾਜ਼ ਕਰੋ, ਨਹੀਂ ਕਰਦੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਗੱਲ ਸਾਨੂੰ ਚੇਤੇ ਕਰਾਈ ਹੈ ਵੀ ਇੱਕ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਨਾ, ਉਹ ਕਾਲ ਰਹਿਤ ਹੈ, ਤੇ ਤੁਸਾਂ ਉਸ ਕਾਲ ਰਹਿਤ ਵਾਹਿਗੁਰੂ ਅਕਾਲ ਪੁਰਖ ਦੀ ਆਰਾਧਨਾ ਕਰਨੀ ਹੈ। ਕੋਈ ਵੀ ਜਿਹੜੀ ਚੀਜ਼ ਮਰ ਮਿਟਣ ਵਾਲੀ ਹੈ, ਜਿਹੜੀ ਚੀਜ਼ ਖਤਮ ਹੋਣ ਵਾਲੀ ਹੈ, ਤੁਹਾਨੂੰ ਪਤਾ ਵੀ ਇਹਨੇ ਕੱਲ ਨੂੰ ਨਹੀਂ ਰਹਿਣਾ, ਤੇ ਉਹਦੀ ਪੂਜਾ ਬਿਲਕੁਲ ਨਹੀਂ ਕਰਨੀ, ਉਹਦੇ ਅੱਗੇ ਬਿਲਕੁਲ ਸਿਰ ਨਹੀਂ ਨਵਾਉਣਾ, ਕਿਉਂਕਿ ਉਹਦੇ ਸਿਰ ਤੇ ਆਪਣੇ ਤੇ ਕਾਲ ਲਟਕ ਰਿਹਾ। ਪਰ ਇੱਥੇ ਬੰਦੇ ਨੂੰ ਗੁਮਰਾਹ ਕਰਨ ਵਾਲੇ ਲੋਕ ਤੁਰੇ ਫਿਰਦੇ ਨੇ, ਉਹ ਕਹਿੰਦੇ ਨੇ ਮੇਰੀ ਪੂਜਾ ਕਰੋ, ਕੱਲ ਨੂੰ ਤੂੰ ਮਰ ਜਾਏਗਾ, ਫਿਰ ਹੋਰ ਕਿਸੇ ਦੀ ਕਰਨੀ ਪਏਗੀ। ਇਹ ਬੜੀ ਅਸਚਰਜ ਕਹਾਣੀ ਹੈ। ਉਹ ਬੰਦਾ ਆਪਣੇ ਆਪ ਵਿੱਚ ਅਗਿਆਨਤਾ ਚ ਹੈ, ਉਹਨੂੰ ਆਪ ਨੂੰ ਨਹੀਂ ਪਤਾ ਕਿ ਮੈਂ ਤੇ ਮਿੱਟੀ ਦਾ ਪੁਤਲਾ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਾਸ ਤੋਂ ਸਿੱਖ ਆਏ ਕਰਤਾਰਪੁਰ ਵਿੱਚ, ਦੋਹਾਂ ਦਾ ਨਾਂ ਇਤਿਹਾਸ ਵਿੱਚ ਦਰਜ ਹੈ, ਭਾਈ ਪ੍ਰਥਾ ਅਤੇ ਭਾਈ ਖੇਡਾ। ਗੁਰੂ ਸਾਹਿਬ ਦੇ ਦਰ ਉੱਤੇ ਆਏ, ਸੇਵਾ ਕਰਦੇ ਰਹੇ, ਸਤਸੰਗਤ ਵਿੱਚ ਕਥਾ ਕੀਰਤਨ ਕੁਛ ਦਿਨ ਰਹੇ, ਜਾਣ ਲੱਗੇ ਪਿੰਡ ਨੂੰ ਵਾਪਸ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਮਹਾਰਾਜ ਸਾਡੀ ਬੇਨਤੀ ਹੈ, ਅਰਜ਼ ਹੈ, ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਏ। ਆਖਣ ਲੱਗੇ ਵੀ ਇਹ ਚਰਨ ਸਾਡੇ ਹਿਰਦੇ ਚ ਵਸਣ। ਅਰਜ਼ ਕੀਤੀ ਉਹਨਾਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਆਖਣ ਲੱਗੇ ਭਾਈ ਇਹ ਜਿਹੜੇ ਚਰਨ ਨੇ ਇਹ ਤੁਹਾਡੇ ਹਿਰਦੇ ਚ ਕਿਵੇਂ ਵਸ ਸਕਦੇ ਆ? ਇਹ ਅੱਜ ਹੈਣ ਕੱਲ ਨੂੰ ਨਹੀਂ ਹੋਣਗੇ। ਹਿਰਦੇ ਚ ਤੇ ਉਹ ਚੀਜ਼ ਵਸਾਓ ਜਿਹੜੀ ਸਦੀਵੀ ਹੈ, ਉਸ ਗੱਲ ਨੂੰ ਹਿਰਦੇ ਚ ਧਾਰਨ ਕਰੋ। ਤੇ ਸਦੀਵੀ ਤਾਂ ਪਰਮਾਤਮਾ ਹੈ, ਉਹਦੀ ਵਡਿਆਈ ਹੈ, ਉਹਦੇ ਗੁਣ ਨੇ, ਸਾਡਾ ਤੇ ਕੁਝ ਵੀ ਸਦੀਵੀ ਨਹੀਂ ਹੈ। ਕਹਿਣ ਲੱਗੇ ਮਹਾਰਾਜ ਸਾਨੂੰ ਸਮਝ ਨਹੀਂ, ਸਾਨੂੰ ਦੱਸੋ, ਸਮਝਾਓ ਵੀ ਅਸੀਂ ਕੀ ਕਰੀਏ ਫਿਰ ਆਪਣੇ ਪਿੰਡ ਜਾ ਕੇ। ਕਾਰਨ ਪਤਾ ਕੀ ਹੈ? ਗੁਰੂ ਸਾਹਿਬਾਨ ਦੇ ਵਕਤ ਇੱਕ ਗੱਲ ਧਿਆਨ ਵਿੱਚ ਰੱਖਣੀ ਵੀ ਜਦੋਂ ਸਤਿਗੁਰੂ ਸੰਸਾਰ ਵਿੱਚ ਆਏ ਤਾਂ ਉਹਨਾਂ ਦੇ ਸਾਹਮਣੇ, ਅੱਜ ਮੈਂ ਇੱਥੇ ਲੈਕਚਰ ਕਰ ਰਿਹਾ ਜਾਂ ਕੋਈ ਕੀਰਤਨ ਕਰਦਾ ਤਾਂ ਸਿੱਖ ਸਾਹਮਣੇ ਬੈਠੇ ਨੇ ਆਲਰੇਡੀ, ਜਿਹੜੇ ਮੰਨਦੇ ਨੇ ਵੀ ਅਸੀਂ ਸਿੱਖ ਹਾਂ। ਲੇਕਿਨ ਜਦੋਂ ਗੁਰੂ ਨਾਨਕ ਸਾਹਿਬ ਆਏ ਤੇ ਉਹਨਾਂ ਦੇ ਸਾਹਮਣੇ ਕੋਈ ਸਿੱਖ ਨਹੀਂ ਸਨ, ਉਹਨਾਂ ਦੇ ਸਾਹਮਣੇ ਬਹੁਤ ਪੁਰਾਤਨ ਵਿਚਾਰਾਂ ਵਾਲੇ ਲੋਕ ਸੀਗੇ, ਕੋਈ ਦੇਵੀਆਂ ਦਾ ਉਪਾਸ਼ਕ, ਕੋਈ ਦੇਵਤਿਆਂ ਦਾ ਉਪਾਸ਼ਕ, ਕੋਈ ਮੜੀਆਂ ਦੀ ਪੂਜਾ ਕਰਨ ਵਾਲਾ, ਅਨੇਕ ਪ੍ਰਕਾਰ ਦੇ ਲੋਕ ਉਹਨਾਂ ਦੇ ਸਾਹਮਣੇ ਸੀਗੇ। ਤੇ ਉਹ ਵੀ ਲੋਕ ਉਹੀ ਨੇ ਜਿਹੜੇ ਕੱਲ ਮੂਰਤੀਆਂ ਅੱਗੇ ਮੱਥਾ ਟੇਕਦੇ ਆਏ ਨੇ, ਤੇ ਉਹ ਸਮਝਦੇ ਨੇ ਵੀ ਸ਼ਾਇਦ ਗੁਰੂ ਨਾਨਕ ਵੀ ਕੋਈ ਮੂਰਤੀ ਦੇਣਗੇ ਸਾਨੂੰ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਯੁਕਤੀ ਦੱਸੀ। ਉਹ ਕਹਿਣ ਲੱਗੇ ਭਾਈ ਇਹ ਜਿਹੜੀ ਤੁਸੀਂ ਚਰਨਾਂ ਦੀ ਗੱਲ ਕਰਦੇ ਹੋ ਨਾ, ਇਹ ਸਰੀਰ ਪੰਜ ਭੌਤਿਕ ਪੰਜਾਂ ਤੱਤਾਂ ਦਾ ਬਣਿਆ ਹੈ, ਇਹ ਸਦਾ ਰਹਿਣ ਵਾਲਾ ਨਹੀਂ, ਇਹਨੂੰ ਯਾਦ ਕਰਨ ਦਾ ਕੋਈ ਲਾਭ ਨਹੀਂ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਰੀਏ? ਕਹਿਣ ਲੱਗੇ ਸ੍ਰੀ ਗੁਰ ਭਨਿਓ ਚਰਨ ਮਮਤਹਿਵਾ ਬਸੈ ਸਦਾ ਸਤ ਸੰਗਤ ਜਹਿਵਾ। ਕਹਿੰਦੇ ਨੇ ਜਿੱਦਾਂ ਤੁਸੀਂ ਇੱਥੇ ਸਾਧ ਸੰਗਤ ਵੇਖੀ ਹੈ ਨਾ, ਇਸੇ ਤਰ੍ਹਾਂ ਆਪਣੇ ਨਗਰ ਵਿੱਚ ਜਾ ਕੇ ਸ਼ਬਦ ਕੀਰਤਨ ਕਰੋ, ਪਰਮਾਤਮਾ ਦੀ ਉਸਤਤ ਕਰੋ, ਇਹ ਸੰਗਤ ਹੀ ਮੇਰਾ ਸਰੂਪ ਹੈ, ਇਸ ਸੰਗਤ ਵਿੱਚੋਂ ਹੀ ਤੁਹਾਨੂੰ ਮੇਰੇ ਦੀਦਾਰ ਪ੍ਰਾਪਤ ਹੋਣਗੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਈ ਬੁੱਤ, ਕੋਈ ਤਸਵੀਰ ਮਨੁੱਖ ਦੇ ਪੱਲੇ ਨਹੀਂ ਪਾਈ ਕਿ ਮਨੁੱਖ ਉਸ ਬੁੱਤ ਪ੍ਰਸਤੀ ਵਿੱਚ ਉਲਝ ਜਾਏ। ਮੈਂ ਤਾਂ ਕਈ ਵਾਰੀ ਸੋਚਦਾ ਵੀ ਸ਼ਾਇਦ ਅਸੀਂ ਬਾਣੀ ਪੜ੍ਹਦੇ ਹੀ ਨਹੀਂ। ਹੁਣ ਜਿਹੜੇ ਬੰਦੇ ਨਿਤਨੇਮ ਕਰਦੇ ਆ, ਮਾਫ ਕਰਨਾ ਸਾਰੇ ਤਾਂ ਨਹੀਂ ਕਰਦੇ ਹੋਣਗੇ, ਚਲੋ ਜਿਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਦੀ ਰਹਿਮਤ ਤੇ ਬਖਸ਼ਿਸ਼ ਆ ਕਰਦੇ ਨੇ, ਉਹ ਨਿਤਨੇਮ ਦੇ ਅੰਦਰ ਇਹ ਨਹੀਂ ਪੜ੍ਹਦੇ ਵੀ ਕਉ ਬੁੱਤਾਂ ਕੋ ਪੂਜਿਤ ਹੈ ਬਸ, ਵੀ ਕੋਈ ਪਰਸੂ ਬਿਰਤੀ ਵਾਲਾ ਮਨੁੱਖ ਹੈ ਜਿਹੜਾ ਬੁੱਤਾਂ ਦੀ ਪੂਜਾ ਕਰਦਾ। ਬੁੱਤ ਦਾ ਮਤਲਬ ਕੋਈ ਮਿੱਟੀ ਪੱਥਰ ਦਾ ਬੁੱਤ ਨਹੀਂ, ਹਰ ਤਸਵੀਰ ਬੁੱਤ ਹੈ, ਚਾਹੇ ਕਾਗਜ਼ ਦੀ ਹੈ, ਡਾਇਮੈਂਸ਼ਨ ਦਾ ਫਰਕ ਹੈ ਨਾ, ਬੁੱਤ ਥ੍ਰੀ ਡਾਇਮੈਂਸ਼ਨ ਹੁੰਦਾ ਹੈ, ਵਨ ਫੇਸ ਹੈ, ਗਲਤ ਹੀ ਨਹੀਂ, ਹੋਰ ਤਾਂ ਕੋਈ ਲੰਮਾ ਚੱਕਰ ਨਹੀਂ ਹੈਗਾ, ਇਹ ਤਾਂ ਬੁੱਤ ਹੀ ਨਾ। ਲੇਕਿਨ ਪਤਾ ਨਹੀਂ ਕਿਸ ਮੂੰਹ ਨਾਲ ਉਹ ਵੜ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਤੇ ਫਿਰ ਵੀ ਤਸਵੀਰਾਂ ਮੂਰਤਾਂ ਖਿੱਚੀ ਫਿਰਦੇ ਨੇ, ਦੱਬੀ ਫਿਰਦੇ ਨੇ, ਪੀਦਾ ਚ ਗੁਰੂ ਲੱਭੇਗਾ ਸਾਨੂੰ। नहीं। सतगुरु सचे पातशाह ने बाणी विच बड़ियां थावां ते ये गल निर्णय विच लिया के दसी हुई है, पर साडा ध्यान नहीं, सानू मिसगाइड किया जाता है। हुण जिथे आउंदा है गुर की मूर्त मन मह ध्यान, इनी पंक्ति सुना दिंदा अगला, अगली पंक्ति नहीं कोई सुनाउंदा कि गुर के शब्द मंत्र मन मान। गुरु साहब ने ट्रांसलेशन कर दिता, उदा अनुवाद कर दिता है कि यह गल है, गुरु की जिहड़ी सिख्या, गुरु का जिहड़ा उपदेश है उसनू हिरदे विच वसाउणा है। फिर पहलो बाणी दे जितने अर्थ हैं वह सारे इस मूल मंत्र के सिद्धांत के मुताबिक होने हैं, और इत्थे सिद्धांत है अकाल मूर्त का कि उस हस्ती की, उस एक वाहगुरु अकाल पुरख की सिख ने उपासना करनी है, जेड़ा वाहगुरु अकाल पुरख सदीव काल रहने वाला है, जेड़ा काल रहत है, ते कोई तस्वीर कोई बुत काल रहत हो नहीं सकता। इस वास्ते सतगुरु सचे पातशाह ने स्पष्ट कह दिता कि भाई काल रहत परमात्मा की उपासना करनी है। गुरु गोबिंद सिंह साहब ने जफरनामे औरंगजेब नूं एक गल लिखी है, वो लिखते ने मनम कुश्तनम कोहिया बुत परस्त, कहिंदे ने इह जिहड़े पहाड़ी ने इन्हां नाल मेरा सिद्धांतक मत भेद है, मैं बुत परस्ती नहीं करता, मैं समझदा भी बुत परस्त बंदा गुमराह है, उहदी शक्ति वंडी जांदी है और वह बिल्कुल कठोर ते पत्थर चित हो जांदा है, इह बुतां दी पूजा करदे ने, इस करके मेरा इन्हां दा मत भेद है, जात पात ऊंच नीच सब बुत परस्ती करके है। मनम पुष्तरम कोहिया बुत परस्त, इस करके मेरा इन्हां नाल संघर्ष है कि वह बुत परस्त मन बुत शिकस्त, कि वह तो बुत परस्ती करने वाले ने, तो मैं बुतां नूं खत्म करने वाला हां, भावे मैं बुत परस्ती नहीं करता। हुण जे गुरु साहब इस तरह के फरमान देंदे ने, असीं सिक्खां दे होए जी, असीं किहदे सिख होए, जवाब दो किहदे सिख हां सी, याद कह दो कि साडा गुरु नानक साहब गुरु गोबिंद सिंह साहब इन्हां नाल कोई वास्ता नहीं, गुरु ग्रंथ साहब नाल भी कोई रिश्ता नहीं, फिर असीं जो मर्जी करदे चले जाइए, सिद्धांत असां नहीं बनाउणे, धर्म दे निर्णय असां नहीं करने, ओह ते सतगुरु सच्चे पातशाह ने सब कुछ लिखिया होया है। इस करके गुरु साहब स्पष्ट कहिंदे ने कि एक वाहिगुरु अकाल पुरख की हस्ती जो काल रहत है, जिसने संसार के अंदर कदे मरना नहीं, अगे चल के अजूनी भी आएगा, जमना भी नहीं, बिल्कुल ही फसका वढ़ दिता है, क्योंकि जिहड़ा कहिंदा मेरी पूजा करो जम्मे तो है ही है ना, तो मरना भी उन्हें जरूर है। गुरु साहब कहिंदे ने ना जमे है तो ना मरना है। सतगुरु सच्चे पातशाह सानू यह गल दृढ़ कराते ने कि वाहगुरु अकाल पुरख जिहड़ा है उहदी हस्ती जिहड़ी उह काल रहत है, अकाल मूर्त, अकाल मूर्त जिस कदे ना ही खाओ, वह कदे नाश नहीं हुंदा, नाश रहत है। जे ये गल साडे ध्यान विच होवे तां फिर असीं उसे सहारे नूं भालण की कोशिश करांगे, फिर जिहड़े नाशवान सहारे ने ना उन्हां दा असीं ओट आसरा नहीं तकांगे। कबीर कहिंदा कहिंदा बाकी दे सहारे ते कोई अर्थ नहीं रखते, कहिंदा सब जग हों फिरियो मंदल कंध चढ़ाए, मैं सारा संसार भालिया, गल विच ढोल पा के डगे दी चोट नाल ऐलानी आ, मैं इस गल की तलाश की थी, कोई है ऐसा जिहड़ा नहीं मरेगा मैं उहदा लाल फड़ लवां, क्योंकि कबीर रहिंदे सी बनारस विच, बनारस विच शिव की पूजा सी मौत दे देवते दी, ते अजे तक भी यह कल्पना है कि जे बनारस मरे तो सीधा शिवपुरी विच जांदा है, फिर कदी मैं इहदी तफसील रखांगा। कबीर कहिंदा सब जग हों फिरियो बनारस विच मंगल कंध चढ़ाए, कोई काहू को नहीं सब देखी ठोक बजाए, सवाए परमात्मा दे कोई किसी तरह कोई नहीं बचाएगा ही नहीं कोई, क्योंकि वह खुद इस तरह का है, उहदे अंदर ही यह ताकत है कि वह अकाल है, बाकी तो सब काल विच बीणे ने। तो सतगुरु सचे पातशाह साडे ते रहमत करन, बख्शिश करन, ते ये भाव साडे अंदर दृढ़ होवे, इन्हें अखरा नाल ही अज दी विचार नूं संकोचदा होया सिमरन दा याचक हां, ਹੋਈਆਂ ਭੁੱਲਾਂ ਦਰਗੁਜ਼ਰ ਕਰ ਦੇਣੀਆਂ ਤੇ ਗੁਰੂ ਕੀ ਬਾਤ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦਿ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਫਰਮਾਨ ਕਰਦੇ ਨੇ ਕਿ ਜਿਹੜਾ ਇਨਸਾਨ ਮਰ ਜੀਵਿਆ, ਜੋ ਦੁਨੀਆਂ ਦੀਆਂ ਆਸਾਂ ਵੱਲੋਂ ਮਰ ਗਿਆ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ। ਸੋ ਆਸਾ ਮਨਸਾ ਜਿਸਨੇ ਸਾਰੀਆਂ ਤਿਆਗ ਦਿੱਤੀਆਂ। ਆਮ ਤੌਰ ਤੇ ਮਨਸਾ ਬੁੱਧੀ ਨੂੰ ਕਿਹਾ ਜਾਂਦਾ, ਬੁੱਧੀ ਹੀ ਆਸਾ ਦੀ ਕਲਪਨਾ ਕਰਦੀ ਹੈ। ਔਰ ਇਹ ਵੀ ਅਰਥ ਕੀਤਾ ਜਾਂਦਾ ਹੈ ਕਿ ਜੋ ਲੰਮੇ ਚਿਰ ਤੋਂ ਇੱਛਾ ਲੱਗੀ ਹੋਈ ਹੋਵੇ ਕਿਸੇ ਵਸਤੂ ਦੀ ਪ੍ਰਾਪਤੀ ਦੀ, ਉਸ ਨੂੰ ਆਸ ਜਾਂ ਆਸਾ ਕਹਿੰਦੇ ਨੇ। ਤੇ ਅਚਨਚੇਤ ਕਿਸੇ ਵਸਤੂ ਨੂੰ ਵੇਖ ਕੇ ਉਹਨੂੰ ਪ੍ਰਾਪਤ ਕਰਨ ਦੀ ਇੱਛਾ ਉਤਪੰਨ ਹੋ ਜਾਵੇ, ਉਹਨੂੰ ਮਨਸਾ ਕਿਹਾ ਜਾਂਦਾ ਹੈ। ਆਸਾ ਮਨਸਾ ਸਗਲ ਤਿਆਗ ਹੈ। ਗੁਰਮੁਖ ਜਨ ਸਾਰੀਆਂ ਆਸਾ ਮਨਸਾ ਨੂੰ ਤਿਆਗ ਕੇ ਜਗ ਤੇ ਰਹਿ ਨਿਰਾਸਾ, ਜਗਤ ਤੇ ਨਿਰਆਸ ਹੋ ਕੇ ਰਹਿੰਦੇ ਨੇ। ਨਾ ਦੁਨੀਆਂ ਦੇ ਪਦਾਰਥਾਂ ਦੀ, ਨਾ ਬ੍ਰਹਮ ਲੋਕ ਦੇ ਪਦਾਰਥਾਂ ਦੀ ਕੋਈ ਆਸ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਇਉਂ ਭਾਈ ਜਿਹੜਾ ਦੁਨਿਆਵੀ ਆਸਾਂ ਵੱਲੋਂ ਮਰ ਗਿਆ ਤੇ ਜੀ ਪਿਆ ਪਰਮਾਤਮਾ ਦੇ ਨਾਮ ਦੇ ਵਿੱਚ, ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਦੇ ਵਿੱਚ। ਜੋ ਆਸ ਜੋ ਇੱਛਾ, ਇੱਕ ਹਰ ਕੀ ਓਟ ਮੈਂ ਆਸ, ਜੋ ਇੱਛਾ ਪਵਿੱਤਰ ਹੈ, ਜੋ ਆਸਾ ਸਭ ਨਾਲੋਂ ਉੱਤਮ ਹੈ, ਜਿਹੜਾ ਇਸ ਪਾਸੇ ਨੂੰ ਜੀ ਪਿਆ, ਜਿਹੜਾ ਜੀਵਤ ਭਾਵ ਤੋਂ ਮਰ ਗਿਆ। ਜੀਵਤ ਭਾਵ ਤੋਂ ਮਰਨਾ ਕੀ ਹੈ ਕਿ ਹੰਗਤਾ ਮਮਤਾ ਦਾ ਤਿਆਗ ਕਰ ਦੇਣਾ। ਮੈਂ ਹਾਂ ਤੇ ਮੇਰਾ ਹੈ ਇਹ ਭਾਵਨਾ, ਮੈਂ ਤਾਂ ਭਾਵ ਕੇ ਆਪਣੀ ਹੋਂਦ ਹਸਤੀ ਨੂੰ ਜਾਣਨਾ ਤੇ ਦੁਨੀਆਂ ਵਿੱਚ ਪ੍ਰਗਟਾਉਣ ਦੀ ਕੋਸ਼ਿਸ਼ ਕਰਨੀ। ਮੇਰਾ ਤਾਂ ਭਾਵ ਸੰਸਾਰ ਦੇ ਸਾਰੇ ਪਦਾਰਥਾਂ ਤੇ ਮੇਰੀ ਮੇਰ, ਮੇਰਾ ਧਨ ਅਰ ਧਨ, ਮੇਰਾ ਰਾਜ ਰੂਪ ਮੈਂ ਦੇਸ, ਹਉ ਬੰਦਾ ਹਉ ਸਭ ਉਬੈਰ, ਹਨਰੀ ਭੂਮ ਕੌਣ ਘਾਲੈ ਪੈਰ, ਇਉਂ ਮਮਤਵ ਪੁਣਾ। ਸੋ ਇਹ ਜਿਹੜੀ ਹੰਗਤਾ ਮਮਤਾ ਹੈ, ਇਹ ਗੁਰਮੁਖ ਪਿਆਰੇ ਆਪਣੇ ਮਨ ਵਿੱਚੋਂ ਤਿਆਗ ਦਿੰਦੇ ਨੇ। ਇਹਨਾਂ ਵੱਲੋਂ ਜਿਹੜਾ ਮਰ ਗਿਆ, ਜੀਵਤ ਭਾਵ ਤੋਂ ਮਰਨਾ, ਭਾਵ ਕਿ ਮੈਂ ਮੇਰੀ ਨੂੰ ਆਪਣੇ ਮਨ ਵਿੱਚੋਂ ਮੇਟ ਦੇਣਾ, ਖਤਮ ਕਰ ਦੇਣਾ। ਸੋ ਜਿਹੜੇ ਇਹ ਜੀਵਤ ਭਾਵ ਤੋਂ ਮਰ ਕੇ ਵਾਹਿਗੁਰੂ ਕੇ ਨਾਮ ਜਪਣ ਰੂਪ ਆਤਮਿਕ ਜੀਵਨ ਅੰਦਰ ਜਿਹੜਾ ਕੋਈ ਜੀ ਪਿਆ ਹੈ, ਦੁਨਿਆਵੀ ਆਸਾਂ ਵੱਲੋਂ ਮਰ ਕੇ ਜੋ

0: ਜਿਹੜਾ ਵਡਭਾਗੀ ਜੀਵ ਹੈ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੈ, ਭਾਵ ਉਹਦਾ ਆਉਣਾ ਸਫਲ ਹੈ। ਸਹ ਨਾ ਆਇਆ ਸੋਏ, ਉਹ ਸਹਿਤ ਲਾਹੇ ਵੀ ਆਇਆ ਹੈ, ਭਾਵ ਉਸਨੇ ਆਪਣੇ ਜੀਵਨ ਅੰਦਰ ਲਾਹਾ ਖੱਟਿਆ। ਜਿਸ ਲਾਹੇ ਬਾਰੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸਮਝਾਇਆ ਹੈ, ਭਜਹੋ ਗੋਬਿੰਦ ਭੂਲ ਮਤ ਜਾਹ, ਮਾਨਸ ਜਨਮ ਕਾ ਇਹੀ ਲਾਹ। ਇਸ ਲਾਹੇ ਸਮੇਤ ਉਹ ਗੁਰਮੁਖ ਪਿਆਰੇ ਜਿਹੜੇ ਨੇ ਜੀਵ ਕੇ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਨੇ। ਸਫਲ ਹੈ ਜੀਵਨ ਉਸ ਗੁਰਮੁਖ ਪਿਆਰੇ ਦਾ ਦੁਨੀਆਂ ਤੇ ਆਉਣਾ ਹੋਇਆ, ਜਿਹੜਾ ਇਉਂ ਮਰ ਜੀਵਣਾ ਬਣਿਆ ਹੈ।
1: ਮਹੱਲਾ ਤੀਜਾ।
0: ਧੰਨ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੇ ਸਲੋਕ ਦੇ ਵਿੱਚ ਪਾਵਨ ਬਚਨ ਫਰਮਾਉਂਦੇ ਹਨ।
1: ਨਾ ਕਿਸ ਆਸਾ ਹੱਥ ਹੈ,
0: ਨਾ ਕਿਸ ਆਸਾ ਹੱਥ ਹੈ। ਆਸਾ ਕਰਨੀ ਹੈ ਜਾਂ ਨਹੀਂ ਕਰਨੀ, ਇਹ ਮਨੁੱਖ ਦੇ ਆਪਣੇ ਹੱਥ ਵਸ ਨਹੀਂ। ਕਿੱਡੀ ਮਹਾਰਾਜ ਦਿਆਲਤਾ ਵੀ ਕਰਦੇ ਨੇ, ਜੀਵ ਦੀ ਅਲਪੱਗਤਾ ਤੇ ਪਰਮਾਤਮਾ ਪਰਮੇਸ਼ਰ ਦੀ ਸਰਬੱਗਤਾ ਸਤਿਗੁਰੂ ਜੀ ਦਰਸਾਉਂਦੇ ਨੇ। ਜੀਵ ਵਿਚਾਰਾ ਕੀ ਕਰ ਸਕਦਾ, ਇਹਦੇ ਹੱਥ ਵਸ ਨਹੀਂ ਕਿ ਆਸ ਕਰਾਂ ਜਾਂ ਆਸ ਤੋਂ ਨਿਰਆਸ ਹੋ ਕੇ ਰਹਾਂ, ਤੇ ਨਾ ਕਿਸ ਆਸਾ ਹੱਥ ਹੈ। ਇਹ ਜਿਹੜੀ ਆਸ ਹੈ ਇਹਦੇ ਵੀ ਹੱਥ ਵਸ ਕੁਝ ਨਹੀਂ ਕਿ ਇਹ ਜੀਵ ਨੂੰ ਮਨ ਚਾਹੀ ਵਸਤੂ ਜਿਹੜੀ ਆ ਉਹ ਦਿਵਾ ਸਕੇ। ਆਸ ਹੀ ਕੀਤੀ ਹੈ ਨਾ, ਸੋ ਪ੍ਰਾਪਤੀ ਤਾਂ ਨਹੀਂ ਨਾ ਇਸ ਆਸ ਦੇ ਵਿੱਚੋਂ। ਹਾਂ, ਆਸ ਦੀ ਪੂਰਤੀ ਵਾਸਤੇ ਜੇ ਯਤਨ ਕੀਤੇ, ਜੇ ਉਹਨਾਂ ਯਤਨਾਂ ਵਿੱਚ ਕਾਮਯਾਬੀ ਮਿਲ ਗਈ ਤਾਂ ਆਸਾ ਪੂਰੀ ਹੋ ਜਾਵੇਗੀ, ਨਹੀਂ ਤਾਂ ਨਹੀਂ ਹੋਵੇਗੀ। ਸੋ ਇਸ ਪ੍ਰਕਾਰ ਇਸ ਆਸਾ ਦੇ ਹੱਥ ਵਿੱਚ ਵੀ ਕੁਝ ਨਹੀਂ, ਜੀਵ ਦੇ ਹੱਥ ਵਸ ਵੀ ਨਹੀਂ ਕਿ

0: ਕਹਿੰਦਾ ਜਿਹੜਾ ਨਿਰ ਆਸ ਹੋਵੇ, ਕਿਵੇਂ ਆਸਾ ਤੋਂ ਖਹਿੜਾ ਛੁੱਟੇ, ਸੋ ਇਸ ਪ੍ਰਕਾਰ ਆਸਾ ਦੇ ਹੱਥ ਵਿੱਚ ਵੀ ਕੁਝ ਨਹੀਂ ਤੇ ਜੀਵ ਜਿਹੜਾ ਹੈ ਆਸਾਵਾਂ ਨੂੰ ਛੱਡ ਕੇ ਦੁਨੀਆਂ ਦੀ ਆਸ ਤੋਂ ਰਹਿਤ ਹੋ ਕੇ ਕਿਵੇਂ ਰਹੇ।
1: ਕਿਆ ਕਰੇ ਇਹ ਬੱਪੜੀ,
0: ਆਸਾ ਬੱਪੜੀ ਵਿਚਾਰੀ ਭਲਾ ਕੀ ਕਰ ਸਕਦੀ ਹੈ, ਮਨੁੱਖ ਦੀ ਮੱਤ ਬੁੱਧ ਵਿਚਾਰੀ ਕੀ ਕਰ ਸਕਦੀ ਹੈ ਭਲਾ।
1: ਜਾ ਬੁਲਾਏ ਸੋਏ,
0: ਜਦੋਂ ਸੋਏ ਉਹ ਅਕਾਲ ਪੁਰਖ ਵਾਹਿਗੁਰੂ ਹੀ ਜੀਵ ਦੀ ਮੱਤ ਨੂੰ ਦੁਨਿਆਵੀ ਆਸਾ ਮਨਸਾ ਵਿੱਚ ਭੁਲਾ ਛੱਡੇ। ਜਦੋਂ ਪਰਮਾਤਮਾ ਨੇ ਆਸਾਵਾਂ ਹੀ ਪੈਦਾ ਕੀਤੀਆਂ ਨੇ ਮਨੁੱਖ ਦੇ ਜੀਵਨ ਅੰਦਰ ਪੂਰਵਲੇ ਕਰਮਾਂ ਦੇ ਮੁਤਾਬਕ, ਤਾਂ ਫਿਰ ਭਾਈ ਜੀਵ ਵਿਚਾਰੇ ਦੇ ਵੀ ਕੀ ਹੱਥ ਵਸ ਹੈ, ਆਸ ਕਰਨੀ ਵੀ ਹੱਥ ਵਿੱਚ ਨਹੀਂ ਤੇ ਆਸਾਂ ਤੋਂ ਨਿਰਆਸ ਹੋਣਾ ਵੀ ਇਹਦੇ ਵਸ ਦੀ ਗੱਲ ਨਹੀਂ। ਜਦੋਂ ਪਰਮਾਤਮਾ ਨੇ ਮੱਤ ਮਾਰ ਦਿੱਤੀ ਹੈ, ਵਾਹਿਗੁਰੂ ਨੇ ਆਪਣਾ ਸਰੂਪ ਭੁਲਾ ਦਿੱਤਾ, ਇਹ ਵਿਚਾਰੀ ਮਨੁੱਖ ਦੀ ਮੱਤ ਭਲਾ ਕੀ ਕਰੇਗੀ ਤੇ ਆਸਾਂ ਕੀ ਕਰੇਗੀ, ਨਾ ਕੁਛ ਆਸਾ ਹੱਥ ਹੈ। ਸੋ ਇਹ ਜਿਹੜੀ ਆਸਾ ਹੈ ਨਾ ਸਾਧ ਸੰਗਤ ਜੀ, ਸਾਰੇ ਜੀਵਾਂ ਤੇ ਆਪਾਂ ਆਪਣਾ ਪ੍ਰਭਾਵ ਪਾਉਣ ਵਾਲੀ, ਇਹਦੇ ਹੱਥ ਵਸ ਕੁਝ ਵੀ ਨਹੀਂ ਕਿ ਗੁਰਮੁਖਾਂ ਤੇ ਆਪਣਾ ਪ੍ਰਭਾਵ ਪਾ ਸਕੇ, ਕਿ ਉਹ ਨਿਰਾਸਾ ਹੋਏ। ਸੋ ਕਿਵੇਂ ਉਹ ਗੁਰਮੁਖ ਪਿਆਰੇ ਨਿਰਆਸ ਹੋ ਕੇ ਰਹਿੰਦੇ ਨੇ, ਕਿਵੇਂ ਇਸ ਆਸ ਤੋਂ ਆਪਣਾ ਖਹਿਰਾ ਛੁਡਾ ਲੈਂਦੇ ਨੇ, ਇਹ ਆਸ ਵੀ ਜਾਣਦੀ ਨਹੀਂ। ਕਿਆ ਕਰੇ ਇਹ ਬੱਪੜੀ, ਇਹ ਵਿਚਾਰੀ ਆਸਾ ਗੁਰਮੁਖਾਂ ਪਿਆਰਿਆਂ ਦਾ ਭਲਾ ਕੀ ਕਰ ਸਕਦੀ ਹੈ, ਜਾਂ ਭੁਲਾਏ ਸੋਏ। ਜਦੋਂ ਵਾਹਿਗੁਰੂ ਨੇ ਕਿਰਪਾ ਕਰਕੇ ਦੁਨਿਆਵੀ ਆਸਾਂ ਭੁਲਾ ਦਿੱਤੀਆਂ, ਮਨੁੱਖ ਦੇ ਮਨ ਵਿੱਚੋਂ ਇਹ ਦੁਨੀਆਂ ਦੀਆਂ ਖਾਹਿਸ਼ਾਂ ਤੇ ਸਧਰਾਂ ਮੁਕਾ ਦਿੱਤੀਆਂ, ਇਹ ਆਸਾਂ ਵੀ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਕੀ ਵਿਗਾੜ ਸਕਦੀ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਪੌੜੀ ਵਿੱਚ ਫੁਰਮਾਨ ਕਰਦੇ ਹਾਂ।

0: ਇੱਕ ਸੱਚੇ ਨਾਮ ਤੋਂ ਬਿਨਾਂ ਹੈ। ਸੱਚ ਜੋ ਤ੍ਰੈਕਾਲ ਅਬਾਦ ਰੂਪ ਨਾਸ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਨਾਮ ਵੀ ਸੱਚ ਸਰੂਪ ਹੈ। ਤੇ ਜਿਹੜਾ ਜੀਵ ਨਾਮ ਤੋਂ ਬਿਨਾਂ ਹੈ, ਨਾਮ ਜਪਦਾ ਨਹੀਂ, ਨਾਮ ਸਿਮਰਨ ਕਰਦਾ ਨਹੀਂ, ਉਹਦਾ ਜੀਵਨ ਸੰਸਾਰ ਦੇ ਵਿੱਚ ਭ੍ਰਿਗ ਹੈ। ਸੌ ਫਿਟਕਾਰ ਦੀ ਇੱਕ ਲਾਹਨਤ ਤੇ ਸੌ ਲਾਹਨਤ ਦੀ ਇੱਕ ਭ੍ਰਿਗ ਮੰਨੀ ਜਾਂਦੀ ਹੈ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਪਰਮ ਪਵਿੱਤਰ ਬਚਨ ਆਪਾਂ ਹਰ ਰੋਜ਼ ਪੜ੍ਹਦੇ ਸੁਣਦੇ ਹਾਂ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ। ਜੋ ਸਤਿਗੁਰੂ ਕੀ ਸ਼ਰਣ ਵਿੱਚ ਨਹੀਂ ਆਏ, ਗੁਰੂ ਕੀ ਸੰਗਤ ਵਿੱਚ ਨਹੀਂ ਆਏ, ਜਿੰਨਾ ਜੀਵਨ ਪਿੱਛੇ ਜੀਵ ਚੁੱਕੇ ਉਸ ਜੀਵਨ ਨੂੰ ਵੀ ਧ੍ਰਿਗ, ਉਹਨੂੰ ਵੀ ਲਾਹਨਤਾਂ ਫਿਟਕਾਰਾਂ, ਤੇ ਅਗਾਂਹ ਰੱਖੀ ਜਿਉਣ ਦੀ ਆਸ ਨੂੰ ਵੀ ਲਾਹਨਤਾਂ ਹਨ, ਫਿਟਕਾਰਾਂ ਹਨ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਧ੍ਰਿਗ। ਸੋ ਮਹਾਰਾਜ ਫੁਰਮਾਨ ਕਰਦੇ ਨੇ ਕਿ ਸੌਣਾ ਜਿਹੜਾ ਇਹ ਵੀ ਲਾਹਨਤਾਂ ਦੇ ਯੋਗ ਹੈ, ਜੇ ਨਾਮ ਨਹੀਂ ਜਪਦਾ, ਜੇ ਸਿਮਰਨ ਨਹੀਂ ਕਰਦਾ, ਜੇ ਗੁਰੂ ਵਾਲਾ ਨਹੀਂ ਬਣਦਾ, ਤਾਂ ਸੌ ਕੇ ਜਿਹੜਾ ਆਰਾਮ ਕਰਨਾ ਉਹ ਸੌਣ ਨੂੰ ਵੀ ਲਾਹਨਤਾਂ ਹੀ ਲਾਹਨਤਾਂ। ਜੋ ਖਾਧਾ ਪੀਤਾ ਹੈ ਨਾ, ਉਸ ਖਾਣ ਪੀਣ ਨੂੰ ਵੀ ਲਾਹਨਤਾਂ, ਉਹ ਵੀ ਧ੍ਰਿਗ ਦੇ ਯੋਗ, ਫਿਟਕਾਰਾਂ ਦੇ ਯੋਗ। ਤੇ ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਜਿਹੜੇ ਅੰਗਾਂ ਤੇ ਕੱਪੜੇ ਚੜਾਏ, ਭਾਵ ਸਰੀਰ ਤੇ ਜਿਹੜੇ ਵਸਤਰ ਪਹਿਨੇ ਨੇ, ਉਹ ਵਸਤਰ ਪਹਿਨਣ ਨੂੰ ਵੀ ਧ੍ਰਿਗ ਤੇ ਲਾਹਨਤਾਂ। ਨਾਮ ਬਿਨਾਂ ਜੋ ਪਹਿਰੈ ਖਾਏ, ਜੋ ਕੂਕਰ ਜੂਠਨ ਮਹਿ ਪਾਏ। ਸੋ ਇਹੋ ਜਿਹੀ ਹਾਲਤ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵਨ ਜਿਹੜਾ ਇਹ ਲਾਹਨਤਾਂ ਦੇ ਯੋਗ ਹੈ, ਨਿਸਫਲ ਹੈ। ਰੱਬ ਜੋ ਸਰਬਕਲਾ ਸਮਰੱਥ ਵਿਆਪਕ ਰੂਪ ਅਕਾਲ ਪੁਰਖ ਵਾਹਿਗੁਰੂ ਹੈ ਭਾਈ, ਉਹੀ ਸਾਰੇ ਜੀਵਾਂ ਦਾ ਦਾਤਾ ਹੈ, ਕੁੱਲ ਸੰਸਾਰ ਨੂੰ ਦਾਤਾਂ ਦੇ ਰਿਹਾ ਹੈ, ਜੀਵਨ ਦਾਨ ਦਿੱਤਾ, ਸਰੀਰ ਦਿੱਤਾ, ਅੰਗ ਪ੍ਰਤਿਅੰਗ ਦਿੱਤੇ। ਮਹਾਰਾਜ ਫਰਮਾਨ ਕਰਦੇ ਨੇ, ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਣ ਕਉ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ, ਇਹ ਸਭ ਕੁਝ ਉਸ ਪਰਮਾਤਮਾ ਨੇ ਦਿੱਤਾ। ਤੇ ਦਾਤਾਰ ਗੁਰੂ ਰੂਪ ਹੋ ਕੇ ਨਾਮ ਦਾ ਦਾਤਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਦਾਤਾ ਦਾਤਾਰ, ਦੁਨੀਆਂ ਤੇ ਬਥੇਰੇ ਦਾਤੇ ਨੇ, ਭਾਵ ਦਾਨੀ ਨੇ, ਦਾਨ ਕਰਨ ਵਾਲੇ, ਜੋ ਦੂਸਰਿਆਂ ਨੂੰ ਦਾਨ ਕਰਦੇ ਨੇ, ਧਨ ਦੌਲਤ ਅੰਨ ਵਸਤਰ ਇਤਿਆਦਿਕ ਅਨੇਕਾਂ ਵਸਤੂਆਂ। ਪਰ ਵਾਹਿਗੁਰੂ ਉਹਨਾਂ ਦਾਤਿਆਂ ਦਾ ਵੀ ਦਾਤਾ ਹੈ। ਸਭ ਤੋਂ ਵੱਡੀ ਦਾਤ ਉਸ ਪਰਮਾਤਮਾ ਦੀ, ਉਸਦਾ ਆਪਣਾ ਨਾਮ ਹੀ ਹੈ, ਜੋ ਵਡਭਾਗੀ ਗੁਰਮੁਖਾਂ ਪਿਆਰਿਆਂ ਨੂੰ ਬਖਸ਼ਿਸ਼ ਕਰਦਾ ਹੈ।
1: ਚਲ ਇਹ ਧਨ,
0: ਇਹ ਜਿਹੜਾ ਧਨ ਹੈ ਨਾ, ਨਾਮ ਰੂਪੀ ਧਨ, ਨਿਹਚਲ, ਇਹ ਨਿਸ਼ਚਲ ਹੈ, ਇਹ ਅਚਲ ਹੈ, ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ। ਦੁਨੀਆਂ ਦਾ ਧਨ ਆਪਾਂ ਕਮਾਉਂਦੇ ਹਾਂ, ਜਮ੍ਹਾਂ ਕਰਦੇ ਜੋੜਦੇ ਹਾਂ, ਜਿਉਂ ਜਿਉਂ ਖਰਚਦੇ ਹਾਂ ਘਟਦਾ ਜਾਂਦਾ, ਤੇ ਘਟਦਾ ਘਟਦਾ ਆਖਰ ਮੁੱਕਦਾ ਵੀ ਹੈ। ਪਰ ਵਾਹਿਗੁਰੂ ਕਾ ਨਾਮ ਰੂਪੀ ਧਨ ਐਸਾ ਹੈ ਕਿ ਖਾਵਹਿ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਇਹਦੇ ਵਿੱਚ ਘਾਟਾ ਨਹੀਂ ਪੈਂਦਾ। ਹਜ਼ੂਰ ਫਰਮਾਨ ਕਰਦੇ ਨੇ ਕਿ ਇਸ ਧਨ ਨੂੰ ਚੋਰ ਨਹੀਂ ਚੁਰਾ ਸਕਦੇ, ਇਹਨੂੰ ਕੋਈ ਡਾਕੂ ਲੁਟੇਰੇ ਨਹੀਂ ਖੋ ਸਕਦੇ, ਇਹ ਅੱਗ ਵਿੱਚ ਸਾੜਿਆ ਨਹੀਂ ਜਾ ਸਕਦਾ, ਇਹ ਪਾਣੀ ਵਿੱਚ ਡੋਬਿਆ ਨਹੀਂ ਜਾ ਸਕਦਾ। ਸੋ ਅਚਲ ਧਨ। ਫਿਰ ਜਦੋਂ ਆਪਾਂ ਸੰਸਾਰ ਤੋਂ ਸਰੀਰ ਦਾ ਤਿਆਗ ਕਰਕੇ ਜਾਵਾਂਗੇ, ਤਾਂ ਦੁਨੀਆਂ ਦਾ ਜਿਹੜਾ ਧਨ ਹੈ ਉਹ ਇੱਥੇ ਰਹਿ ਜਾਵੇਗਾ, ਇੱਕ ਫੁੱਟੀ ਕੌਡੀ ਨਾਲ ਨਹੀਂ ਜਾਵੇਗੀ। ਤੇ ਨਾਮ ਰੂਪੀ ਧਨ ਐਸਾ ਜਿਹੜਾ ਸਾਡਾ ਇਸ ਸੰਸਾਰ ਵਿੱਚ ਵੀ ਆਨੰਦ ਬਖਸ਼ਦਾ ਹੈ, ਔਰ ਪਰਲੋਕ ਵਿੱਚ ਵੀ ਸਾਡਾ ਮਦਦਗਾਰ, ਸਾਡਾ ਸਹਾਇਕ, ਸਾਡਾ ਸਾਥੀ ਹੈ। ਇਉਂ ਭਾਈ ਵਾਹਿਗੁਰੂ ਕਾ ਨਾਮ ਰੂਪੀ ਧਨ ਜਿਹੜਾ ਹੈ, ਇਹ ਨਿਹਚਲ ਹੈ, ਅਚਲ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਸਤਿਗੁਰਾਂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਜਿਹੜਾ ਕੋਈ ਗੁਰਮੁਖ ਜਨ ਵਡਭਾਗੀ ਜਾਣ, ਸਵਾਸ ਸਵਾਸ ਉਸ ਵਾਹਿਗੁਰੂ ਕੀ ਆਰਾਧਨਾ ਕਰਦਾ, ਜੋ ਆਉਂਦੇ ਜਾਂਦੇ ਸਾਹ ਨਾਲ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਇੱਕ ਸਾਹ ਵੀ ਬਿਰਥਾ ਨਹੀਂ ਜਾਣ ਦਿੰਦਾ, ਸਵਾਸ ਸਵਾਸ ਆਰਾਧਨਾ ਕਰਦਾ ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦੀ।
1: ਨਿਰਮਲ ਸੋਏ ਜਨ,
0: ਉਹ ਜਨ, ਉਹ ਗੁਰੂ ਕਾ ਪਿਆਰਾ ਨਿਰਮਲ ਹੈ, ਉਹਦੇ ਮਨ ਵਿੱਚੋਂ ਔਗੁਣਾਂ ਦੀ ਮੈਲ ਮੁੱਕ ਗਈ, ਵਿਸ਼ਿਆਂ ਵਿਕਾਰਾਂ ਦੀ ਮੈਲ ਖਤਮ ਹੋ ਗਈ, ਦੁਈ ਦਵੈਸ਼ ਈਰਖਾ ਹੰਗਤਾ ਦੀ ਮੈਲ ਜਿਹੜੀ ਹੈ ਉਹ ਨੇੜੇ ਨਾ ਆਈ। और इस प्रकार करता भुगता हंगता ममता इत्यादिक बंधना की जिहड़ी मैल है वह लागे ना रही। तो यह आसा भी जिहड़ी है चित नूं मलीन करदी है, आसा रूपी मैल भी उन्हां दे हिरदे विचों खत्म हो गई धोती गई। निर्मल सोए जन, वह जन निर्मल मैल तो रहत है, उज्जल है लोक परलोक दे विच।
1: अंतर जामी अगम,
0: वो अकाल पुरख वाहिगुरु जो सबना दे अंदर दी जानन वाला है। घट घट के अंतर की जानत, भले बुरे की पीर पछाणत। अगम जो वेदा शास्त्रां दी गमता तो परे, पहुंच तो परे है, जो मन बुद्धि दी पहुंच तो परे है।
1: रसना एक पाना,
0: अपनी रसना दे नाल गुरमुख जान उस एक अकाल पुरख वाहिगुरु का भान उचारण करदे ने, जपदे ने सतनाम श्री वाहिगुरु, बाणी पढ़ते सिमरण करते ने। तूनी प्यारिया अपनी रसना दे नाल इको एक अकाल पुरख वाहिगुरु का उचारण करिया कर।
1: रहिया सरबत
0: जी, जिसका उचारण करना है, जिसका नाम जपना है, वह रहिंदा किथे है? हजूर फरमाउंदे ने राव रहिया सरबत, सरबत्तर थावां ते, सरबत्तर जीवां दे हिरदियां विच, सारियां थावां ते वाहिगुरु राव रहिया सर्ब व्यापक हो रहा है। जल थल महियल पूरिया स्वामी सृजनहार, अनक भांत होए पसरिया नानक एकंकार। जल पाणियां समुंदरां विच भी है, थल खुशकियां दे विच भी है, मही धरती ते भी है, अल आकाश विच भी है, सारियां थावां ते परिपूर्ण हो रहा है वाहिगुरु। घट घट मैं हरजू बसा संतन कहे पुकार, सारियां दे हिरदे विच भी वसदा है।
1: नानक बल जाई,
0: फरमान करदे ने कि ऐसे सर्व व्यापक सर्व शक्तिमान अकाल पुरख वाहिगुरु तो बलिहार बलिहार वार में कुर्बान जाइए।
1: वाहू वाहू सच्चे पातशाह,
0: उसकी सिफत सलाह करदिया होया यही बेनती करिए कि हे सच्चे त्रैकाल आबाद रूप पातशाह, पत दे शाहूकार, पत इज्जत दे रखवाले, और सच्चे राजन के राजा महाराजन के महाराजा सच्चे पातशाह जी, तो वाह अस्तर्ग रूप है, तो वाह धन रूप साबास रूप है।
1: सच्ची नाई,
0: तो सच्ची नाई, नाई का अर्थ है वडियाई, तो सच्ची वडियाई वाला है, तो आप भी सच्चा है, तेरी वडियाई सच्ची है, तो आप अश्चर्य रूप है, तो धनता दे योग है, बलिहार बलिहार जाइए हे सतगुरु सच्चे पातशाह जी आप जी तो। सो पावन हुक्मनामे अंदर यह सतगुरु ने कृपा करके उपदेश बख्शिश किया है। लड़ीवार कथा विचार जो सतगुरु महाराज जी की कृपा दे नाल वडभागी संगत सरवण कर दिया ने। सो सतगुरु महाराज जी का भैरव राग दे विच 1125 अंग दे उपर शब्द। सो आओ सतगुरु जी का पावन उपदेश, जिस दे विच रहाउ दी पंक्ति विच हजूर ने फरमाया है, भाव जल बिन शब्द क्यों तरिया, भाव संसार जल समुंदर, यह संसार रूपी समुंदर शब्द तो बिना, नाम तो बिना, गुरु के उपदेश तो बिना भला किवें तरिया जा सकता है, भाव नहीं तरिया जा सकता। गुरु की वडियाई, गुरु की उस्तत विच पावन बचन हजूर।

0: ਸਤਿਗੁਰੁ ਵਾਹਿਗੁਰੂ ਇੱਕ ਹੈ, ਅਦੁੱਤੀ ਰੂਪ ਅਦਵੈਤ ਸਰੂਪ ਹੈ, ਓਅੰਕਾਰ ਸਰਬਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ। ਸਤ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਕਿ ਤ੍ਰੈਕਾਲ ਆਬਾਦ, ਤ੍ਰੈਕਾਲ ਆਬਾਦ ਤੋਂ ਭਾਵ ਕਿ ਜੋ ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਵਿੱਚ ਕਦੇ ਵੀ ਨਾਸ਼ ਨਹੀਂ ਹੁੰਦਾ, ਸਦਾ ਇੱਕ ਰਸ ਰਹਿੰਦਾ। ਗੁਰ ਤੋਂ ਭਾਵ ਹੈ ਚੇਤਨ ਰੂਪ, ਉਹ ਕੋਈ ਅਹਿੱਲ ਵਸਤੂ ਕੋਈ ਮਰਦਾ ਵਸਤੂ ਨਹੀਂ ਮੂਰਤੀਆਂ ਪੱਥਰਾਂ ਦੀ ਤਰ੍ਹਾਂ, ਉਹ ਚੇਤਨਤਾ ਦੇ ਸਹਿਤ ਹੈ ਤੇ ਸਰਬ ਜੀਆਂ ਨੂੰ ਆਪਣੀ ਚੇਤਨ ਸੱਤਾ ਵੀ ਬਖਸ਼ਿਸ਼ ਕਰਦਾ ਹੈ। ਪ੍ਰਸਾਦ ਆਨੰਦ ਰੂਪ ਹੈ, ਆਨੰਦ ਵਿੱਚ ਰਹਿੰਦਿਆਂ ਆਪਣੇ ਪਿਆਰਿਆਂ ਨੂੰ ਆਨੰਦ ਬਖਸ਼ਦਾ। ਸਤ ਗੁਰ ਪ੍ਰਸਾਦ, ਇਸ ਨੂੰ ਕਿਹਾ ਜਾਂਦਾ ਸਤ ਚਿਦ ਆਨੰਦ। ਸਤ ਚਿਤ ਆਨੰਦ ਨੂੰ ਇਕੱਤਰ ਕਰਕੇ ਅੱਖਰ ਬਣਦਾ ਜੀ ਸੱਚ ਦਾ ਆਨੰਦ। ਜਾਪ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ ਨਾ, ਦੋ ਵਾਰ ਕਲਗੀਧਰ ਪਾਤਸ਼ਾਹੀ ਨੇ ਬਚਨ ਉਚਾਰਨ ਕੀਤਾ। ਪਹਿਲੀ ਵਾਰ ਬਚਨ ਆਉਂਦਾ ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ, ਦੂਸਰੀ ਵਾਰ ਆਉਂਦਾ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ। ਸੋ ਸੱਚ ਦਾ ਆਨੰਦ ਤੋਂ ਭਾਵ ਸਤ ਚਿਤ ਆਨੰਦ, ਸਤ ਚਿਤ ਆਨੰਦ ਤੋਂ ਭਾਵ ਕੇ ਸਤ ਗੁਰ ਪ੍ਰਸਾਦ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਰੂਪ ਸਰਬਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
1: ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ,
0: ਭੈਰੋ ਰਾਗ ਜੋ ਸੁਬਾਹ ਦੇ ਵਕਤ ਗਾਇਆ ਜਾਣ ਵਾਲਾ ਅਤਿਅੰਤ ਮਿਠਾਸ ਭਰਿਆ ਆਨੰਦਮਈ ਰਾਗ ਹੈ, ਇਸ ਰਾਗ ਵਿੱਚ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪ੍ਰਥਮ ਪ੍ਰਤੱਖ ਸਰੂਪ ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਨੇ। ਘਰ ਦੂਜਾ, ਰਾਗ ਦੇ ਦੂਸਰੇ ਘਰ ਭਾਵ ਸੁਰਪਾਲ ਵਿੱਚ ਇਹ ਸ਼ਬਦ ਉਚਾਰਨ ਕੀਤੇ ਨੇ। ਰਾਗ ਵਿਦਿਆ ਨੂੰ ਜਾਣਨ ਵਾਲੇ ਸਮਝਦੇ ਨੇ, ਉਹਨਾਂ ਨੂੰ ਪਤਾ ਹੈ ਕਿ ਪ੍ਰਮੁੱਖ ਤੌਰ ਤੇ 10 ਥਾਟ ਮੰਨੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਰਾਗ ਉਤਪੰਨ ਹੁੰਦੇ ਨੇ, ਤੇ ਨਾਲ ਹਿੰਦੁਸਤਾਨੀ ਸੰਗੀਤ ਪੱਧਤੀ ਦੇ ਮੁਤਾਬਕ ਰਾਗਾਂ ਦੇ 64 ਧਾਮ ਮੰਨੇ ਜਾਂਦੇ ਨੇ। ਜਿਹੜੇ ਸਾਧ ਸੰਗਤ ਜੀ ਥਾਟ ਰਾਗਾਂ ਦੇ ਸਰੂਪ ਹਨ, ਇਹ ਸੁਰਾਂ ਤੇ ਆਧਾਰਿਤ ਹੁੰਦੇ ਨੇ ਕਿਹੜੀ ਸੁਰ ਕਿਵੇਂ ਲੱਗਣੀ ਹੈ, ਤੇ ਜਿਹੜੇ ਧਾਮ ਹਨ ਇਹ ਨਾਲ ਜੋ ਕੋਈ ਚਮੜੇ ਦੇ ਸਾਜ਼ ਵੱਜਦੇ ਜਿਵੇਂ ਢੋਲਕ ਢੋਲਕੀ ਹੈ, ਤਬਲਾ ਜੋੜੀ ਹੈ, ਮਿਰਦੰਗ ਹੈ, ਪਖਾਵਜ ਹੈ, ਉਹਦੇ ਜਿਹੜੇ ਤਾਲਾਂ ਦੇ ਬੋਲ ਨੇ ਉਹਨਾਂ ਦਾ ਗਿਆਨ ਇਹਨਾਂ ਧਾਮਾਂ ਦੇ ਵਿੱਚ ਹੁੰਦਾ ਹੈ। ਸਤਿਗੁਰੂ ਮਹਾਰਾਜ ਨੇ 64 ਧਾਮਾਂ ਵਿੱਚੋਂ 17 ਧਾਮਾਂ ਨੂੰ ਗੁਰਬਾਣੀ ਅੰਦਰ ਸਥਾਨ ਦਿੱਤਾ। ਧਾਮ ਸੰਸਕ੍ਰਿਤ ਦਾ ਅੱਖਰ ਹੈ ਜਿਹਦਾ ਪੰਜਾਬੀ ਵਿੱਚ ਆਪਾਂ ਅਨੁਵਾਦ ਘਰ ਦੇ ਵਜੋਂ ਕਰ ਸਕਦੇ ਹਾਂ, ਇਸ ਲਈ ਮਹਾਰਾਜ ਨੇ ਗੁਰਮੁਖੀ ਅੱਖਰਾਂ ਵਿੱਚ ਘਰ ਅੱਖਰ ਲਿਖਿਆ ਹੈ। ਸੋ ਰਾਗ ਦੇ ਦੂਸਰੇ ਘਰ ਸੁਰਪਾਲ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਕਾ ਭੈਰੋ ਰਾਗ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ।
1: ਗੁਰ ਕੈ ਸ਼ਬਦ ਤਰੇ ਮੁਨ ਕੀਤੇ,
0: ਹਜ਼ੂਰ ਫਰਮਾਉਂਦੇ ਨੇ ਕਿ ਗੁਰ ਕੈ ਸ਼ਬਦ, ਗੁਰੂ ਕੇ ਸ਼ਬਦ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ, ਗੁਰੂ ਕੀ ਸਿੱਖਿਆ ਰਾਹੀਂ ਤਰੇ ਮੁਨ ਕੀਤੇ। ਕਈ ਜਿਹੜੇ ਮੁਨੀ ਮਨਨਸ਼ੀਲ ਵਿਅਕਤੀ ਸਨ, ਰਿਸ਼ੀ ਮੁਨੀ, ਉਹ ਸੰਸਾਰ ਸਾਗਰ ਤੋਂ ਤਰ ਗਏ। ਵਸ਼ਿਸ਼ਠ ਮੁਨੀ ਕਹਿ ਲਈਏ, ਵਿਸ਼ਵਾਮਿੱਤਰ ਮੁਨੀ ਕਹਿ ਲਈਏ, ਨਾਰਦ ਮੁਨੀ ਕਹਿ ਲਈਏ, ਕਈਆਂ ਮੁਨੀਆਂ ਦੇ ਨਾਮ ਜਿਹੜੇ ਨੇ ਇਹ ਗ੍ਰੰਥਾਂ ਵਿੱਚ ਆਉਂਦੇ ਨੇ। ਤਰੇ ਗੁਰੂ ਵਾਲੇ ਬਣ ਕੇ, ਗੁਰੂ ਕੇ ਸ਼ਬਦ ਦੇ ਰਾਹੀਂ, ਗੁਰੂ ਕੀ ਸਿੱਖਿਆ ਦੇ ਰਾਹੀਂ। ਗੁਰੂ ਕੀ ਜੀਵਨ ਅੰਦਰ ਕਿੱਡੀ ਵੱਡੀ ਲੋੜ ਹੈ, ਗੁਰੂ ਤੋਂ ਬਿਨਾਂ ਜੀਵਨ ਕੈਸਾ ਜਿਹੜਾ ਇਹ ਨਿਸ਼ਫਲ ਹੈ। ਸਾਧ ਸੰਗਤ ਜੀ, ਇੱਕ ਪੁਰਾਣਕ ਗਾਥਾ ਆਉਂਦੀ ਹੈ, ਸਾਂਝੀ ਕਰਾਂ ਆਪ ਜੀ ਨਾਲ। ਕਹਿੰਦੇ ਕਿ ਭਗਵਾਨ ਵਿਸ਼ਨੂੰ ਦਾ ਬੈਕੁੰਠ ਧਾਮ ਵਿੱਚ ਤਖ਼ਤ ਸੱਜਿਆ ਹੁੰਦਾ, ਦੇਵੀ ਦੇਵਤੇ ਆ ਕੇ ਬਹਿੰਦੇ। ਨਾਰਦ ਮੁਨੀ ਜਿਹੜਾ ਕਿ ਬ੍ਰਹਮੇ ਦਾ ਪੁੱਤਰ ਹੈ, ਇਹ ਵੀ ਆਉਂਦਾ। ਮਨ ਵਿੱਚ ਹੰਕਾਰ ਹੈ ਕਿ ਮੈਂ ਬ੍ਰਹਮ ਪੁੱਤਰ ਹਾਂ, ਪਰ ਇਹਦੇ ਉੱਥੋਂ ਚਲੇ ਜਾਣ ਤੋਂ ਬਾਅਦ ਵਿਸ਼ਨੂੰ ਜੀ ਉੱਥੋਂ ਮਜ਼ਦੂਰਾਂ ਨੂੰ ਲਗਵਾ ਕੇ, ਜਿੱਥੇ ਮਿੱਟੀ ਪਟਾਉਂਦਾ ਹੁੰਦਾ ਇਹ ਬੈਠਦਾ ਹੁੰਦਾ, ਉੱਥੋਂ ਮਿੱਟੀ ਪਟਾ ਕੇ ਬਾਹਰ ਸਟਵਾਉਂਦੇ, ਨਵੀਂ ਲਿਆ ਕੇ ਪਾਉਂਦੇ। ਇੱਕ ਦਿਨ ਇਹਨੇ ਦੇਖ ਲਿਆ ਕਿ ਰੋਜ਼ ਹੀ ਇਹ ਕੰਮ ਚੱਲਦਾ, ਪੁੱਛ ਲਿਆ ਕਿ ਕੀ ਕਾਰਨ। ਉਹ ਦੱਸਣ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਨਾਰਦ ਇਹੀ ਹੈ। ਕਹਿੰਦੇ ਕੀ ਦੱਸੀਏ, ਨਾਰਦ ਨਾਮ ਦਾ ਇੱਕ ਵਿਅਕਤੀ, ਬ੍ਰਹਮਾ ਦਾ ਪੁੱਤਰ ਇੱਥੇ ਆਉਂਦਾ, ਉਹਨੇ ਗੁਰੂ ਧਾਰਨ ਨਹੀਂ ਕੀਤਾ, ਗੁਰੂ ਵਾਲਾ ਨਹੀਂ ਬਣਿਆ, ਨਿਗੁਰਾ ਹੈ, ਉਹ ਆ ਕੇ ਬੈਠਦਾ, ਜਿੱਥੇ ਬੈਠਦਾ ਉਸ ਧਰਤੀ ਨੂੰ ਭ੍ਰਸ਼ਟ ਹੋਈ ਜਾਣ ਕੇ ਭਗਵਾਨ ਉੱਥੋਂ ਉਹ ਮਿੱਟੀ ਪਟਾਉਂਦੇ ਨੇ ਤੇ ਨਵੀਂ ਸੁੱਚੀ ਲਿਆ ਕੇ ਪਵਾਉਂਦੇ ਨੇ। ਉਹ ਰੋਜ਼ ਆਉਂਦਾ ਤੇ ਅਸੀਂ ਰੋਜ਼ ਹੀ ਵਕਤ ਨੂੰ ਫੜੇ ਇਹ ਕੰਮ ਕਰਨਾ ਪੈਂਦਾ। ਗਿਆ ਵਿਸ਼ਨੂੰ ਜੀ ਕੋਲ, ਜੀ ਨਿਗੁਰੇ ਹੋਣਾ ਇੰਨਾ ਮਾੜਾ? ਕਹਿੰਦੇ ਹਾਂ ਬਿਲਕੁਲ। ਫਿਰ ਦੱਸਿਆ ਕਿਉਂ ਨਹੀਂ ਅਜੇ ਤੱਕ? ਕਹਿੰਦੇ ਦੱਸਦੇ ਕਿ ਤੈਨੂੰ ਤਾਂ ਆਪਣੇ ਬ੍ਰਹਮਪੁੱਤਰ ਹੋਣ ਦਾ ਹੰਕਾਰ ਸੀ, ਤੂੰ ਮੰਨਿਆ ਹੀ ਨਹੀਂ। ਕਹਿੰਦਾ ਜੀ ਫਿਰ ਮੈਂ ਕੀ ਕਰਾਂ, ਗੁਰੂ ਕਿਸ ਨੂੰ ਧਾਰਨ ਕਰਾਂ? ਕਹਿੰਦੇ ਦਰਿਆ ਕਿਨਾਰੇ ਚਲਿਆ ਜਾ, ਗੰਗਾ ਕਿਨਾਰੇ, ਜਿਹੜਾ ਸਭ ਤੋਂ ਪਹਿਲਾਂ ਮਿਲੇਗਾ ਉਹਨੂੰ ਗੁਰੂ ਧਾਰਨ ਕਰ ਲਵੀਂ। ਉਧਰ ਵਸ਼ਿਸ਼ਟ ਜੀ ਨੂੰ ਪ੍ਰੇਰ ਦਿੱਤਾ, ਵਸ਼ਿਸ਼ਟ ਜੀ ਇੱਕ ਮਛੇਰੇ ਦਾ ਰੂਪ ਧਾਰਨ ਕਰਕੇ ਦਰਿਆ ਕਿਨਾਰੇ ਆ ਬੈਠੇ, ਮਛੇਰਾ ਮੱਛੀਆਂ ਪਿਆ ਫੜਦਾ। ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉਹਦੇ ਦਰਸ਼ਨ ਹੋਏ ਨਾਰਦ ਨੂੰ, ਤੇ ਭਗਵਾਨ ਦੇ ਬਚਨ ਨੂੰ ਚੇਤੇ ਕਰਦਿਆਂ ਮਨ ਵਿੱਚ ਗੁਰੂ ਮੰਨ ਕੇ ਮੱਥਾ ਤਾਂ ਟੇਕ ਦਿੱਤਾ। ਔਰ ਇਉਂ ਵਸ਼ਿਸ਼ਟ ਜੀ ਉਹੀ ਗੱਲਾਂ ਕਰਦੇ ਮਛੇਰੇ ਦੇ ਰੂਪ ਵਿੱਚ, ਵੇਖੋ ਕਿੰਨੀਆਂ ਸੋਹਣੀਆਂ ਚਿੱਤਰ ਮਿੱਤਰੀਆਂ ਮੱਛੀਆਂ। ਸ਼ੰਕਾ ਆਈ ਮਨ ਵਿੱਚ, ਜਦੋਂ ਵਿਸ਼ਨੂੰ ਜੀ ਕੋਲ ਪਹੁੰਚਿਆ, ਕਹਿਣ ਲੱਗੇ ਗੁਰੂ ਧਾਰਨ ਕਰ ਆਇਆ। ਕਹਿੰਦੇ ਜੀ ਧਾਰਨ ਤਾਂ ਕਰ ਲਿਆ ਪਰ ਗੁਰੂ ਸਹੀ ਨਹੀਂ ਮਿਲਿਆ, ਉਹ ਤਾਂ ਜੀਵ ਘਾਤੀ ਹੈ। ਤੇ ਹੁਣ ਭਗਵਾਨ ਕਹਿੰਦੇ ਜਿਸ ਨੂੰ ਗੁਰੂ ਧਾਰਨ ਕੀਤਾ ਉਹਦੇ ਤੇ ਸ਼ੰਕਾ, ਗੁਰੂ ਤੇ ਸ਼ੰਕਾ ਕਰਨ ਵਾਲਾ ਤਾਂ 84 ਦੇ ਗੇੜੇ ਵਿੱਚ ਪੈਂਦਾ, ਹੁਣ ਤੈਨੂੰ ਵੀ 84 ਭੁਗਤਣੀ ਪਵੇਗੀ। ਡਰਿਆ ਨਾਰਦ ਜੀ ਕੀ ਕਰਾਂ ਹੁਣ, ਮੇਰਾ ਬਚਾ ਕਿਵੇਂ ਹੋਏ? ਕਹਿੰਦੇ ਗੁਰੂ ਹੀ ਜੁਗਤੀ ਦੱਸਦਾ, ਜਾ ਉੱਧਰ ਚਲਿਆ ਜਾ। ਜਦੋਂ ਜਾ ਕੇ ਫਿਰ ਵਸ਼ਿਸ਼ਟ ਕੋਲੋਂ ਜੋ ਮਛੇਰੇ ਦੇ ਰੂਪ ਵਿੱਚ ਸੀ ਪੁੱਛਿਆ, ਸੋ ਉਹਨਾਂ ਜੁਗਤੀ ਦੱਸ ਦਿੱਤੀ। ਉਸ ਜੁਗਤੀ ਮੁਤਾਬਕ ਆਇਆ ਫਿਰ ਭਗਵਾਨ ਵਿਸ਼ਨੂੰ ਦੇ ਕੋਲ, ਕਹਿੰਦਾ ਜੀ ਜ਼ਰੂਰ ਮੈਨੂੰ 84 ਭੁਗਤਣੀ ਪਵੇਗੀ? ਕਹਿੰਦੇ ਹਾਂ ਭੁਗਤਣੀ ਪੈਣੀ ਹੈ, ਤੂੰ ਗੁਰੂ ਤੇ ਸ਼ੰਕਾ ਕੀਤੀ, ਗੁਰੂ ਦੀ ਨਿੰਦਿਆ ਕੀਤੀ। ਕਹਿੰਦਾ ਜੀ ਚੰਗਾ, ਜਿਹੜੀ 84 ਤੁਸਾਂ ਮੈਨੂੰ ਭੁਗਤਾਉਣੀ ਹੈ ਉਹਦਾ ਨਕਸ਼ਾ ਤਾਂ ਬਣਾ ਕੇ ਦਿਖਾਓ। ਜਦੋਂ ਉਹ ਸਾਰੇ 84 ਜੂਨਾਂ ਦਾ ਨਕਸ਼ਾ ਜਿਹੜਾ ਸੀ ਬਣਾ ਕੇ ਲੱਖਾਂ ਦਾ ਦਿਖਾਇਆ, ਉਹ ਵਿਸ਼ਨੂੰ, ਉਹ ਜਿਹੜਾ ਨਾਰਦ ਸੀ, ਕਹਿੰਦੇ ਜੀ ਉਹਦੇ ਤੇ ਲਿਟਣ ਲੱਗ ਪਿਆ। ਵਿਸ਼ਨੂੰ ਜੀ ਕਹਿੰਦੇ ਇਹ ਕੀ ਕਰਦਾ? ਕਹਿੰਦਾ ਜੀ 84 ਭੋਗਦਾ। ਕਹਿੰਦੇ ਜੂਨਾਂ 'ਚ ਪਾ ਕੇ ਭੁਗਤਾਵਾਂਗੇ। ਕਹਿਣ ਲੱਗਾ ਜੀ ਉਹ ਵੀ ਤੁਹਾਡੀ ਰਚੀ ਤੇ ਇਹ ਵੀ ਤੁਹਾਡੀ ਰਚੀ, ਹੁਣ ਏਦਾਂ ਹੀ ਬਖਸ਼ ਲਓ। ਪ੍ਰਸੰਨ ਹੋਏ, ਕਹਿਣ ਲੱਗੇ ਦੇਖ ਲਾ ਗੁਰੂ ਨੇ ਜੁਗਤੀ ਦੱਸ ਦਿੱਤੀ ਨਾ, ਭਾਵੇਂ ਇਹ ਪੌਰਾਣਿਕ ਵਾਰਤਾ ਹੈ ਪਰ ਇਹਦੇ ਵਿੱਚੋਂ ਗੁਰੂ ਕੀ ਮਹਾਨਤਾ ਦਾ ਪਤਾ ਲੱਗਦਾ। ਸਾਡਾ ਜਿਹੜਾ ਆਸ਼ਾ ਉਹ ਤਾਂ ਸਾਧ ਸੰਗਤ ਜੀ ਸਿਧਾਂਤ ਧਾਰਨ ਕਰਨਾ, ਬਾਕੀ ਵਾਰਤਾ ਦੀ ਗੱਲ ਤਾਂ ਪਾਸੇ ਰਹਿ ਜਾਂਦੀ ਹੈ। ਸੋ ਗੁਰੂ ਕੇ ਸ਼ਬਦ ਦੇ ਨਾਲ ਹੀ ਅਨੇਕਾਂ ਮੁਨੀ ਜਿਹੜੇ ਨੇ ਉਹ ਸੰਸਾਰ ਤੇ ਤਰੇ। ਗੁਰ ਬਿਨ ਤਰਿਆ ਨਾ ਕੋਈ, ਗੁਰੂ ਤੋਂ ਬਿਨਾਂ ਨਹੀਂ ਕਦੇ ਵਾਸਤੇ ਕੋਈ ਤਰ ਸਕਦਾ। ਇਉਂ ਅਨੇਕਾਂ ਮੁਨੀ ਵੀ ਜਿਹੜੇ ਰਿਸ਼ੀ ਮੁਨੀ ਉਹ ਗੁਰੂ ਕੇ ਉਪਦੇਸ਼ ਰਾਹੀਂ ਹੀ ਸੰਸਾਰ ਸਾਗਰ ਤੋਂ ਤਰੇ ਨੇ।
1: ਇੰਦਰਾਦਿਕ ਬ੍ਰਹਮਾਦ ਤਰੇ,
0: ਇੰਦਰਾਦਿਕ, ਇੰਦਰ ਆਦਿਕ ਜਿਹੜੇ ਸਵਰਗਾਂ ਦੇ ਦੇਵਤੇ ਮੰਨੇ ਜਾਂਦੇ ਤੇ ਇੰਦਰ ਸਾਰਿਆਂ ਦਾ ਰਾਜਾ, ਇਹ ਵੀ ਗੁਰੂ ਕੇ ਸ਼ਬਦ ਰਾਹੀਂ ਤਰਿਆ। ਬ੍ਰਹਸਪਤ ਇਹਨਾਂ ਦੇਵਤਿਆਂ ਦਾ ਗੁਰੂ ਮੰਨਿਆ ਗਿਆ ਹੈ, ਉਹ ਗੁਰੂ ਕੇ ਸ਼ਬਦ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਹੀ ਇਹਦਾ ਵੀ ਭਲਾ ਹੋਇਆ। ਔਰ ਇੰਦਰ ਵਰਗੇ ਹੋਰ ਵੀ ਜਿੰਨੇ ਦੇਵੀ ਦੇਵਤੇ ਨੇ, ਬ੍ਰਹਮਾਦ, ਬ੍ਰਹਮਾ ਇਤਿਆਦਿਕ, ਇਹ ਵੀ ਤਰੇ ਗੁਰੂ ਕੇ ਬਚਨਾਂ ਦੁਆਰਾ, ਗੁਰੂ ਕੀ ਸਿੱਖਿਆ ਦੇ ਨਾਲ। ਕੋਟ ਬ੍ਰਹਮੇ ਜਗ

0: ਸ਼ਾਸਤਰ ਕਹਿੰਦੇ ਨੇ ਕਿ ਬ੍ਰਹਮਾ ਕਵਲ ਦੇ ਫੁੱਲ ਵਿੱਚ ਐਸਾ ਗਰਕ ਹੋਇਆ ਔਰ ਨਾਲੀ ਵਿੱਚ ਹੇਠਾਂ ਹੇਠਾਂ ਜਾਣ ਲੱਗਿਆ, ਜੁੱਗਾਂ ਦਾ ਸਮਾਂ ਗੁਜ਼ਰ ਗਿਆ ਪਰ ਅੰਤ ਨਹੀਂ ਪਾ ਸਕਿਆ। ਆਖਰ ਹੰਕਾਰ ਰਹਿਤ ਹੋ ਕੇ ਬੇਨਤੀਆਂ ਕੀਤੀਆਂ ਤਾਂ ਪਰਮਾਤਮਾ ਨੇ ਫਿਰ ਉੱਪਰ ਨੂੰ ਬਾਹਰ ਕੱਢਿਆ। ਬ੍ਰਹਮ ਕਮਲ ਪਿਆਲ ਨਾ ਪਾਇਆ, ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਨੇ ਬ੍ਰਹਮੇ ਨੂੰ ਕਮਲ ਦਾ ਪਤਾਲ ਨਹੀਂ ਲੱਭਾ, ਉਹਦੀ ਨਾਲੀ ਦਾ ਅਖੀਰਲਾ ਸਿਰਾ ਹੇਠਲਾ ਜਿਹੜਾ ਸੀ ਉਹ ਨਹੀਂ ਲੱਭਾ। ਨਾਭ ਕਮਲ ਤੇ ਬ੍ਰਹਮਾ ਉਪਜੇ ਬੇਦ ਪ੍ਰਹਿ ਮੁਖ ਕੰਠ ਸਵਾਰ, ਤਾਂ ਕਉ ਅੰਤ ਨਾ ਜਾਈ ਲੱਖਣਾ, ਆਵਤ ਜਾਪ ਰਹਿ ਗੁਬਾਰ। ਇਹੋ ਗੁਰੂ ਤੋਂ ਵੀ ਹੋਣਾ ਰਹਿਣ ਕਰਕੇ ਅਯੋ ਭਟਕਣਾ ਪਿਆ ਜੁੱਗਾਂ ਪ੍ਰਤੀ। ਜਦ ਗੁਰੂ ਕਾ ਉਪਦੇਸ਼ ਲਿਆ ਤਾਂ ਬ੍ਰਹਮਾ ਵਰਗੇ ਵੀ ਗੁਰੂ ਕੇ ਸ਼ਬਦ ਰਾਹੀਂ ਗੁਰੂ ਉਪਦੇਸ਼ ਰਾਹੀਂ ਹੀ ਤਰੇ ਉਹਨਾਂ ਦਾ ਭਲਾ ਹੋਇਆ।
1: ਸਨਕ ਸਨੰਦਨ ਤਪਸੀ ਜਨ ਕੀਤੇ,
0: ਸਨਕ ਸਨੰਦਨ ਇਹ ਬ੍ਰਹਮਾ ਜੀ ਦੇ ਚਾਰ ਜਿਹੜੇ ਨੇ ਵਰਕਤ ਪੁੱਤਰ ਮੰਨੇ ਜਾਂਦੇ ਨੇ, ਸਨਕ ਸਨੰਦਨ ਸਨਾਤਨ ਤੇ ਸਨਤ ਕੁਮਾਰ। ਇਹਨਾਂ ਚੌਹਾਂ ਦੇ ਨਾਮ ਇਕੱਠੇ ਤੌਰ ਤੇ ਸਨਕਾਦਿਕ ਕਹਿ ਦਿੱਤਾ ਜਾਂਦਾ, ਸਨਕ ਆਦਿਕ। ਤੇ ਇਹਨਾਂ ਬਾਰੇ ਗ੍ਰੰਥ ਵਚਨ ਕਰਦੇ ਨੇ ਕਿ ਇਹ ਬਾਲ ਅਵਸਥਾ ਵਿੱਚ ਹੀ ਰਹਿੰਦੇ ਨੇ, ਬਹੁਤ ਵੱਡੇ ਤਪੱਸਵੀ ਨੇ। ਕਲਗੀਧਰ ਪਿਤਾ ਜੀ ਫਰਮਾਉਂਦੇ ਨੇ ਕਿ ਸਨਤ ਕੁਮਾਰ ਸੀ ਤਪੱਸਿਆ ਨਾ ਅਨਤ ਹੈ, ਤਪੱਸਵੀਆਂ ਵਿੱਚੋਂ ਸੰਤ ਕੁਮਾਰਾਂ ਵਰਗੀ ਤਪੱਸਿਆ ਜਿਹੜੀ ਹੈ ਉਹ ਹੋਰ ਕਿਸੇ ਦੀ ਨਹੀਂ। ਸੋ ਇਸ ਪ੍ਰਕਾਰ ਇਹ ਜਿਹੜੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਹਨ, ਇਹਨਾਂ ਦਾ ਵੀ ਜੇ ਪਾਰ ਉਤਾਰਾ ਹੋਇਆ ਤਾਂ ਗੁਰੂ ਉਪਦੇਸ਼ ਰਾਹੀਂ ਹੀ ਹੋਇਆ, ਗੁਰੂ ਕੀ ਸਿੱਖਿਆ ਨਾਲ ਹੀ ਇਹ ਤਰੇ। ਤਪਸੀ ਜਨ ਕੇਤੇ, ਅਨੇਕਾਂ ਤਪੱਸਵੀ ਤੇ ਅਨੇਕਾਂ ਜਨ ਮਨੁੱਖ ਜਿਹੜੇ ਨੇ ਬੰਦਗੀ ਕਰਨ ਵਾਲੇ, ਭਾਈ ਗੁਰੂ ਕੇ ਸ਼ਬਦ ਰਾਹੀਂ ਹੀ ਸਾਰਿਆਂ ਦਾ ਪਾਰ ਉਤਾਰਾ ਹੁੰਦਾ ਹੈ।
1: ਪ੍ਰਸਾਦੀ ਪਾਰ ਪਰੇ,
0: ਹੋਰ ਪ੍ਰਸਾਦੀ ਪਾਰ ਪਰੇ, ਅਨੇਕਾਂ ਬ੍ਰਹਮੇ, ਅਨੇਕਾਂ ਇੰਦਰ, ਅਨੇਕਾਂ ਦੇਵੀ ਦੇਵਤੇ, ਅਨੇਕਾਂ ਤਪੱਸਵੀ ਸੰਕਾਦਕ ਔਰ ਇਸੇ ਪ੍ਰਕਾਰ ਅਨੇਕਾਂ ਮੁਨੀ ਜਨ ਗੁਰ ਪ੍ਰਸਾਦੀ ਪਾਰ ਪਰੇ, ਗੁਰੂ ਕੀ ਪ੍ਰਸਾਦ ਗੁਰੂ ਕੀ ਕਿਰਪਾ ਨਾਲ ਹੀ ਸੰਸਾਰ ਸਾਗਰ ਤੋਂ ਪਾਰ ਹੋਏ ਨੇ।
1: ਭਵ ਜਲ ਬਿਨ ਸ਼ਬਦ ਕਿਉਂ ਤਰੀਐ,
0: ਭਾਈ ਇਹ ਜਿਹੜਾ ਸੰਸਾਰ ਸਾਗਰ ਹੈ ਗੁਰ ਕੇ ਉਪਦੇਸ਼ ਤੋਂ ਬਿਨਾਂ ਗੁਰੂ ਕੇ ਸ਼ਬਦ ਤੋਂ ਬਿਨਾਂ ਕਿਉਂ ਤਰੀਐ, ਕਿਵੇਂ ਤਰਿਆ ਜਾ ਸਕਦਾ, ਨਹੀਂ ਤਰਿਆ ਜਾ ਸਕਦਾ। ਫਿਰ ਪੜੀਏ ਪੰਕਤੀਆਂ ਕਿ ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰੂ ਹੀ ਜਹਾਜ਼ ਰੂਪ ਹੈ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਸਤੇ, ਤੇ ਗੁਰੂ ਹੀ ਖੇਵਟ ਮਲਾਹ ਰੂਪ ਹੈ। ਸਤਿਗੁਰੂ ਜੀ ਜਿਸ ਨੂੰ ਆਪਣੇ ਨਾਮ ਰੂਪੀ ਬੇੜੇ ਤੇ ਚਾੜ ਦੇਣ, ਸਿਮਰਨ ਰੂਪੀ ਚੱਪੂ ਦੀ ਦਾਤ ਬਖਸ਼ਿਸ਼ ਕਰ ਦੇਣ, ਉਹ ਸੰਸਾਰ ਸਾਗਰ ਤੋਂ ਪਾਰ ਉਤਾਰਾ ਉਹਦਾ ਹੋ ਜਾਂਦਾ। ਨਹੀਂ ਤਾਂ ਭਾਈ ਗੁਰੂ ਤੋਂ ਬਿਨਾਂ ਕਿਸੇ ਦਾ ਵੀ ਪਾਰ ਉਤਾਰਾ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਨਹੀਂ ਮੁਕਤੀ ਪ੍ਰਾਪਤ ਹੋਣੀ ਗੁਰੂ ਕੇ ਲੜ ਲੱਗੇ ਤੋਂ ਬਿਨਾਂ। ਭਾਈ ਕਿਵੇਂ ਗੁਰੂ ਕੇ ਸ਼ਬਦ ਉਪਦੇਸ਼ ਤੋਂ ਬਿਨਾਂ ਇਸ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ, ਕਦਾ ਚਿਤ ਵੀ ਪਾਰ ਉਤਾਰਾ ਨਹੀਂ।
1: ਨਾਮ ਬਿਨਾਂ ਜਗ ਰੋਗ ਵਿਆਪਿਆ,
0: ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਜਿਹੜਾ ਜਾਗ ਜਗਤ ਹੈ, ਜਗ ਜਿਹੜਾ ਜੀਵ ਹੈ ਜਗਤ ਵਿੱਚ ਰੋਗ ਵਿਆਪਿਆ, ਉਹ ਤਰ੍ਹਾਂ ਤਰ੍ਹਾਂ ਦੇ ਰੋਗਾਂ ਦੇ ਵਿੱਚ ਹੀ ਵਿਆਪਿਆ ਹੋਇਆ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਜੋ ਵੀ ਦਿਸਦਾ ਸੰਸਾਰ ਅੰਦਰ, ਸੋ ਉਹ ਰੋਗਾਂ ਦਾ ਗ੍ਰਸਿਆ ਹੋਇਆ ਹੈ। ਅਨੇਕ ਪ੍ਰਕਾਰ ਦੇ ਰੋਗ, ਕੋਈ ਸਰੀਰਕ ਨੇ, ਕੋਈ ਮਾਨਸਿਕ ਨੇ, ਕੋਈ ਕਿਸੇ ਤਰ੍ਹਾਂ ਦੇ, ਕੋਈ ਕਿਸੇ ਤਰ੍ਹਾਂ ਦੇ, ਤੇ ਇਸੇ ਪ੍ਰਕਾਰ ਵਿਸ਼ਿਆਂ ਵਿਕਾਰਾਂ ਦੇ ਰੋਗ ਨੇ, ਜੰਮਣ ਮਰਨ ਦੇ ਰੋਗ ਨੇ। ਸੋ ਇਹਨਾਂ ਰੋਗਾਂ ਵਿੱਚ ਇਹ ਸਾਰਾ ਸੰਸਾਰ ਗ੍ਰਸਿਆ ਹੋਇਆ, ਸੰਸਾਰ ਰੋਗੀ, ਨਾਮ ਦਾਰੂ ਮੈਲ ਲੱਗਿਆ ਸੱਚ ਬਿਨਾਂ, ਸਾਰਾ ਸੰਸਾਰ ਹੀ ਰੋਗੀ ਹੈ। ਸਾਰੇ ਰੋਗਾਂ ਦਾ ਦਾਰੂ, ਸਭ ਦੀ ਔਸ਼ਧੀ ਹੈ ਅਕਾਲ ਪੁਰਖ ਵਾਹਿਗੁਰੂ ਕਾ ਨਾਮ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਪਰ ਉਹ ਨਾਮ ਰੂਪੀ ਦਵਾਈ ਤਾਂ ਜੀਵ ਨੇ ਲਈ ਨਹੀਂ, ਉਹਦਾ ਤਾਂ ਸੇਵਨ ਕੀਤਾ ਹੀ ਨਹੀਂ, ਮੈਲ ਲੱਗ ਗਿਆ ਸੱਚ ਬਿਨਾਂ। ਉਸ ਸੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਪਹਿਲਾਂ ਹੀ ਜਨਮਾਂ ਜਨਮਾਂਤਰਾਂ ਤੋਂ ਇਹ ਮਨ ਰੋਗੀ ਹੈ ਨਾ ਵਿਸ਼ਿਆਂ ਵਿਕਾਰਾਂ ਵਿੱਚ, ਇਹਨੂੰ ਦੂਈ ਦਵੈਤ ਹੰਗਤਾ ਮਮਤਾ ਤੇ ਔਗਣਾ ਵਿਕਾਰਾਂ ਦੀ ਹੋਰ ਮੈਲ ਚੰਬੜੀ ਜਾਂਦੀ ਹੈ, ਲੱਗੀ ਜਾਂਦੀ ਹੈ। ਸੋ ਇਸ ਪ੍ਰਕਾਰ ਨਾਮ ਬਿਨਾਂ ਜਗ ਰੋਗ ਵਿਆਪਿਆ, ਨਾਮ ਤੋਂ ਬਿਨਾਂ ਸਾਰੇ ਜਗਤ ਲਈ ਰੋਗ ਵਿਆਪਿਆ ਚੰਬੜਿਆ ਹੋਇਆ ਹੈ, ਰੋਗੀ ਹੋ ਕੇ ਮਨੁੱਖ ਵਿਆਪਿਆ ਹੋਇਆ ਹੈ, ਜਨਮ ਮਰਨ

0: ਜਮਾਂ ਦੇ ਵਸ ਪੈ ਜਾਣ ਦਾ ਰੋਗ ਹੈ। 84 ਦੇ ਦੁੱਖ ਭੋਗਣ ਦੇ ਰੋਗ ਨੇ, ਜਿਉਂਦਿਆਂ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਚੰਬੜਦੇ ਨੇ। ਨਾਮ ਤੋਂ ਬਿਨਾਂ ਇਹ ਰੋਗ ਸਦਾ ਹੀ ਵਿਆਪੇ ਰਹਿੰਦੇ ਨੇ, ਮਨੁੱਖ ਰੋਗੀ ਹੋਇਆ ਰਹਿੰਦਾ ਹੈ।
1: ਡੁੱਬਦਾ ਡੁੱਬ ਡੁੱਬ ਮਰੀਐ,
0: ਡੁੱਬਦਾ ਰੂਪੀ ਸਾਗਰ ਦੇ ਵਿੱਚ ਹੀ ਡੁੱਬ ਡੁੱਬ ਕੇ ਮਰਨਾ ਹੁੰਦਾ ਹੈ। ਡੁੱਬਦਾ ਦੋ ਵਿਧਾ, ਮਨ ਦੋ ਵਿਧੀਆਂ ਵਿੱਚ ਦੁਚਿੱਤੇ ਪੁਣੇ ਦਾ ਸ਼ਿਕਾਰ ਹੋਏ ਰਹਿਣਾ। ਗੁਰੂ ਵਾਲੇ ਬਣੀਏ ਕਿ ਨਾ ਬਣੀਏ, ਅੰਮ੍ਰਿਤ ਛਕੀਏ ਕਿ ਨਾ ਛਕੀਏ, ਸ਼ਰਾਬ ਇਤਿਆਦਿਕ ਨਸ਼ੇ ਛੱਡੀਏ ਜਾਂ ਨਾ ਛੱਡੀਏ, ਇਹ ਦੁਚਿੱਤੀ ਪੁਣਾ ਹੈ ਜਿਹਦੇ ਵਿੱਚ ਪਿਆ ਹੋਇਆ ਮਨੁੱਖ ਦਾ ਮਨ ਇੱਧਰ ਉੱਧਰ ਡੱਕੋ ਡੋਲੇ ਖਾਂਦਾ ਫਿਰਦਾ ਰਹਿੰਦਾ। ਤੇ ਇਸੇ ਪ੍ਰਕਾਰ ਦੁਬਦਾ ਦੁਵੈਤ ਭਾਵ ਦੋ ਵਿਧਾ, ਦੁਵੈਤ ਭਾਵ ਦੁਨੀਆਂ ਨੂੰ ਪਰਮਾਤਮਾ ਤੋਂ ਵੱਖ ਕਰਕੇ ਸੱਚ ਰੂਪ ਕਰਕੇ ਜਾਣਨਾ ਕਿ ਦੁਨੀਆਂ ਦੀਆਂ ਰੰਗ ਰੰਗੀਨੀਆਂ, ਦੁਨੀਆਂ ਦੇ ਰੰਗ ਤਮਾਸ਼ੇ, ਦੁਨੀਆਂ ਦੀਆਂ ਮਾਣ ਵਡਿਆਈਆਂ, ਇਹਨਾਂ ਵਿੱਚ ਹੀ ਮਨ ਦਾ ਖਚਤ ਹੋਏ ਰਹਿਣਾ, ਇਹ ਦੁਵੈਤ ਭਾਵਨਾ ਹੈ। ਇਸ ਦੁਵੈਤ ਭਾਵਨਾ ਦੇ ਵਿੱਚ ਡੁੱਬ ਡੁੱਬ ਕੇ ਹੀ ਆਤਮਕ ਮੌਤੇ ਇਹ ਜੀਵ ਮਰਦਾ ਹੈ ਤੇ ਜਨਮ ਮਰਨ ਦੇ ਗੇੜੇ ਵਿੱਚ ਹਮੇਸ਼ਾ ਵਾਸਤੇ ਪਿਆ ਰਹਿੰਦਾ ਹੈ। ਸਤਿਗੁਰੂ ਜੀ ਵਿਸਰਾਮ ਉਪਰੰਤ ਫਰਮਾਨ ਕਰਦੇ ਹਨ,
1: ਦੇਵਾ ਗੁਰ ਅਲਖ ਅਭੇਵਾ।
0: ਗੁਰ ਦੇਵਾ, ਜੋ ਗੁਰੂ ਹੈ ਉਹ ਦੇਵਾ ਪੂਜਨੀਕ ਹੈ। ਗੁਰ ਦੇਵਾ ਪ੍ਰਕਾਸ਼ ਰੂਪ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ। ਪੂਜਨੀਕ ਸਾਰੇ ਜਗਤ ਦੇ ਪੂਜਣਹਾਰ, ਪੂਜਣ ਵਾਲੇ ਹਨ, ਪੂਜਨੀਕ ਹਨ, ਪੂਜਣ ਯੋਗ ਹਨ। ਤੇ ਇਸੇ ਤਰ੍ਹਾਂ ਪ੍ਰਕਾਸ਼ ਰੂਪ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਆਪ ਸਦਾ ਹੀ ਪ੍ਰਕਾਸ਼ਮੈ ਹਨ। ਗੁਰ ਅਲਖ ਅਭੇਵਾ, ਗੁਰ ਸਤਿਗੁਰੂ ਸੱਚੇ ਪਾਤਸ਼ਾਹ ਜੋ ਚੇਤਨ ਰੂਪ ਪਰਮਾਤਮਾ ਦਾ ਪ੍ਰਤੱਖ ਰੂਪ ਹਨ, ਉਹ ਅਲਖ ਹਨ। ਭਾਵ ਕਿ ਸ਼ਕਤੀ ਬਿਰਤੀ ਔਰ ਅਸ਼ੁੱਧ ਸੁਰਤ ਕਰਕੇ ਜਾਣਿਆ ਨਹੀਂ ਜਾ ਸਕਦਾ ਉਸ ਪਰਮਾਤਮਾ ਨੂੰ, ਜਾਣਿਆ ਨਹੀਂ ਜਾ ਸਕਦਾ ਗੁਰੂ ਕੀ ਮਹਿਮਾ ਵਡਿਆਈ ਨੂੰ। ਅਭੇਵਾ, ਸਤਿਗੁਰੂ ਜੀ ਜੋ ਹਨ ਭੇਦ ਤੋਂ ਰਹਿਤ ਹਨ, ਗੁਰੂ ਕਾ ਕੋਈ ਭੇਦ ਨਹੀਂ ਪਾ ਸਕਦਾ।
1: ਭਵਨ ਸੋ ਜੀ ਗੁਰ ਕੀ ਸੇਵਾ।
0: ਭਾਈ ਅਲਖ ਅਭੇਵ ਤੇ ਪੂਜਨੀਕ ਪ੍ਰਕਾਸ਼ ਰੂਪ ਸਤਿਗੁਰਾਂ ਦੀ ਜਿਸ ਨੇ ਸੇਵਾ ਕੀਤੀ, ਜਿਸ ਨੇ ਗੁਰੂ ਕਾ ਸੇਵਨ ਕੀਤਾ, ਨਾਮ ਦਾ ਸਿਮਰਨ ਕੀਤਾ, ਤ੍ਰਿਭਵਨ ਸੋਝੀ, ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ, ਲੱਖਾਂ ਆਕਾਸ਼ਾਂ ਪਤਾਲਾਂ ਵਿੱਚੋਂ ਪ੍ਰਮੁੱਖ ਇਹ ਤਿੰਨ ਲੋਕ ਮੰਨੇ ਨੇ। ਇਹਨਾਂ ਤਿੰਨਾਂ ਹੀ ਲੋਕਾਂ ਦੀ ਸੋਝੀ, ਤਿੰਨਾਂ ਵਿੱਚ ਹੀ ਵਰਤਾ ਹੋਇਆ ਵਰਤਾਰਾ ਪ੍ਰਤੱਖ ਨਜ਼ਰੀ ਆਉਣ ਲੱਗ ਪੈਂਦਾ ਹੈ ਜੋ ਗੁਰੂ ਕੀ ਸੇਵਾ ਕਰਦੇ ਨੇ। ਤ੍ਰਿਭਵਨ ਸੋਝੀ, ਤਿੰਨਾਂ ਭਵਨਾਂ ਵਿੱਚ ਪਰਮਾਤਮਾ ਦੀ ਸੋਝੀ ਹੋ ਜਾਂਦੀ ਹੈ ਕਿ ਤੀਨ ਭਵਨ ਭਰਪੂਰ ਰਹੇ ਆਸੋਈ। ਤਿੰਨਾਂ ਭਵਨਾਂ ਵਿੱਚ ਵਾਹਿਗੁਰੂ ਪਰਿਪੂਰਨ ਹੈ। ਸਵਰਗ ਲੋਕ ਕਹਿ ਲਈਏ, ਮਾਤ ਲੋਕ ਕਹਿ ਲਈਏ, ਪਾਤਾਲ ਲੋਕ ਕਹਿ ਲਈਏ, ਤਿੰਨਾਂ ਭਵਨਾਂ ਵਿੱਚ ਵੀ ਵਾਹਿਗੁਰੂ ਪਰਿਪੂਰਨ ਹੈ। ਸਾਰਿਆਂ ਦਾ ਮਾਲਕ ਆਪ ਹੈ ਤੇ ਸਭਨੀ ਥਾਂ ਹੀ ਰਵਿਆ ਆਪ। ਆਦ ਜੁਗਾਦ ਜਾਕਾ ਵੰਡ ਪ੍ਰਤਾਪ, ਇਹ ਸੋਝੀ ਇਹ ਗਿਆਤ ਸਤਿਗੁਰੂ ਮਹਾਰਾਜ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ।
1: ਦਾਤ ਕਰੀ ਗੁਰ ਦਾਤ,
0: ਸਤਿਗੁਰੂ ਜੀ ਨੇ ਦਾਤੇ ਹੋ ਕੇ ਆਪ ਹੀ ਇਹ ਨਾਮ ਦੀ ਦਾਤ, ਆਪਣੀ ਸੇਵਾ ਦੀ ਦਾਤ ਬਖਸ਼ਿਸ਼ ਕੀਤੀ, ਜਿਸ ਨੂੰ
1: ਪਾਇਆ ਅਲਖ ਅਭੇਵਾ।
0: ਉਸ ਨੇ ਅਲਖ ਅਭੇਵ ਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ, ਜਿਸ ਪਰਮਾਤਮਾ ਦਾ ਅੰਤ ਨਹੀਂ ਜਾਣਿਆ ਜਾ ਸਕਦਾ, ਜੋ ਅਲਖ ਰੂਪ ਹੈ, ਭੇਦ ਤੋਂ ਰਹਿਤ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ ਗੁਰਮੁਖਾਂ ਨੇ, ਜਿਨ੍ਹਾਂ ਨੂੰ ਆਪ ਹੀ ਵਾਹਿਗੁਰੂ ਨੇ ਗੁਰੂ ਰੂਪ ਹੋ ਕੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ।
1: ਮਨ ਰਾਜਾ ਮਨ ਮਨ ਤੇ ਮਾਨਿਆ,
0: ਮਨ ਰਾਜਾ, ਮਨੁੱਖ ਦਾ ਜਿਹੜਾ ਮਨ ਹੈ ਇਹ ਆਪਣੇ ਆਪ ਵਿੱਚ ਆਪ ਹੀ ਰਾਜਾ ਬਣਿਆ ਬੈਠਾ ਹੈ। ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ। ਜਦੋਂ ਮਨ ਰਾਜਸੀ ਬਿਰਤੀ ਦਾ ਧਾਰ ਨਹੀਂ ਹੁੰਦਾ ਤਾਂ ਆਪਣੇ ਆਪ ਨੂੰ ਰਾਜਾ ਸਮਝਦਾ ਕਿ ਮੇਰੇ ਵਰਗਾ ਹੋਰ ਕੋਈ ਨਹੀਂ। ਸੋ ਇਸ ਪ੍ਰਕਾਰ ਗੁਰੂ ਤੋਂ ਬਿਨਾਂ ਇਹਨੂੰ ਕੌਣ ਸਮਝਾ ਸਕਦਾ, ਕੌਣ ਸਿੱਖਿਆ ਦੇ ਜਾ ਸਕਦਾ ਹੈ? ਮਨ ਰਾਜਾ, ਜਦੋਂ ਮਨ ਦੇ ਅੰਦਰ ਮਨ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਆ ਕੇ ਬਿਰਾਜਮਾਨ ਹੋ ਗਿਆ ਤਾਂ ਮਨ ਮਨ ਤੇ ਮਾਨਿਆ। ਇਹ ਜਿਹੜਾ ਮਨੁੱਖ ਦਾ ਅੰਤਰ ਮਨ ਹੈ ਨਾ, ਇਹ ਗੁਰੂ ਕੇ ਮੰਤਰ ਵਿੱਚ ਮੰਨ ਗਿਆ। ਮਨ ਅੱਖਰ ਦੇ ਅਨੇਕਾਂ ਅਰਥ, ਸੰਕਲਪੋ ਵਿਕਲਪੋ ਹੀ ਮਨਾ। ਜਿਹੜੇ ਸੰਕਲਪ ਵਿਕਲਪ ਹਨ ਜੀਵ ਦੇ ਖਿਆਲਾਂ ਦੇ ਵਿੱਚ ਪੈਦਾ ਹੁੰਦੇ, ਉਤਪੰਨ ਹੁੰਦੇ, ਉਹਨੂੰ ਮਨ ਕਿਹਾ ਜਾਂਦਾ ਹੈ। ਮਨ ਦਾ ਅਰਥ ਸ਼੍ਰੋਮਣੀ ਵੀ ਹੈ, ਮਨ ਦਾ ਅਰਥ ਮੰਤਰ ਵੀ ਹੈ, ਮਨ ਦਾ ਅਰਥ ਪਿਆਰਾ ਵੀ ਹੈ, ਮਨ ਦਾ ਅਰਥ ਮਨੁੱਖ ਵੀ ਹੈ, ਔਰ मन उस ब्रह्म नूं वी कहा जांदा है। सो इस प्रकार मन राजा मन श्रोमणी अकाल पुरख वाहिगुरू जदों आके मन दे विच प्रकाशमान होया कदों होया जी मन मन ते मानिया जदों मन गुरु के मंत्र विच मन गया जदों गुरु की सिक्ख्या नूं इसने धारण कर लिया गुरु की सलाह इसने प्रवान कर ली और गुर मंत्र दे जाप सिमरन विच लग गया
1: मन सा मन है समाई
0: जिन्नियां भी तरह तरह दियां मनसा सन मन विच पैदा होण वालियां इच्छावां लालसावां मन है समाई वो मन दे विच ही समा गईयां मना कर दिता मनसा नूं आउण तों समा गईयां लैग हो गईयां मन दे विच ही
1: मन जोगी मन बिन सदयोगी
0: जदों ए मन वाहिगुरु के नाम विच जुड़दा है सिमरन करदा है बंदगी करदा है फिर मानो के ए मन जिहड़ा ए बहुत वड्डा जोगी है परमात्मा नाल जुड़िया होया मन बिनस वियोगी जदों सब संगत वालों वियोग आ जाए इस नाम सिमरन का वियोगी हो जाए तो फिर यह जिहड़ा मन है साध संगत जी हजूर फरमान करते हैं कि यह बिनसदा है यह नास हुंदा है जीव आत्मा जिहड़ी है अनेक प्रकार दियां जूनां विच भरमदी भटकदी इधर उधर भरमदी फिरदी है सो मन जोगी मन जेड़ा जोगी जुड़िया होया अकाल पुरख वाहिगुरु विच जो कि बिनस वियोगी बिनसंहार पदार्थां दा वियोगी हो गया जिसने दुनियावी पदार्थां वालों अपनी चित बिरती नूं जोड़ लिया वाहिगुरु दुनिया के पदार्थां वालों बिरती नूं तोड़ लिया तो वाहिगुरु के नाम नाल जुड़ गया वह जोगी शुद्ध स्वरूप हो गया वह मन
1: समझ गुण गाई
0: फिर मन जेड़ा समझदा गुरु के शब्द राही जदों गुरु के शब्द नूं समझ लवे यह मन जान लवे तां गुण गाई फिर यह जीव श्री अकाल पुरख वाहिगुरु के गुणा नूं गायन करदा है
1: गुरते मन मारिया शब्द विचारिया
0: यह मन जेड़ा राजसी सुभा दा धारनी बन के राजा बनिया बैठा ते हंकारी होया बैठा भरमाउंदा है पटकाउंदा है कदे कोई ख्याल कदे कोई गुरते मन मारिया जिन्ना गुरमुखा प्यारिया ने गुरु के शब्द दे राही अपने मन नूं मार लिया भार के मन नूं काबू विच कर लिया बस विच कर लिया किवें कीता जी शब्द विचारिया शब्द जो ब्रह्म रूप वाहिगुरु है उहदी विचार कीती शब्द गुरु के उपदेश दी विचार कीती गुरमुख इह मन लिया सवार हउमै विचों तजै विकार गुरु के शब्द की विचार करके हंगता ममता विकार छड़ दिते मन काबू कर लिया सो यह प्राप्ति जिन्होंने गुरु की कृपा दे नाल कर लई
1: विरले संसारा
0: ओ वडभागी गुरमुख प्यारे संसार अंदर विरले विरले ने नहीं तो साध संगत जी वड्डियां वड्डियां कोलों यह मन नहीं जितया गया ऋषियां मुनियां दे कोलों वड्डियां वड्डियां पीरां फकीरां दे कोलों वड्डियां वड्डियां औलियां अवतारां कोलों इत्थों तक कि ब्रह्मा विष्णु शिव जी उन्हां कोलों भी मन नहीं जितया गया वो भी मन दे मारे हुए भरम दे भटकदे रहे विरले विरले गुरमुख प्यारे ने जिहड़े गुरु की कृपा दे नाल गुर शब्द दी विचार राही ब्रह्म परमात्मा दे विचार करके मन नूं काबू कर लैंदे ने
1: नानक साहिब भरपुर लीणा
0: उन्हां गुरमुखां प्यारियां नूं प्रतख नजर आ गया कि साहिब जो सारिया का मालक है भरपुर वह सारे संसार अंदर भरपुर भरिया होया है पूरिया होया भाव रविया होया लीना लीन हो रहा एकमिक हो रहा है सारे संसार अंदर श्री वाहिगुरु
1: साच शब्द निस्तारा
0: गुरु के सच्चे शब्द दे राही उन्हां गुरमुखां प्यारियां दा निस्तारा हो गया निस प्रपंच रूप जेड़ा यह संसार है ना ये तो पार उतर गए वह गुरमुख प्यारे जिन्हां नूं सतगुरु महाराज की कृपा दे नाल गुर शब्द की विचार प्राप्त होई गुर शब्द नूं हिरदे विच वसाउण दा सुभाग प्राप्त होया इउं पाज गुरु के शब्द तो बिना संसार सागर तरिया नहीं जा सकता जो जो तरियो प्रापतन नवतन भगत भाई हर देवा पुराने समय विच नवे समय विच जेड़ा जेड़ा भी तरिया सतगुरु सच्चे पातशाह जी की प्रेमा भगती करके तरिया है गुरु तो बिना गुरु के शब्द तो बिना किसी का पार उतारा नहीं यह सतगुरु ने कृपा करके उपदेश बख्शिश किया है साध संगत जी अज का जो दिहाड़ा है गुरु घर के परम गुरसिख प्यारे ब्रह्म ज्ञानी महापुरख गुरसिखी की अवधि ਧੰਨ ਧੰਨ ਮਹਾਂਪੁਰਖ ਸਤਿਕਾਰ ਯੋਗ ਬਾਬਾ ਬੁੱਢਾ ਸਾਹਿਬ ਜੀ। ਸੋ ਉਹਨਾਂ ਦਾ ਪਾਵਨ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸੋ ਭਾਰੀ ਜੋੜ ਮੇਲਾ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ। ਅੱਜ 21 ਅੱਸੂ ਦਾ ਦਿਹਾੜਾ ਹੈ। ਇਹ ਜੋੜ ਮੇਲਾ ਕਿਹੜਾ ਹੈ ਜੀ? ਕਿਉਂਕਿ ਬਾਬਾ ਜੀ ਦਾ ਸਰੀਰਕ ਜਨਮ ਜਿਹੜਾ ਕੱਥੂ ਮੰਗਲ ਵਿਖੇ ਹੋਇਆ, ਸਰੀਰ ਦਾ ਚਲਾਣਾ ਜਿਹੜਾ ਸੀ ਉਹ ਰਮਦਾਸ ਵਿਖੇ ਹੋਇਆ, ਫਿਰ ਇਸ ਜੋੜ ਮੇਲੇ ਦਾ ਭਾਵ ਸਾਧ ਸੰਗਤ ਜੀ 21 ਅੱਸੂ ਵਾਲੇ ਦਿਨ ਅੱਜ ਦੇ ਦਿਨ ਦਾ ਇਤਿਹਾਸ ਇਹ ਹੈ ਕਿ ਅੱਜ ਦੇ ਦਿਨ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਨੇ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੇ ਸੰਸਾਰ ਤੇ ਪ੍ਰਗਟ ਹੋਣ ਦਾ ਬਚਨ ਕੀਤਾ ਸੀ। ਇਤਿਹਾਸ ਦੇ ਵਿੱਚ ਇਹ ਵਾਰਤਾ ਦਰਜ ਹੈ। ਸੋ ਬਚਨ ਆਉਂਦੇ ਨੇ ਕਿ 1651 ਸੰਮਤ ਅਸਜ ਮਾਸ 21ਵੀਂ ਜਾਨ, ਭਾਵ ਕਿ 1651 ਬਿਕਰਮੀ ਸੰਮਤ ਤੇ ਅੱਸੂ ਮਹੀਨੇ ਦੀ 21 ਤਰੀਕ, ਇਸ ਦਿਨ ਬਚਨ ਬਖਾਨਿਓ ਬੁੱਢੇ ਸੁਨਤ ਸਰੋਨ ਭਾ ਬਚਨ ਮਹਾਨ। ਇਸ ਦਿਨ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਸੀ ਜਿਸ ਨੂੰ ਸਰਵਣ ਕਰਕੇ ਮਾਤਾ ਗੰਗਾ ਜੀ ਤੇ ਸਮੁੱਚੀਆਂ ਸੰਗਤਾਂ ਦੇ ਮਨ ਵਿੱਚ ਬੜਾ ਆਨੰਦ ਹੋਇਆ। ਸੋ 21 ਅੱਸੂ ਦਾ ਇਹ ਦਿਹਾੜਾ ਉਹ ਬਾਬਾ ਜੀ ਦਾ ਬਚਨ ਕਰਨ ਦਾ ਦਿਵਸ ਹੈ। ਸੋ ਜਿਸ ਬਚਨ ਨੂੰ ਮੁੱਖ ਰੱਖਦਿਆਂ, ਜਿਸ ਦਾ ਸਤਿਕਾਰ ਕਰਦਿਆਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਾਰ ਵਧੀ 1652 ਬਿਕਰਮੀ ਨੂੰ ਪੰਚਮ ਪਾਤਸ਼ਾਹ ਦੇ ਗ੍ਰਹਿ ਵਿਖੇ ਗੁਰੂ ਕੀ ਵਡਾਲੀ ਵਿਖੇ ਮਾਤਾ ਗੰਗਾ ਜੀ ਕੀ ਕੁੱਖ ਨੂੰ ਭਾਗ ਲਾਉਂਦਿਆਂ ਅਵਤਾਰ ਧਾਰਨ ਕੀਤਾ ਸੀ। ਸੋ ਅੱਜ ਉਹ 21 ਅੱਸੂ ਦਾ ਦਿਹਾੜਾ, ਉਹ ਜੋੜ ਮੇਲਾ ਜਿਹੜਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਭਾਵਨਾ ਬਖਸ਼ਿਸ਼ ਕਰਨ, ਗੁਰੂ ਉੱਪਰ, ਗੁਰੂ ਪਿਆਰਿਆਂ ਉੱਪਰ ਸੋ ਸਾਡੀ ਭਾਵਨਾ ਬਣੇ, ਆਪਾਂ ਪ੍ਰੇਮ ਦੇ ਸਹਿਤ ਸਤਸੰਗਤ ਕਰੀਏ, ਨਾਮ ਜਪੀਏ ਗੁਰੂ ਕੇ, ਲੜ ਲੱਗੀਏ ਤੇ ਆਪਣੇ ਜੀਵਨ ਨੂੰ ਸਫਲਿਆਂ ਕਰੀਏ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ

0: ਬਾਤੇ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
2: ਓ ਹਰਫਨ ਮੌਲਾ ਓ ਜਾਏਗਾ ਮੋਮਿਨ ਹੱਕ ਜਦੋਂ ਸੀਨੇ ਲਾਇਆ ਦਿਲ ਹੋਇਆ ਰੋਸ਼ਨ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ ਨਾਰਥ ਈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R

ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ।

ਮੇਰਾ ਮਨ ਤਨ ਪਿੰਨਾ ਰਨ ਨਾਨਕ ਮੋਸਕ ਚਕੋਲਿਆ ਸਭ ਜਨਮ ਤਨ ਤੰਨਾ ਰਨ ਨਾਨਕ ਮੋਸਕ

ਨਾਨਕ ਗੁਰੂ ਨਾ ਚਿੱਤ ਨੀ ਮਨ ਆਪਣੇ ਸੁੱਚੇ, ਛੁੱਟੈ ਤਲ ਬਿਵਾੜ ਜੋ ਸੁਝੈ ਅੰਦਰ ਖੇਤ, ਖੇਤ ਹੈ ਅੰਦਰ ਛੁੱਟੇ ਹਕਾਉ ਨਾਨਕ ਸਿਉ ਨਾਹ, ਫਲੀ ਐ ਫੁੱਲੀਏ ਬੱਪੜੇ, ਪੀਤਨ ਵਿੱਚ ਸਵਾ ਪੌੜੀ ਆਪ ਸਜਿਓ।

और प्रेम बाण।

0: ਚਾਹਾਂ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕੱਚਨ ਕੱਚ ਮਹੱਲਾ ਪਹਿਲਾ
1: ਵੱਡੀ ਵੱਡੇ ਜਾਂ ਵੱਡਾ ਨਾਂ ਵੱਡੀ ਵੱਡੇ ਸੱਚਨਿਆ ਵੱਡੀ ਵੱਡੇ ਜਾਂ ਨਿਚਲ ਥਾ ਵੱਡੀ ਵੱਡੇ ਜਾਣ ਆਲਾ ਵੱਡੀ ਵੱਡੇ ਬੁੱਝੇ ਸਭ ਭਾ ਵੱਡੀ ਵੱਡੇ ਜਾਂ ਪੁੱਛਣ ਦਾਤ ਵੱਡੀ ਵੱਡੇ ਜਾਂ ਆਪੇ ਆਪ

ਲਿਆ ਤਣਾ ਰਤ ਸਿਜਣ ਗਏ ਹਾਰ ਗਏ ਸਿੱਠ ਗੁਣ ਵਾਲਿਆ ਲਿਖਣਾ।

0: ਆਤਮਾ ਨਾਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਲ ਲਗੇ ਪਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਰਿਆ ਵਿਸਮਾਦ ਨਾਨਕ ਪੂਜਨ ਪੂਰੇ ਪਾਗ ਮਹੱਲਾ ਪਹਿਲਾ
1: ਕੁਦਰਤ ਦੱਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣਕ ਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਣਾ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਕਮੇਂਦਰ ਵੇਖੈ ਵਰਤੈ ਤਾ ਕੋ ਤਾ ਕੌੜੀ ਆਪਿਨ ਭੋਗ ਭੋਗ ਕੈ ਹੋਏ ਪਸਮੜ ਪੌੜ ਸਿਧਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਗਤ ਚਲਾਇਆ ਅੱਗ ਕਰਨੀ ਕੀਰਤ ਵਚਿਐ ਬਹਿ ਲਿਖਾ ਕਰ ਸਮਝਾਇਆ ਥਾਉ ਨਾ ਹੋਵੇ ਪੌਦਈ

ਕੋ ਕਰੋੜੀ ਚਲਤਨਾਂਤ ਪੈ ਵਿੱਚ ਸਿੱਧ ਬੁੱਧ ਸੁਰਨਾ ਪੈ ਵਿੱਚ ਡਾਣੇ ਆਕਾਸ਼ ਪੈ ਵਿੱਚ ਜੋਰ ਮਾ ਬਸੂ ਪੈ ਵਿੱਚ ਆ ਵਹਿ ਜਾ ਵਹਿ ਪੂ ਸਗਲਿਆ।

ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕਿਤੇ ਵੇਦ ਵਿਚਾਰ ਨਿਤਿਆ ਮੰਗਤੇ ਗਿੜਮਰ ਪੂਰੇ ਤਾ ਬਾਜਾਰੀ ਬਾਜ਼ਾਰ ਮੈਂ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕ ਛੇ ਤਨ ਹੋਵੇ ਗਾਣ ਨੰਗਲੀ ਢੁੱਡੀਏ ਕਥਨਾ ਕਰੜਾ ਸਾਰ ਕਰ ਮਿਲੇ ਤਾਂ ਪਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੇ ਸਤਿਗੁਰ ਪਾਏ ਜੋ ਬਹੁਤੇ ਜਨ ਪਰਮਿਆ ਸਤਿਗੁਰ ਸ਼ਬਦ ਸੁਣਾ ਹੈ ਸਤਿਗੁਰ ਜੀ ਵੰਡਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ ਸਤਿਗੁਰ ਮਿਲੇ।

सच बुझाया, सच बुझाया।

ਆਸਾ ਮਹੱਲਾ ਚੌਥਾ ਗੁਰਮੁਖ ਢੋਂਡ ਢੋਂਡਿੰਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾ

ਸੰਤਨ ਹੈ ਮੇਰਾ ਮਨ ਤਨੁਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ

0: ਧਰਤੀ ਮਾਲ ਤਨ ਵਰਤਨ ਸਰਬ ਜਨਜਾਨ ਨਾਨਕ ਮੂਸੈ ਗਿਆਨ ਵੀ ਹੋਣੀ ਕਾਇਗਾ ਜਮਕਾਲ ਮਹੱਲਾ ਪਹਿਲਾ
1: ਵਾਂਚਲ ਨੱਚਣ ਗੁਰ ਪੈਰ ਹਲਾਇਨ ਫਿਰ ਸਿਰ ਉਡਰਾਵਾ ਝੱਟ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਰ ਕੀਆ ਸਗਲ ਜਹਾਨ ਸੇਵਕ ਸੇਵਕ ਨੂੰ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰ ਲੰਘਾ ਇੱਕ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਆਨੰਦ ਲਾਟੂ ਮੈਦਾਨੀਆਂ ਨੰਗਾ ਪੰਕੀ ਪਾਉਂਦੀਆਂ ਲੈਣ ਸੂਹੇ ਚਾਣ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਦਰ ਬੰਦ ਪਾਏ ਸੋਏ ਪੈ ਕੀਰਤਨ ਚੰ ਸਭ ਨੱਚ ਨੱਚ ਹੱਸੇ ਚਲੇ ਸੇ ਰੋਏ ਉੱਡਣਾ ਜਾਹੀ ਸਤਨਾ ਹੋਏ ਨੱਚਣਾ ਕੁੱਦਣ ਮਨ ਕਾਚਾ ਨਾਨਕ ਜਿਨ ਮਨ ਪਾਉ ਤੇ ਨਾ ਮਨ ਪਾਉ ਪੌੜੀ ਨਾ ਉਤਰਾ ਨਰਕਾਰ ਹੈ ਨਾ ਲੈ ਨਰਕ ਨ ਜਾਈਏ ਜੀਵੇ ਪਰ ਸਭ ਤੇ ਸਦਾ ਦੇਖਾ ਜੈ ਆਪ ਗਵਾਈਏ ਜਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਹੈ ਜੇ ਜਰਵਾਣਾ ਪਰ ਹਰੈ ਜਰਵੇਸ ਕਰੇ ਦੀ ਆਈ ਹੈ ਕੌਣ ਹੈ ਨਾ ਪਰੀਏ ਪਾਈਏ ਪਰੀਏ ਪਾਈਏ।

0: ਜਲ ਸਰਜੀਆਂ ਪੁਰੀਆਂ ਨੂੰ ਆਕਾਰਾਂ ਆਕਾਰ ਓਏ ਜਾ ਕੇ ਸਤੂਏ ਜਾਣੇ ਤੇ ਨਾ ਪੇ ਤੇਰੀ ਸਾਰ ਨਾਨਕ ਭਗਤਾਂ ਪੁਕਸਲਾਂ ਸਚਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਚਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪਿਕ ਮਿਆਰ ਘੜ ਪਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨ ਪਾਇਓ ਬਿਨ ਸਤਿਗੁਰ ਕਿਨੈ ਨ ਪਾਇਓ ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਪ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ

ਗੁਰਮੁਖ ਪਿਆਰੇ ਆਏ।

ਹੋਮ ਚ ਟੋਵੈ, ਹੋਮ ਚ ਜਾਤੀ ਜਿਨਸੀ ਖੋਵੈ, ਹੋਮ ਚ ਮੂਰਖ ਹੋਮ ਚ ਸਿਆਣਾ, ਮੋਖ ਬੁੱਧੀ ਸਾਰ ਨਾ ਜਾਣਾ, ਹੋਮ ਚ ਮਾਇਆ

ਹੋਮੇ ਜਾਤ ਹੈ ਹੋਮੇ ਕਰਮ ਕਮਾਹੇ ਹੋਮੇ ਇਹ ਬੰਦਨਾ ਫਿਰ ਜੁਨੀ ਪਾਹੇ ਹੋਮੇ ਕਿੱਥੋਂ ਪੁਜੈ ਕਿਸ ਜਮੇ ਜਾ ਹੋਮੇ ਇਹ ਹੁਕਮ ਹੈ ਪੈ ਕਿਤ ਫਿਰਾਹੇ ਹੋਮੇ ਦੀ ਗ੍ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸਿਵ ਕੀਤੀ ਸੰਤੋਖ ਜਿਨ ਸੱਚੋ ਸੱਚ ਤੈ ਉਹ ਨਿਮੰਦ ਪੈਣਾ ਰੱਖਿਓ ਕਰ ਸੁਪਿਰਤ ਧਰਮ ਕਮਾਇਆ।

0: ਕੰਡ ਜੀ ਜੇਰ ਪੂਜਾ ਖਾਣੀ ਸੇ ਤਜਾ ਸੋ ਮਿਤ ਜਾਣੇ ਨਾਨਕ ਆਸਰਾ ਮੇਰਾ ਜਨਤਾ ਹਾਂ। ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਹਾਂ। ਜਿਨ ਕਰਤਾ ਕਰਨਾ ਕੀਆ ਚਿੰਤਾ ਪੀ ਕਰਨੀ ਤਾਹਾਂ। ਸੋ ਕਰਤਾ ਚਿੰਤਾ ਕਰੇ ਜਿਨੂੰ ਪਾ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਬਣ ਪਗ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਵਿਵਾਨ। ਲੱਖ ਸੁਰਤਨ ਸੰਗਰਾਮ ਰਣਮਾ ਛੱਟੇ ਪੁਰਾਣ ਲੱਖ ਸੁਰਤੀ ਲੱਗਿਆਂ ਤਨ ਪੜੀਏ ਪੜ ਪੁਰਾਣ। ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਨਾਨਕ ਮਥੀ ਮਿਥਿਆ ਕਰਮ ਸੱਚਾ ਨਿਸਾਨ ਪੌੜ ਸੱਚਾ ਸਾਹਿਬ ਏਕ ਤੋਂ। ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਸਮਿਲੈ ਸੱਚ ਤਾਤ ਨੇ ਸੱਚ ਕਮਾਇਆ।

ਬਾਦਸ਼ਾਹ ਮਹਲ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿ ਗੁਰ ਪਾਸੇ ਰਾਮ ਰਾਜੇ ਗੁਰ ਸਤਿ

0: ਕੁੜੀ ਪਾਈ ਹੈ ਪੜ ਪੜ ਗੜੀਏ ਖਾਸ ਪੜੀਏ ਹੈ ਜੇਤੇ ਬਰਸ ਬਰਸ ਪੜੀਏ ਹੈ ਜੇਤੇ ਮਾਸ ਪੜੀਏ ਹੈ ਜੇਤੇ ਆਰ ਜਾ ਪੜੀਏ ਹੈ ਜੇਤੇ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ ਮਹਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਪਵਿਆ ਤੇ ਤੋ ਲਵਿਆ ਬਹੁ ਪੇਕਿਆ ਦੇਹ ਦੁੱਖ ਦੀਆ ਸਹੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਐਨਸ ਕਹਿ ਰਹੇ ਮੌਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ ਪਿਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸ੍ਰੀ ਸ਼ਾਹੀ ਪਾਈ ਮੂਰਖ ਹੁੰਦਾ ਪਤ ਗਵਾਈ ਵਿਣਦਾ ਵੈ ਕਿਛ ਥਾਏ ਨਾ ਪਾਈ ਰਹਿਬ ਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੁਸਕ ਪਾਏ ਹਰ ਕਾ ਨਾ ਮਨ ਮਸਾਏ ਨਾਨਕ ਮਤ ਕਰੇ ਸੋ ਪਾਏ ਆਸਨ ਦੇਸੇ ਤਿੰਨ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਪੰਖੇ ਮਨ ਆਉਂਦੇ।

you.

0: ਚਰਾਇ ਸਰਮ ਪਾਉ ਤਨ ਹੋਇ ਨਾਨ ਭਗਤੀ ਜੇ ਰਪੈ ਕੂੜੈ ਸੋਇ ਨਾ ਕੋਈ ਮਹੱਲਾ ਪਹਿਲਾ
1: ਲਭ ਭਾਵ ਨੂੰ ਰਹਿ ਜਾ ਮੈਂ ਤਾਂ ਕੂੜਹਾ ਸਿੱਖਦਾਰ ਕਾਮ ਨੇ ਸਤ ਪੁੱਛੇ ਬਹਿ ਬਹਿ ਕਰੇ ਵਿਚਾਰ ਅੰਧੇ ਰਹਿਤ ਗਿਆਨ ਹੁਣੀ ਪਾਏ ਪਰੇ ਮੁਰਦਾਰ ਗਿਆਨੀ ਰੱਚੇ ਵਾਜੇ ਬਾਬੇ ਰੂਪ ਕਰੇ ਸਿਗਾਰ ਉੱਚਕ ਕੇ ਵਾਦਾ ਗਾਵੇ ਜੋ ਦਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜਤ ਸੰਜ ਕਰ ਪਿਆ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸਦਾ ਵੇ ਜੁਗਤ ਨਾ ਜਾਣੇ ਛੱਡ ਬਹਿ ਕਰ ਬਾਰ ਸਭ ਕੋ ਪੂਰਾ ਆਪ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਂ ਲੈ ਜਾਪੇ ਮਹਾਂ

ਕੀ ਕੇ ਪੌੜੀ ਤੁਰ ਕਰਮ ਜਨਕ ਤੁਦ ਪਾਇਆ ਤਾਂ ਤਿੰਨੇ ਖਸਮ ਤੇ ਆਇਆ ਇਹ ਨਜ਼ਰ ਤੱਕ ਵਸਤੀ ਸੁਨੇਹੀ ਤੁਦ ਵੇਖੀ ਜਗ ਤੇ ਉਪਾਇਆ।

0: ਨਾਨਕਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ
1: ਕੁੰਭੇ ਬੁੱਧਾ ਜਲ ਰਹਿ ਜਲ ਬਿਨ ਕੁੰਭ ਨਾ ਗਿਆਨ ਕਾ ਬੁੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਓ ਹੋਵੇ ਗੁਣ।

ਪੰਨਤ ਨਾਨਕ ਪਰਮ ਪਟ ਚੂਲੇ, ਪੰਨਤ ਨਾਨਕ

ਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਆਂ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪਰਗਾਸ ਗੁਰ ਅੰਗਦ ਦਿਓ ਨਿਦਾਨ ਅਕਥ ਕਥਾ ਗਿਆਨ ਪੰਚ ਭੂਤ ਵਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਵਿਦ ਮਾਨਿਓ ਮਾਨ ਤਬ ਹੀ ਭਇਓ।

ਤਾਰਤ ਆਰ ਵਿਓਮ ਆਰ ਪਵਨ ਤੇ ਨੀਰ ਥਾਰ ਅਵਰ ਅਨਲ ਅਨਾਦ ਕੀਆ ਸਾਸ ਰੇਖ ਨੇਥ ਸੂਰ ਦੇਨ ਸੈਲ ਤਰੂ ਫਲ ਫੁੱਲ ਦੀਆ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤਿਰ ਭਵਨ ਜਾਸ

0: ਸ਼ਬਦ ਗੁਰ ਸਾਹਮਣੇ ਸੁਣਿਓ, ਬਿਕਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹ ਹੋਇਓ ਲਾਲ, ਨਦਰ ਸਤਿਗੁਰ ਦਾ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿ ਵਿਚਾਰੈ, ਕਾਠੋ ਸ੍ਰੀਖੰਡ ਸਤਿਗੁਰ ਕੀਓ, ਦੁੱਖ ਦਿਦ ਦਿਨ ਕੇ ਗਏ, ਸਤਿਗੁਰੂ ਚਰਨ ਦਿਨ ਪਰਸਿਆ, ਸੇ ਪਤ ਪ੍ਰੇਤ ਸੁਰ ਨਰ ਪਏ, ਜਾਮ ਗੁਰੂ ਹੈ ਵੱਲ ਤਣੇ ਕਿਆ ਗਾਰਵ ਦੀਜੈ, ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀਜੈ, ਜਾਮ ਗੁਰੂ ਹੈ ਵੱਲ ਗਿਆਨ ਧਿਆਨ ਅਲਣ ਪਰ, ਜਾਮ ਗੁਰੂ ਹੈ ਵੱਲ ਸ਼ਬਦ ਸਾਹੀ ਸੋ ਸੱਚੇ ਘਰ, ਜੋ ਗੁਰੂ ਗੁਰੂ ਐਨ ਜਪੈ, ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਤ ਮਹਿ ਧਰੈ, ਸੋ ਜਨਮ ਮਰਨ ਦੋਉ ਥੇ ਰਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰੇ ਮਨ ਮੇਰੇ, ਗੁਰ ਕਾ ਸ਼ਬਦ ਸੁਪੁੰਨ, ਅਗਣ ਕਟੇ ਸਭ ਤੇਰੇ, ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਉ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਕੈਥ ਸੰਸਾਰ ਮੈਂ,
1: ਗੁਰਮੁਖ ਦੇਖ ਗੁਰੂ ਸੁਖ ਪਾਇਓ, ਪੁੱਤੀ ਜੋ ਪਿਆਸ ਤੀ ਉਸ ਪੀਵਨ ਕੀ, ਬੰਚਤ ਸਿਦ ਕੋ ਬਿਤ ਮਿਲਾਇਓ, ਪੂਰਨ ਭੋ ਮਨ ਠੋਰ ਬਸੋ, ਰਸ ਬਾਸਨ ਸੋ ਜੋ ਦਹਿਨ ਦਸਤਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਿਆ ਤੀਰ ਵਿਪਾਸ ਬਨਾਇਓ, ਗਯੋ ਦੁਖ ਦੂਰ ਬਰਖਨ ਕੋ, ਸੋ ਗੁਰਮੁਖ ਦੇਖ ਗੜੂ ਸੁਖ ਪਾਇਓ, ਸਮਰੱਥ ਗੁਰੂ ਸਿਰ ਹੱਥ ਧਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਪਾਸਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ, ਭਨ ਦਾਸ ਆਸ ਜਗਤਰ ਗੁਰੂ ਕੀ, ਪਾਰਸ ਪੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ

ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਨ ਜਾਣੇ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਾਰ ਤੁਝੇ ਬੁਝਾਈ ਹੈ ਭਰਮ ਭੁੱਲੇ ਸੰਸਾਰ ਛੁੱਟੋ ਜੂਨੀ ਸੰਗਾਰ ਜਮ ਕੋ ਨਾ ਡੰਡ ਕਾਲ ਗੁਰ

ਸਮਰੱਥ ਕਲਯੁਗ ਸੁਨਤ ਸਮਾਦ ਸ਼ਬਦ ਜਿਸ ਕੇਰੇ ਪੁਨ ਦੁਖ ਨਾਸ ਸੁਖਦਾਇਕ ਸੁਰੋ ਜੋ ਤਰਤ ਧਿਆਨ ਬਸਤ ਤੈ ਨੇਰੇ ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖ।

ਪਾਈਐ। ਉਦਤ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵਲਾਈਐ। ਪੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ। ਅੰਮ੍ਰਿਤ ਪ੍ਰਵਾਹ ਛੁਟਕੰਦ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ। ਨਾਮ ਨਿਰਬਾਣ

ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲੈ ਛਲਨ ਸਬਲ ਮਲਨ ਭਗਤ ਫਲਨ ਕਾਨ ਕੂਰ ਨਿਹ ਕਲੰਕ ਬਜੀ ਟੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਨ ਸਕਲ ਪਵਨ ਕੁਸਲ ਕਰਨ ਸਰਬ ਭੂਤ ਆਪ ਕੀ ਦੇਵਾਦ ਦੇ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮਛ ਕਛ ਹੋ ਬਰਹਾ ਜਮੁਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀਏ ਤਾਰ ਤਜ ਬਿਕਾਰ ਮਨ ਗਏ ਅੰਦਰ।

ਮਨ ਮੁਖ ਵਿਛੁੜੀ ਦੂਰ ਮਹਿਲ ਨ ਪਾਏ ਬਲ ਗਈ ਬਲ ਰਾਮ ਜੀ ਅੰਤਰ ਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਬਲ ਰਾਮ ਜੀ ਕੂੜ ਕਪਟ ਕਮਾਵੈ ਮਹਾ ਦੁਖ ਪਾਵੈ ਵਿਣ ਸਤਿਗੁਰ ਮਾਗ ਨਾ ਪਾਇਆ ਉੱਜੜ ਪੰਥ ਪ੍ਰਮੈ ਗਾਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ

बिछुड़ कदे ना जाई, वार पाया पुरख अगम अगोचर।

ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਾਲ ਰਾਮ ਜੀਓ ਹਰਿ ਹਰਿ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ।

ਸ਼ਾਮ ਕੈ ਸਤੰਬਰ ਸਵਾਮੀ ਸਾਚ ਮੈਂ ਆਸ਼ਾ ਸਾਚ ਰਹਿ ਸਭ ਕੁਛ ਸਤਸਮਾਵੈ ਰੇ ਕਰੈ ਭਰਪੂਰ ਰਾਮ ਨਾਮ ਦੇ ਵਾਹ ਮੈਂ ਸੂਰ ਨਾਇ ਲੈ ਪ੍ਰਾਸਤ ਜਾਏ ਨਾਨਕ ਤਉ ਮੁਖੰ ਤੁਰਪਾਏ ਜੁਜ ਮੈਂ ਜੋ ਛਲੀ ਚੰਦਰਾਵਲ ਕਾਣਕ ਸਮਝਾ ਦਵਾਇਆ ਹਰ ਜਤ ਗੋਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ ਕੱਲ ਮੈਂ ਵੀ ਅਤਰ ਬਣ ਹੋਆ ਨਾਉ ਕਹਿਦਾਈ ਅਲੋ ਪਿਆ ਨੀਲ ਬਤਰਲੇ ਕੱਪੜੇ ਪੈਰੇ ਤੁਰਪਠਾਣੇ ਅਮਲ ਕੀਆ ਚਾਰੇ ਵੇ ਦੁਹੇ ਸੱਚਿਆਰ ਪੜੇ ਗੁਣੇ ਚਾਰ ਵਿਚਾਰ ਪਾਉ ਭਗਤ ਕਰਨੀ ਸਦਾ ਉਹ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਬਿਟੋਂ ਵਾਰੇ ਜਿੱਤ ਮਿਲੇ ਕਸਮ ਸੰਭਾਲਿਆ ਜਿਨ ਕਰ ਵਧੀ ਗਿਨ ਅੰਗਨ ਦੀਆ ਇੰਨ ਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਾ

ਜਿੰਨੀ ਐ ਸਾਹ।

ਹੜ ਪੁਸਤਕ ਸੰਧਿਆ ਬਾਦੰ ਸਿਲ ਪੁਰਸ਼ ਬਗਲ ਸਮਾਦੰ ਮੁੱਖ ਝੂਠ ਵਿਗੂਕਣ ਕਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤ੍ਰਿਕ ਲਾਟੰ ਦੇ ਧੋਤੀ ਬਸਤਰ ਕਪਾਟੰ ਜੇ ਜਾਣਸ ਬਰਮੰ ਕਰਮੰ ਸਾ ਫੋਕਟ ਨ ਚੌਕਰਮੰ ਕਹੋ ਨਾਨਕ ਨੇਚੋ ਤਿਆਵੇ ਵਿਣ ਸਤ ਗੁਰਵਾਟ ਨ ਪਾਵੇ ਪੌੜੀ ਕੱਪੜ ਰੂਪ ਸਹਾਮਣਾ।

ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਇ। ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ

ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾ। ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ

ਛੱਡਿਆ ਦੇਣਾ ਪਛੋਤਾਏ ਦੇਣਾ ਪਛੋਤਾਏ ਇਹ ਮਨ ਹਰ ਜੀਏ ਤੂੰ ਇੱਕ ਮਨ ਇੱਕ ਚਿੱਤ ਪਾਏ ਇਹ ਮਨ ਹਰ ਜਾਏ ਤੂੰ ਇੱਕ ਮਨ ਇੱਕ

ਵਡਿਆਂ ਦੇਣਾ ਪਛੋਤਾਏ, ਦੇਣਾ ਪਛੋਤਾਏ। ਇਹ ਮਨ ਹਰ ਜੀਤਿਆਏ ਤੂੰ, ਇੱਕ ਮਨ ਇੱਕ ਚਿਤ ਪਾਏ। ਇਹ ਮਨ ਹਰ ਜੀਤਿਆਏ ਤੂੰ, ਇੱਕ ਮਨ ਇੱਕ

ਇੱਕ ਮਨ ਇੱਕ ਚਿੱਤ ਪਾਰ ਏ ਮਨ ਹਰ ਜੀਤਿਆ ਤੂੰ ਇੱਕ ਮਨ ਇੱਕ ਚਿੱਤ ਪਾਰ ਹਰ ਕੀਆਂ ਸਦਾ ਸਦਾ ਵਡਿਆਈਆਂ ਹਰ ਕੀਆਂ ਸਦਾ ਸਦਾ ਵਡਿਆਈਆਂ

ਇੱਕ ਮਨ ਇੱਕ ਚਿੱਤ ਪਾਰ ਏ ਮਨ ਹਰ ਜੀ ਚਾਹੇ ਤੂੰ ਇੱਕ ਮਨ ਇੱਕ ਚਿੱਤ ਪਾਰ ਹਰ ਕੀਆਂ

0: ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾ ਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵ, ਏ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਣੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸੱਚਾ ਨਾਮ ਮੇਰਾ ਆਧਾਰ ਸਾਤ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰਤਾ ਸੁਖ ਮਨ ਆਏ ਵਸਿਆ ਜਿਨ ਵਿੱਚਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਤੁਰ ਕਰੋ ਪਾਇਆ ਤੁਦ ਜਿਨ ਕੋ ਸੇਨਾ ਮਹਰ ਕਹਿ ਲਾਗੇ, ਆਨੰਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂ, ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਦੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆ ਬਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆ, ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਬਾਹੀ ਦੇਖ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ, ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ ਆ, ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ, ਤਿੰਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ,

ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੇ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪ

0: ਆਇਆ ਗੁਰ ਬ੍ਰਹਮਤੀਆ ਉਹ ਮੂਆ ਚੜ ਪਿਆ ਵੇ ਤੱਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਭੈਣਾਂ ਮੀਆਂ ਰਾਤ ਦਿਨ ਸਜੀ ਨਾਲ ਤੱਕ ਪੌਕਤੀਏ ਬ੍ਰਾਹਮਣ ਵੱਟਿਆ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੱਟੀਏ ਫਿਕਰ ਪਈਏ ਹੋਰ ਨਾਨਕ ਠੱਗ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ।

ਤਗਨਾ ਅੰਦਰੀ ਤਗਨਾ ਨਾਰੀ ਭਲਕੇ ਤਕ ਪਵਨ ਤਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਾ ਤਗਨਾ ਅੱਖੀ ਵਿੱਤ ਗਏ ਆਪੇ ਵੱਤੇ ਵਟ ਤਗੈ ਅਵਰੇ ਕਤੈ ਲੈ ਪਾੜ ਕਰੇ ਵਿਆਹੋ ਕੱਢ ਕਾਗਲ ਦਸੇਰਾ ਸੁਣ ਵੇਖੋ ਲੋਕਾਂ ਹੋ ਬੇਟਾ ਮਨ ਆਉਂਦਾ ਮਨ ਆਉਂਦਾ ਮਨ ਆਉਂਦਾ ਨਾ ਸੋ ਜਾਣ ਕੌਰ ਸਾਹਿਬ ਹੋਏ ਦਿਆ ਕਿਰਪਾ ਕਰਤਾ ਸਾਈ ਕਰ ਕਰਾਏ ਸੀ ਸੋ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਨ ਹੋਏ ਪ੍ਰਵਾਨ ਤਾਂ ਕਸਮ ਕਾ ਮਹਿਲ ਪਾਏ ਸੀ ਕਸਮ ਪਾਵੇ ਸੋ ਕਰੇ।

سرو سرو آفرین.

0: ਪਾਤਸ਼ਾਹ ਖਾਈ। ਅੰਤਰ ਪੂਜਾ ਪੜੇ ਕਦੇ ਬਾਂਸ ਜੰਤੂ ਕਾ ਪਾਈ, ਛੋਡੀ ਲੈ ਪਖੰਡਾ ਨਾਮ ਲਈਏ ਜਾਇ ਤਰਨ ਦਾ ਮਹੱਲਾ ਪਹਿਲਾ।
1: ਮਾਨਸ ਖਾਣੇ ਕਰੇ ਨਵਾਜ ਸ਼੍ਰੀ ਵਗਾਇਨ ਤਿੰਨ ਗਲਤ ਤਿੰਨ ਕਰ ਬ੍ਰਾਹਮਣ ਪੂਰੇ ਨਾ ਦਿਓ ਨਾ ਪਿਆ ਵੈ ਉਹੀ ਸਾਥ। ਕੋੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਮੱਥਾ ਟਿੱਕਿਆ ਤਿੜ ਧੋਤੀ ਕਖਾਈ, ਹੱਥ ਸ੍ਰੀ ਜਗਤ ਕਸਾਈ, ਨੀਲ ਬਸਤਰ ਪੈਰੋ ਪ੍ਰਾਣ, ਮਲੇਸ਼ ਤਾਂ ਲੈ ਪੂਜੇ ਪ੍ਰਾਣ। ਆਪ ਆਖੇ ਆਕਾ ਕੋਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਮਤ ਫਿੱਟੈ ਵੇ ਮਤ ਫਿੱਟੈ, ਅੰਨ ਸਾਡਾ ਫਿੱਟੈ ਤਨ ਫਿੱਟੈ, ਫਿਰ ਕਰੇਨ ਮਨ ਝੂਠੇ ਚੁਲੀ ਪਰੇ। ਕਹੋ ਨਾਨਕ ਸੱਚ ਤੇ ਆਈਏ, ਸੁੱਚ ਹੋਵੇ ਤਾਂ ਸੱਚ ਪਾਈਏ, ਪੌੜੀ ਚਿੱਤੇ ਅੰਦਰ ਸਭ ਕੋ।

ਨਾ ਪੈਂਦਾ ਭਿੱਖ ਨਾ ਪੈਂਦਾ।

ਸੁੱਚੇ ਨਾਖੀਏ ਬੈਂਜ ਪੰਡਾ ਤੋਂ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜ ਤਰਪਲਾਣ ਪੌਣ ਵੇ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡਪ ਮਾੜੀਆਂ ਬੈਠੇ ਕਰ ਪਾਸਾਰਿਆ ਚੀਜ਼ ਕਰਮਣ ਪਾਵ।

ਹਰ ਨਾਮ ਧਿਆ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ ਪੂਜ ਕਰਾ।

Горска

ਕਈ ਤਿੰਨ ਪਿਛੇ ਹੋਰ ਕਾਏ ਘੜੇੜੀ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਮੈਂ ਹਰ ਪੁੰਨ ਕੇ।

ਪੰਡ ਜੰਮਿਆ ਪੰਡ ਨਿੰਮਿਆ ਪੰਡ ਮੰਗਣ ਗਿਆ ਪੰਡ ਹੋਵੇ ਦੋਸਤੀ ਪੰਡ ਚੱਲੇ ਪੰਡ ਮੋਆ ਪੰਡ ਪਾਲੀਏ ਪੰਡ ਹੋਆ ਬੰਦਾ ਸੁੱਖ ਮੰਦਾ ਆਖੀਏ ਜਿੱਤ ਜੰਮੇ ਰਾਜਾ ਪੰਡੋ ਹੀ ਪੰਡ ਪੰਡ।

ਨਾਨਕ ਤੇ ਮੁਖਿਉਜਲੇ ਸੱਚੇ ਦਰਬਾਰ ਪੜ ਸਕੋ ਆਪਣਾ ਜਿਸ ਨਾਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪੇ ਕਾ ਸੰਦੀਏ ਜਗ ਤਾਂ ਕਾਇਤ ਗਰਭ ਹੰਡੀ ਹੈ ਮੰਦਾ ਕਿਸੇ ਨਾ ਆਖੀਏ।

ਗੁਰਸਿੱਖਾਂ ਮਨ ਵਧਾਈਆਂ ਜਿਨੂੰ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਕੋਈ ਕਰਗਲ ਸੁਣਾਵੇ ਹਰ ਨਾਮ ਕੀ ਸੋ ਲੱਗੇ

ਅੰਦਰਾਂ ਝੂਠੇ ਪੈ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੇ ਤੁਰੇ ਨਾਹੀਂ ਮੈਂ ਜਿਨ ਪਟ ਅੰਦਰ ਬਾਹਰ ਗੁਜ਼ਰ ਤੇ ਪਲੇ ਸੰਸਾਰ ਤਿੰਨਿਓਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਸੇ ਰੰਗ ਨੋ ਵੇ ਚੁੱਪ ਪੀ ਕਰ ਜਾਏ ਪਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚੇ ਨਾ ਦਰਵਾਟ ਪਰ ਕਰਚ ਮੰਗ ਜਬ ਦੇ ਤਾਕਾਏ ਦੀਵਾਨ ਕੁਕਲ ਮੇ ਕਹਮਾ ਤੁਮਾਵੇ ਦਰ ਲੈ ਲੇਖਾ ਪੀੜ ਛੁੱਟੇ ਨਾਨਕ ਜਿਉ ਤੇਲ ਪੌੜੀ ਆਪੇ ਹੀ ਕਰਨਾ ਕਿਉਂ ਕੱਲ ਆਪੇ ਕੀਤੇ ਤਾਰੀਏ ਦੇਖ ਕੀਤੇ ਆਪਣਾ ਕਰ ਕੱਚੀ ਪੱਕੀ ਸਾਰੀਏ ਜੋਇਸ ਕੱਲ ਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਪਰਾਣ

ਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹੱਥ ਨਾਮ ਦ੍ਰਿੜਾਵੈ ਰਾਮ ਰਾਜੇ ਤਿਸਕੀ ਕ੍ਰਿਸ਼ਨਾ ਭੁੱਖ ਸਤ ਉਤਰੈ ਜੋ ਹਰ ਨਾਮ ਤੇ ਆਵੈ ਜੋ ਹਰ ਹਰ ਨਾਮ ਤੇ ਆਏ ਦੇ ਤਿੰਨ ਜਮ ਨੇੜ ਨਿਆਵੈ ਜਨ ਨਾਨਕ ਕਉ ਹਰਿ ਕਿਰਪਾ ਕਰ ਨਿਤ ਜਪੈ ਹਰਿ ਨਾਮ।

ਉੱਪਰ ਕਾਲੀਏ ਉੱਪਰ ਕਾਲੀਏ।

0: ਜੋ ਜਿਹੋ ਸੋਗਿਆ ਮੌਕਾ ਘਿਆ ਵਾ ਉਹ ਬੀਜਿਆ ਵਿਖ ਮੰਗਿਆ ਅੰਮ੍ਰਿਤ ਵੇਖੋ ਇਉਂ ਨਿਆ ਮਹਲਾ ਦੂਜਾ ਨਾਲ ਆਣੇ ਦੋਸਤੀ ਕਦਨ ਆਵੇ ਰਾਸ ਜਿਹਾ ਜਾਣੇ ਤਿਹਾ ਵਰਤਾ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਮਾਵੇ ਦੂਜੀ ਹੋਵੇ ਪਾਸ ਸਹਿਬ ਛੁਣ ਚੱਲੇ ਕਈ ਬਣਿਆ ਯਾਰ ਅਰਦਾਸ ਊੜ ਕਮਾਣੇ ਕੂੜ ਹੋਵੇ ਨਾਨਕ ਸੁਤ ਵਿਗਾਸ ਮਹਲਾ ਦੂਜਾ
1: ਪਾਣੀ ਅੰਦਰ ਲੀਕ ਜੋ

ਕਸਮ ਚਲੇ ਅਰਦਾਸ ਚਲੇ ਅਰਦਾਸ ਚਲੇ ਅਰਦਾਸ।

ਇੱਕ ਨਹੀਂ ਚੱਕਰੀ ਜਿੱਤ ਭਸਮਾ ਜਾਏ ਨਾਨਕ ਸੇਵਕ ਕਾਂਡੀਏ ਜਿਸੇ ਤਿੱਖ ਸੁਣ ਸਮਾਏ ਪੌੜੀ ਨਾਨਕ ਅੰਤਰ ਜਾ।

ਆਪੇ ਸਜ ਕਰੇ ਆਪ ਜਾਈ ਰੱਖਿਆ ਦੇਸ ਵਿੱਚ ਜੰਤੂ ਪਾ ਕੇ ਦੇਖੇ ਥਾ ਪਿਉ ਥਾ ਕਿਸ ਨੂੰ ਕਹੀਏ ਨਾਨਕ ਕਿਸ ਨੂੰ ਕਹੀਏ ਨਾਨਕ ਸਭ ਕਿਸ ਆਪੇ ਆਪ ਔੜੇ ਵੱਡੇ ਕਿਉਂ

ਜੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ ਹੌੜੀ ਵੱਡੀ ਵੱਡਾ ਪਾ।

0: ਦਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ।
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਏ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਜਨੇ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬਲੋ ਜੀ ਵਾਹਿਗੁਰੂ ਬਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਵਾਹਿਗੁਰੂ ਬਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਵਾਹਿਗੁਰੂ ਬਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬਲੋ ਜੀ ਵਾਹਿਗੁਰੂ ਬਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੁਲਬਾਲੇ ਬਲੋ ਜੀ ਵਾਹਿਗੁਰੂ ਬਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੂਸਾ ਦਾਨ ਦਾਨਾ ਸਿਰਦਾਨਾ ਮਦਾਨ ਸ੍ਰੀ

ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ

ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾ

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੀਖ ਭੀਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਾਹਾਣ ਗਣਿਜੈ ਤ੍ਰਿਭਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਇ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਜਿਹ ਸਤ ਗੁਰ ਸਿਮਰੰਤ ਨੈਨ ਕੀ ਤਿਮਰ ਮਿਟਹਿ ਖਿਨ ਜਿਹ ਸਤ ਗੁਰ ਸਿਮਰੰਤ ਹਿਰਦੈ ਹਰਿ ਨਾਮ ਦਿਨੋ ਦਿਨ ਜਿਹ ਸਤ ਗੁਰ ਸਿਮਰੰਥ ਜੀਅ ਕੀ ਤਪਤ ਮਿਟਾਵੈ ਜਿਹ ਸਤ ਗੁਰ ਸਿਮਰੰਥ ਰਿਦ ਸਿਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰਹੋ ਜਿਹ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰਹੁ ਨਰਹੁ ਭੁੱਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੀ ਬਸ ਰਹਿ ਹਿਰਦੈ ਗੁਰ ਚਰਨ ਪਿਆਰੀ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਫੋਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹ ਪਕਰ ਸਤਿਗੁਰ ਨਿਸਤਾਰਾ ਸੌਦਾ ਇਕਤ ਹਟ ਹੈ ਸਾਹੁ ਸਤਿਗੁਰ ਪੂਰਾ ਔਗਣ ਲੈ ਗੁਣ ਵਿਕਣੈ ਵਚਨੈ ਦਾ ਸੂਰਾ ਸਫਲ ਕਰੈ ਸਿਮਲ ਬਿਰਖ ਸੋ ਵਰਨ ਮਨੂਰਾ ਵਾਸ ਸੁਵਾਸ ਨਿਵਾਸ ਹੈ ਕਾਉ ਹੰਸ ਨ ਊਰਾ ਘੁੱਘੂ ਸੁਜ ਸੁਜਾਇਂਦਾ ਸੰਖ ਮੋਤੀ ਚੂਰਾ ਵੇਦ ਕਤੇ ਬਹੁ ਬਾਹਰਾ ਗੁਰ ਸਬਦ ਹਜੂਰਾ ਵੇਦ ਕਤੇ ਬਹੁ ਬਾਹਰਾ ਗੁਰ ਸਬਦ ਹਜੂਰਾ ਸੋ ਕਹਾਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਝਟੀਐ ਤੁਧ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਈ ਅਵਗਣ ਵਿਕਣਾ ਗੁਣ ਰਵਾ ਬਾਲ ਰਾਮ ਜੀਓ ਹਰਿ ਹਰਿ ਨਾਮ ਧਿਆ

ਨਾਨਕ ਧੋਰੇ ਸੰਜੋਗੋ ਸਤ ਸੰਤੋਖ ਕਰ ਭਾ

साधनावतन बाल सखाई नानक कृपा करके मिले।

0: ਫਤਿਹੇ। ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਾਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਾਲ ਰਾਮ ਜੀਓ
1: ਕੈਲਗਰੀ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

एक ओंकार सतगुर प्रसाद सलोक महला नौवा गुण गोविंद गायो नहीं जन

0: मना जेहि बिद जल को मीन गुण गोविंद गायो नहीं जन्म अकारथ कीन कहु नानक हर भज मना जेहि बिद जल को मीन बिखियन सो काहे रचियो निमख ना हो है उदास कहो नानक पज हर मना पर ना जम की फास बिखियन सो काहे रचियो निमख ना हो है उदास कहो नानक भज हर मना पर ना जम की फास। साहिब श्री गुरु ग्रंथ साहिब सची पातशाह जी महाराज और आप संगत अपने घरां च बैठे सतगुरु जी दे इन्हां अमृत बचना दी विचार सरवण कर रहे हो। गुरु तेग बहादुर सची पातशाह महाराज सलूकां दी विचार आपां अज प्रारंभ करनी। आओ आप जितने जुड़े बैठे हो सुरत करके आप आसीस बख्शो सतगुरु गुरु तेग बहादुर सची पातशाह जी महाराज हजूर दी अमृत बाणी श्री गुरु ग्रंथ साहिब महाराज जी दे 15 रागां दे विच दर्ज है। उन्हां 15 रागां विच जिहड़े अमृत शब्द ने उन्हां दी गिनती 59 है और उस तो इलावा सतगुरां दे अमृत बचन 57 श्लोक ने दोहरे समेत जिस दा दास ने आप नाल जिक्र कीता सी। थोड़ा जा आरंभ विच गुरु तेग बहादुर सच्ची पातशाह उन्हां ने 14 राग तां ओह ही वरते ने जिहड़े पहले गुरु साहिबान ने भी वरते और खास करके राग जयजावंती है ओह सिर्फ गुरु तेग बहादुर महाराज जी दा ही उचारण कीता होया है। 59 जिहड़े शब्द ने उन्हां विच सतगुरां ने बहुत बख्शीश सानू कीती मानवता नूं। असी आम तौर ते ए लफज सारे वर्तने आ के गुरु तेग बहादुर महाराज उन्हां दी अमृत बाणी अमृत बोल बैरागमई ने अक्सर असी शब्द सुनने पर दास इक बेनती करदा हुंदा है कि देखो गुरु तेग बहादुर साहिब जी दी बाणी नूं जदों असी पढ़ांगे विचारांगे इस विच अनेकां पक्ष सतगुरु जी अध्यात्मकता दे संसारकता दे जीवन मुक्ति दे इस सारे पक्ष गुरु तेग बहादुर जी अपनी बाणी विच बख्शिश करदे पर 3 शब्द दास अक्सर वरतदा हुंदा है कि गुरु तेग बहादुर साहिब जी दी बाणी विच सब तो पहला जिहड़ा शब्द गुरु ग्रंथ साहिब विच है ओह त्याग दा है। दूसरा हजूर दी बाणी विच शब्द बैराग है ते तीसरा गुरु तेग बहादुर जी दी अमृत बाणी दे विच शब्द विच अनुराग है। सिद्धे 3 शब्द गुरु तेग बहादुर साहिब जी दे अमृत बचन अमृत रचना विच त्याग बैराग और अनुराग है। पर थोड़ी जी इत्थे गल समझन वाली है कि गुरु साहिब दी बाणी विच त्याग दा ओ कंसेप्ट नहीं कि संसार नूं परिवार नूं समाज नूं इस नूं त्याग देना क्योंकि ये दुखां दा घर है ये बंधन है। महाराज तां कहिंदे आ भाई सिखो ऐ इंसानो जिस परमात्मा दी खातर तुसी संसार नूं त्यागना चाहते हो सच एवे तां रब ने तां खुद भी संसार नूं नहीं त्यागिया होया ओह तां इस तरह इहदे विच रचिया होया पोप मद जिउं बास बस्त है मुकर माहे जैसी शाही ਤੈਸੀ ਹਰ ਬਸੀ ਨਿਰੰਤਰ ਘਟ ਹੀ ਖੋਜੋ ਭਾਈ ਉਹ ਨਿਰੰਤਰ ਜਿਵੇਂ ਫੁੱਲ ਵਿੱਚ ਮਕਰੰਦ ਸੁਗੰਧੀ ਹੈ ਜਿਵੇਂ ਦਰਪਣ ਦੇ ਵਿੱਚ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਹੈ ਸੱਚ ਇਹ ਵੇ ਕਿ ਪਰਮਾਤਮਾ ਖੁਦ ਇਸ ਸੰਸਾਰ ਨੂੰ ਰਚ ਕੇ ਆਪ ਇਹਦੇ ਵਿੱਚ ਹੀ ਵਰਤ ਰਿਹਾ ਹੈ ਪਰ ਜਿਹੜਾ ਤਿਆਗ ਕਿਆ ਮਹਾਰਾਜ ਜੀ ਨੇ ਸ਼ਲੋਕਾਂ ਦੀ ਵਿਚਾਰ ਤੋਂ ਪਹਿਲਾਂ ਸਿਰਫ ਤਿੰਨ ਨੁਕਤੇ ਸਾਂਝੇ ਕਰਾਂਗਾ ਉਸ ਨਾਲ ਹੋਰ ਸੁਖੈਨਤਾ ਹੋਵੇਗੀ ਆਉਣ ਵਾਲੇ ਦਿਨਾਂ ਸਮਝਣ ਲਈ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਤਿਆਗ ਕਿਹਾ ਗੁਰਬਾਣੀ ਕਿਤੇ ਇਹ ਸ਼ਬਦ ਨਹੀਂ ਵਰਤਦੀ ਵੀ ਸੰਸਾਰ ਨੂੰ ਤਿਆਗੋ ਗੁਰਬਾਣੀ ਕਹਿੰਦੀ ਸੰਸਾਰ ਵਿੱਚ ਰਹਿੰਦਿਆਂ ਹੋਇਆ ਅੰਦਰ ਮਲੀਨਤਾ ਵਾਲੇ ਵਿਕਾਰ ਤਿਆਗ ਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਬਚਨ ਹੈ ਸਾਧੋ ਮਨ ਕਾ ਮਾਨ ਤਿਆਗੋ ਜੇ ਤਿਆਗਣਾ ਹੈ ਤੇ ਆਪਣੇ ਮਨ ਦੇ ਵਿੱਚ ਉੱਠੇ ਅਹੰਕਾਰ ਦੇ ਫੁਰਨੇ ਮਾਨ ਨੂੰ ਹਉਮੈ ਨੂੰ ਖੰਗਤਾ ਨੂੰ ਤਿਆਗ ਦੇ ਹੋਰ ਕੀ ਤਿਆਗਣਾ ਹੈ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਆਵਾਸ਼ਨਾ ਕਾਮ ਔਰ ਕ੍ਰੋਧ ਔਰ ਸ਼ਾਕਤ ਬੰਦਿਆਂ ਦੀ ਸੰਗਤ ਇਹਨੂੰ ਤਿਆਗ ਦਿਓ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਹਿੰਸ ਭਾਗੋ ਮਹਾਰਾਜ ਜੀ ਨੇ ਇਹ ਤਿਆਗ ਦਾ ਜ਼ਿਕਰ ਕੀਤਾ ਦੂਸਰੀ ਗੱਲ ਸਤਿਗੁਰਾਂ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਬੈਰਾਗ ਦਾ ਜ਼ਿਕਰ ਬੜੀ ਵਾਰੀ ਕੀਤਾ ਹਾਲਾਂਕਿ ਜਦੋਂ ਅਸੀਂ ਪਾਠ ਕਰਨੇ ਹਾਂ ਸਤਿਗੁਰੂ ਸਾਨੂੰ ਨਾਸ਼ਵਾਨਤਾ ਯਾਦ ਕਰਾ ਕੇ ਮਾਯੂਸ ਨਹੀਂ ਕਰਦੇ ਸੁਰਤ ਨੂੰ ਢੈਂਦੀ ਕਲਾ ਵੱਲ ਨਹੀਂ ਜਾਣ ਦਿੰਦੇ ਨਾਸ਼ਵਾਨਤਾ ਨੂੰ ਦੇਖ ਕੇ ਅੰਦਰ ਵਾਲੀ ਸੁਰਤ ਨੂੰ ਡਿੱਗਣ ਨਹੀਂ ਦਿੰਦੇ ਨਾਸ਼ਵਾਨਤਾ ਦਾ ਜ਼ਿਕਰ ਕਰਕੇ ਸਤਿਗੁਰੂ ਇੱਕੋ ਦਮ ਸਾਡੀ ਸੁਰਤ ਨੂੰ ਪਰਮਾਤਮਾ ਦੇ ਸ਼ਬਦ ਵੀ ਜੋੜਦੇ ਨੇ ਇਹੀ ਕਾਰਨ ਕਿ ਸਤਿਗੁਰੂ ਨੇ ਬਾਣੀ 'ਚ ਸ਼ਬਦ ਵਰਤੇ ਨੇ ਅਨੇਕਾਂ ਥਾਵਾਂ ਤੇ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ ਇਹ ਅੱਗੇ ਬਚਨ ਆਏ ਹੁਣ ਇੱਕ ਪਾਸੇ ਸਤਿਗੁਰੂ ਨਾਸ਼ਵਾਨਤਾ ਦੀ ਗੱਲ ਕਰਦੇ ਨੇ ਹਜ਼ੂਰ ਨੇ ਫਰਮਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਮੀ ਸਭ ਲਾਗੇ ਕਿਆ ਦਾਰਾ ਕਿਆ ਮੀਤ ਇਸ ਵਿੱਚ ਬੈਰਾਗ ਹੈ ਜਿਵੇਂ ਅਸੀਂ ਪਾਠ ਕਰਨੇ ਹਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਾਂ ਗਾਫਲ ਸੋਇਆ ਜੋ ਤਨ ਉਪਜੂ ਸੰਗ ਹੀ ਸੋ ਪੀ ਸੰਗ ਨਾ ਹੋ ਕਹਿਣ ਤੋਂ ਮੁਰਾਦ ਬੈਰਾਗ ਹੈ ਤੇ ਇਸ ਦੇ ਨਾਲ ਅਗਲਾ ਇੱਕ ਸ਼ਬਦ ਹੈ ਉਹ ਹੈ ਅਨੁਰਾਗ ਫਿਰ ਬੇਨਤੀ ਤਿਆਗ ਹੈ ਵਾਸ਼ਨਾ ਦਾ ਬੈਰਾਗ ਹੈ ਸੰਸਾਰ ਵਿੱਚ ਰਹਿੰਦਿਆਂ ਸੱਚਮੁੱਚ ਨਾਸ਼ਵਾਨਤਾ ਨੂੰ ਜਾਣ ਕੇ ਆਦ ਸੱਚ ਨਾਲ ਜੁੜਨਾ ਤੇ ਉਸ ਤੋਂ ਅੱਗੇ ਹੈ ਅਨੁਰਾਗ ਅਨੁਰਾਗ ਦਾ ਅਰਥ ਹੈ ਪ੍ਰੇਮ ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਪ੍ਰਭੂ ਪ੍ਰੇਮ ਸਿਮਰਨ ਦਾ ਪ੍ਰੇਮ ਸੰਗਤ ਦਾ ਪ੍ਰੇਮ ਸਤਿਗੁਰੂ ਦੀ ਬਾਣੀ ਵਿੱਚ ਡੁੱਲ ਡੁੱਲ ਕੇ ਪੈਂਦਾ ਹੈ ਜਿਵੇਂ ਉਦਾਹਰਣ ਦੇ ਤੌਰ ਤੇ ਰੇ ਮਨ ਰਾਮ ਸ਼ੰਕਰ ਪ੍ਰੀਤ ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਇਹ ਸਤਿਗੁਰੂ ਦੇ ਅੰਮ੍ਰਿਤ ਬਚਨ ਅਨੁਰਾਗ ਨੇ ਖੈਰ ਜਿਹੜਾ ਅਸੀਂ ਅੱਜ ਪ੍ਰਕਰਨ ਪ੍ਰਾਰੰਭ ਕਰਨ ਲੱਗੇ ਹਾਂ ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਲੋਕ ਵਾਰਾਂ ਤੇ ਵਧੀਕ ਦੇ ਸਰਲੇਖ ਥੱਲੇ ਜਿਹੜੇ ਅੰਮ੍ਰਿਤ ਬਚਨ ਨੇ ਉਸ ਵਿੱਚ ਇਹ ਸਾਨੂੰ ਮਿਲਦੇ ਇਸ ਵਿੱਚ ਸਤਿਗੁਰਾਂ ਨੇ ਜਿਹੜੇ ਦੋ ਸ਼ਲੋਕਾਂ ਦਾ ਅੱਜ ਪਾਠ ਰਹਿਮਤ ਕੀਤਾ ਕਿਉਂਕਿ ਆਪਣਾ ਮਤਲਬ ਸਿਰਫ ਇੱਕ ਇੱਕ ਸ਼ਲੋਕ ਦੇ ਇੱਕ ਇੱਕ ਅੱਖਰ ਦੇ ਜਾਂ ਸ਼ਬਦ ਦੇ ਅਰਥ ਨੂੰ ਵਾਚਨਾ ਹੈ ਸਤਿਗੁਰੂ ਨੇ ਅੱਜ ਆਰੰਭਤਾ ਕੀਤੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਇਸ ਨੂੰ ਅਸੀਂ ਸ਼ਬਦ ਮੰਗਲ ਕਹਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਸਤਿਗੁਰਾਂ ਨੇ ਤਕਰੀਬਨ 523 ਵਾਰ ਇਸ ਨੂੰ ਵਰਤਿਆ ਤਕਰੀਬਨ ਸ਼ਬਦ ਮੈਂ ਲਫ਼ਜ਼ ਤਾਂ ਵਰਤਿਆ ਹੈ ਕਿ ਆਪਣੀ ਗਿਣਤੀ ਮਿਣਤੀ ਨਾਲ ਦਾਅਵਾ ਨਾ ਕਰ ਸਕਾਂ ਮੈਂ ਕੋਈ ਸਤਿਗੁਰਾਂ ਨੇ ਇਹ ਸ਼ਬਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਇਸ ਸੰਬੰਧੀ ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਸੀ ਕਿ ਇਸ ਨੁਕਤੇ ਨੂੰ ਸਮਝਣਾ ਚਾਹੀਦਾ ਹੈ ਸਾਰੀ ਬਾਣੀ 'ਚ ਹਜ਼ੂਰ ਨੇ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਹਜ਼ੂਰ ਨੇ ਇਹ ਉਹਨਾਂ ਭਗਤਾਂ ਦੀ ਬਾਣੀ ਤੇ ਵੀ ਮੰਗਲ ਦਰਜ ਕੀਤਾ ਜਿਨ੍ਹਾਂ ਨੇ ਓਅੰਕਾਰ ਲਫ਼ਜ਼ ਦੀ ਵਰਤੋਂ ਵੀ ਨਹੀਂ ਕੀਤੀ ਹੁਣ ਇਸ ਦਾ ਅਰਥ ਕੀ ਹੈ ਇੱਕ ਛੋਟੀ ਜਿਹੀ ਘਟਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾ ਰਹੇ ਨੇ ਤੇ ਇੱਕ ਦਿਨ ਹਜ਼ੂਰ ਘੋੜੇ ਤੇ ਅਸਵਾਰ ਹੋਣ ਲੱਗੇ ਤੇ ਕੋਲ ਸਿੱਖ ਪੀਰ ਮੁਰੀਦ ਭਾਵਨਾ ਵਾਲੇ ਸਾਰੇ ਬੈਠੇ ਆ। ਸਤਿਗੁਰੂ ਦੇ ਨਜ਼ਦੀਕ ਉਹ ਆਏ ਤੇ ਹਜ਼ੂਰ ਨੇ ਉਸ ਵਕਤ ਸ਼ਬਦ ਕਿਹਾ, ਸਿੱਖੋ, ਅਸੀਂ ਘੋੜੇ ਦੀ ਰਗਾਵ ਵਿੱਚ ਆਪਣਾ ਪੈਰ, ਹਜ਼ੂਰ ਆਪਣਾ ਚਰਨ ਟਿਕਾਣਗੇ ਤੇ ਇੰਨੀ ਦੇਰ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰੇ। ਸਿੱਖ ਸੋਚੀ ਪੈ ਗਏ ਕਿ ਮਹਾਰਾਜ, ਇੰਨਾ ਸਮਾਂ ਘੱਟ ਤੇ ਕੌਣ ਅਰਥ ਕਰੇਗਾ ਇਹਦੇ। ਸਾਡੇ ਇਤਿਹਾਸ ਵਿੱਚ ਹੈ, ਔਰ ਖਾਸ ਕਰਕੇ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਸ਼ੁਰੂ ਕੀਤਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ, ਉਹਨਾਂ ਨੇ ਨਿਰੁਕਤ ਦੀ ਪਹਿਲੀ ਪੋਥੀ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ, ਇੰਨੇ ਸਮੇਂ ਵਿੱਚ ਕੌਣ ਅਰਥ ਕਰੇ, ਇੰਨੀ ਦੇਰ ਨੂੰ ਇੱਕ ਭਿੱਜੀ ਹੋਈ ਆਤਮਾ ਸ਼ਬਦ ਵਿੱਚ ਗੁੜੁੰਦ ਖਿਰਦਾ। ਉਹਨੇ ਕਿਹਾ, ਹਜ਼ੂਰ ਆਪ ਚਰਨ ਟਿਕਾਓ, ਅਰਥ ਆਪ ਜੀ ਦੀ ਕਿਰਪਾ ਨਾਲ ਦਾਸ ਕਰੇਗਾ। ਸਤਿਗੁਰਾਂ ਨੇ ਆਪਣੇ ਚਰਨ ਟਿਕਾਏ ਤੇ ਹਜ਼ੂਰ ਜਦੋਂ ਘੋੜੇ ਤੇ ਬੈਠਣ ਲੱਗੇ ਤੇ ਉਹਨੇ ਉੱਚੀ ਆਵਾਜ਼ ਵਿੱਚ ਕਿਹਾ, ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਕਾ ਅਰਥ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਜਦੋਂ ਇਹ ਸ਼ਬਦ ਕਿਹਾ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠਦਿਆਂ ਸ਼ਬਦ ਵਰਤਿਆ, ਸਿੱਖਾ ਨਿਹਾਲ ਨਿਹਾਲ ਨਿਹਾਲ। ਕੋਲ ਖਲੋਤੇ ਸਿੱਖ ਪੁੱਛਦੇ ਨੇ, ਮਹਾਰਾਜ ਅਜੇ ਤਾਂ ਗੁਰੂ ਗ੍ਰੰਥ ਸਾਹਿਬ ਇਤਨਾ ਪੜਾ। ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਸਮਝਣ ਵਾਲਾ ਨੁਕਤਾ ਇਹ ਹੈ ਕਿ ਪਰਮਾਤਮਾ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਉਸ ਨੂੰ ਮਿਲਣ ਦਾ ਤਰੀਕਾ ਜਿਹੜਾ ਹੈ ਉਹ ਸਤਿਗੁਰ ਪ੍ਰਸਾਦ ਹੈ। ਸਤਿਗੁਰੂ ਦੀ ਪ੍ਰਸਾਦ ਦਾ ਅਰਥ ਹੈ ਕਿਰਪਾ। ਮਹਾਰਾਜ ਕਹਿੰਦੇ ਨੇ, ਬਾਕੀ ਤਾਂ ਇਸਦਾ ਇਹ ਪਰਮਾਰਥ ਹੈ, ਮੇਰੇ ਕਹਿਣ ਤੋਂ ਮੁਰਾਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਸ ਦੇ ਸਿੱਧੇ ਅਰਥ ਅਸੀਂ ਇੱਕ ਸ਼ਬਦ ਵਰਤਨੇ ਹਾਂ, ਕਿਉਂਕਿ ਅੱਜ ਇਸ ਮੰਗਲ ਦਾ ਥੋੜਾ ਜਿਹਾ ਮੈਂ ਆਪ ਸੰਗਤ ਦੀ ਸੇਵਾ ਕਰ ਸਕਾਂ। ਹਜ਼ੂਰ ਨੇ ਜਦੋਂ ਵੀ ਮੰਗਲ ਲਿਖਿਆ ਹੈ ਉਦੋਂ ਓਅੰਕਾਰ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਪਾਇਆ ਹੈ। ਹਾਲਾਂ ਗੁਰਬਾਣੀ ਵਿੱਚ ਅੱਖਰਾਂ ਵਿੱਚ ਵੀ ਇੱਕ ਆਇਆ, ਪਰ ਇੱਥੇ ਹਜ਼ੂਰ ਨੇ ਹਿੰਦਸੀ ਵਾਲਾ ਵਰਤਿਆ ਹੈ, ਸੰਖਿਆ ਸ਼ਬਦ ਵਰਤਾ। ਇੱਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਈੜੀ ਨੂੰ ਸਿਹਾਰੀ ਕੱਕਾ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਆਉਂਦਾ ਇੱਕ। ਪਰ ਇੱਥੇ ਸਤਿਗੁਰਾਂ ਨੇ ਓਅੰਕਾਰ ਤੋਂ ਪਹਿਲਾਂ ਈੜੀ ਨੂੰ ਸਿਹਾਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ। ਸਾਡੇ ਸੂਝਵਾਨ ਗੁਰਮੁਖ ਵਿਦਵਾਨ ਇਹ ਕਹਿੰਦੇ ਆ ਕਿ ਓਮ ਲਫ਼ਜ਼ ਇਸ ਨਾਦ ਦੇ ਟੁਕੜੇ ਬਣਾ ਦਿੱਤੇ ਗਏ, ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਅਰਥ ਕੀਤੇ ਗਏ। ਅੱਖਰ ਜਦੋਂ ਅਸੀਂ ਲਿਖਦੇ ਹਾਂ, ਸ਼ਬਦ ਲਿਖਦੇ ਹਾਂ, ਅੱਖਰਾਂ ਦਾ ਜੋ ਸ਼ਬਦ ਉਚਾਰਨ ਇੱਕ ਰੱਖਦਾ, ਪਰ ਯਾਦ ਰੱਖੋ ਸ਼ਬਦ ਉਹ ਅਰਥ ਬਦਲ ਜਾਂਦਾ ਹੈ। ਜਿਵੇਂ ਦਾਸ ਕਈ ਵਾਰੀ ਬੇਨਤੀ ਕਰਦਾ, ਸ਼ਬਦ ਹੈ ਭਗਤ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਉਚਾਰਨ ਭਗਤ ਅਸੀਂ ਕੀਤਾ, ਅੱਗੇ ਹੈ ਤੇਰੇ ਭਗਤ। ਉਚਾਰਨ ਇੱਕ ਹੈ ਪਰ ਅਰਥਾਂ ਚ ਬੜਾ ਫਰਕ ਹੈ, ਬੰਤਰ ਵਿੱਚ ਵੀ ਫਰਕ ਹੈ। ਇੱਥੇ ਮਹਾਰਾਜ ਜੀ ਨੇ ਇੱਕ ਲਿਖ ਕੇ ਇਹ ਕਹਿ ਦਿੱਤਾ, ਮੈਥ ਪੜ੍ਹਨ ਵਾਲਿਆਂ ਨੂੰ ਪਤਾ ਹੈ ਇੱਕ ਕੇਵਲ ਇੱਕ, ਇਹਦਾ ਅਰਥ ਦੋ ਨਹੀਂ ਹੋ ਸਕੇਗਾ, ਇਹਦੇ ਤਿੰਨ ਚਾਰ ਅਰਥ ਨਹੀਂ ਹੋਣਗੇ, ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ। ਤੇ ਇੱਥੇ ਇੱਕ ਬੇਨਤੀ ਹੋਰ, ਇਸ ਇੱਕ ਦਾ ਅਰਥ ਉਹ ਇੱਕ ਜਿਸ ਇੱਕ ਵਰਗਾ ਹੋਰ ਕੋਈ ਨਹੀਂ। ਸਮਝਣ ਦੇ ਲਈ, ਇਸ ਪ੍ਰਿਥਵੀ ਦਾ ਸੂਰਜ ਇੱਕ ਹੈ, ਪਰ ਇਹ ਸੂਰਜ ਅਦੁੱਤੀ ਨਹੀਂ, ਇਸ ਸੂਰਜ ਵਰਗੇ ਹੋਰ ਵੀ ਅਨੇਕਾਂ ਸੂਰਜ ਨੇ। ਯਾਦ ਰੱਖੋ, ਚੰਦਰਮਾ ਵਰਗੇ ਅਨੇਕਾਂ ਚੰਦਰਮਾ ਨੇ, ਜਿਹੜਾ ਸਾਡੇ ਇਸ ਧਰਤੀ ਤੇ ਪਹਾੜ ਨੇ ਇਹਦੇ ਵਰਗੇ ਅਨੇਕਾਂ ਪਹਾੜ ਨੇ, ਪਰ ਸੂਰਜ ਵਰਗੇ ਸੂਰਜ ਅਨੇਕਾਂ ਨੇ, ਚੰਦਰਮਾ ਵਰਗੇ ਚੰਦਰਮਾ ਅਨੇਕਾਂ ਨੇ, ਪਹਾੜ ਸਮੁੰਦਰਾਂ ਵਰਗੇ ਕਰਮ ਭੂਮੀਆਂ ਅਨੇਕਾਂ ਨੇ। ਪਰ ਸੱਚ ਇਹ ਵੇ ਕਿ ਇੱਕ ਓਅੰਕਾਰ ਵਰਗਾ ਹੋਰ ਕੋਈ ਇੱਕ ਓਅੰਕਾਰ ਨਹੀਂ, ਸਿਰਫ ਉਹ ਇੱਕ ਹੈ, ਅਦੁੱਤੀ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਮਹਾਰਾਜ ਜੀ ਨੇ ਕਿਹਾ, ਭਾਈ ਸਿੱਖੋ ਕਿ ਸਿਰਫ ਇੱਕ ਹੈ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਨਾ ਦੇਵ ਦਾਨ ਵਾ ਨਰਾ ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ। ਸਿਰਫ ਇੱਕ ਹੈ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਪਰਮਾਤਮਾ ਇੱਕ ਹੈ, ਕਿਉਂਕਿ ਅਸੀਂ ਇੱਕ ਇੱਕ ਸ਼ਬਦ ਦੇ ਅਰਥ ਵਾਚਨੇ ਨੇ ਇਹਨਾਂ ਸਲੋਕਾਂ ਚ। ਤਾਂ ਮੈਂ ਅੱਜ ਮੰਗਲ ਤੇ ਬੇਨਤੀ ਕਰ ਰਿਹਾ, ਇੱਕ ਹੈ, ਇੱਕ ਰਸ ਹੈ, ਸਾਰੀਆਂ ਥਾਵਾਂ ਤੇ ਹੈ, ਚੰਗਿਆਂ ਮੰਦਿਆਂ ਵਿੱਚ ਸਭ ਵਿੱਚ ਵਰਤਦਾ ਹੈ। ਅੱਗੇ ਸਤਿਗੁਰੂ ਕਹਿਣਗੇ ਘੱਟ ਘੱਟ ਮੈਂ ਖਰਜੂ ਬਸੈ, ਪਰ ਇਹਦੀ ਵੀ ਸਮਝ ਅਨੁਭਵ ਤੋਂ ਬਿਨਾ ਨਹੀਂ। ਸੰਤਨ ਕਹੋ ਪੁਕਾਰ, ਇਹਦਾ ਮਤਲਬ ਪਰਮਾਤਮਾ ਇੱਕ, ਉਸ ਤੋਂ ਅੱਗੇ ਸਤਿਗੁਰ ਪ੍ਰਸਾਦ, ਸਤਿਗੁਰ ਦਰ ਤੇ ਸੱਚਾ ਗੁਰੂ। ਅਗਲਾ ਸ਼ਬਦ ਦੇ ਪ੍ਰਸਾਦ, ਇਹਦਾ ਉਚਾਰਨ ਕਦੀ ਵੀ ਪ੍ਰਸ਼ਾਦ ਨਹੀਂ ਕਰਨਾ। ਜਦੋਂ ਅਸੀਂ ਪਾਠ ਪ੍ਰਸ਼ਾਦ ਕਰਾਂਗੇ ਤੇ ਇਹਦੇ ਅਰਥ ਬਦਲ ਜਾਣਗੇ। ਇੱਥੇ ਪ੍ਰਸਾਦ ਦਾ ਅਰਥ ਹੈ ਕਿਰਪਾ, ਨਦਰ, ਬਖਸ਼ਿਸ਼, ਫਜ਼ਲ ਜਾਂ ਅਨੁਗ੍ਰਹਿ ਸ਼ਬਦ ਸਤਿਗੁਰਾਂ ਨੇ ਬਾਣੀ ਚ ਵਰਤਿਆ ਹੈ। ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਨੂੰ ਮਿਲਣ ਦਾ ਜਿਹੜਾ ਵਸੀਲਾ ਹੈ, ਉਸ ਨੂੰ ਮਿਲਣ ਦਾ ਜਿਹੜਾ ਤਰੀਕਾ ਹੈ, ਉਸ ਨੂੰ ਮਿਲਣ ਦੀ ਜਿਹੜੀ ਜੁਗਤ ਹੈ, ਪਿਆਰਿਓ ਉਹ ਸਾਡੀ ਕਮਾਈ ਨਹੀਂ, ਉਹ ਕੇਵਲ ਸਤਿਗੁਰੂ ਦੀ ਕਿਰਪਾ ਹੈ, ਪ੍ਰਸਾਦ ਹੈ। ਇਹੀ ਕਾਰਨ ਕਿ ਗੁਰਮਤਿ ਵਿੱਚ, ਗੁਰਸਿੱਖੀ ਵਿੱਚ ਸਤਿਗੁਰੂ ਦੀ ਬਹੁਤ ਵੱਡੀ ਮਹਾਨਤਾ ਹੈ। ਯਾਦ ਰੱਖਿਓ, ਭਾਵੇਂ ਬੰਦਾ ਜਿੰਨਾ ਮਰਜ਼ੀ ਸਿਆਣਾ, ਨਾਮ ਦੀ, ਪਰਮਾਤਮਾ ਦੀ, ਅਧਿਆਤਮਿਕਤਾ ਦੀ ਜਿੰਨੀ ਮਰਜ਼ੀ ਵਿਆਖਿਆ ਕਰੇ, ਪਰ ਇਸ ਧੁਰ ਅੰਤਰ ਆਤਮੇ ਦਾ ਪਾਰ ਉਤਾਰਾ ਸਤਿਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਜਿਵੇਂ ਅਸੀਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਕਿ ਦੇਖੋ ਇਹ ਅੰਮ੍ਰਿਤ ਦੀ ਗੱਲ ਕਰ ਰਿਹਾ, ਇਹ ਕਕਾਰਾਂ ਦੀ ਗੱਲ ਕਰ ਰਿਹਾ, ਇਹ ਪੁਰਾਣੀਆਂ ਬਾਤਾਂ ਨੇ, ਤੇ ਇੱਥੋਂ ਤੱਕ ਕਿ ਇਨਸਾਨ ਤਾਂ ਬਹੁਤ ਅੱਗੇ ਨਿਕਲ ਗਿਆ ਹੈ, ਪਰ ਯਾਦ ਰੱਖੋ ਇਹਨਾਂ ਘਟਨਾ ਕਰਮਾਂ ਨੇ ਦੱਸ ਦਿੱਤਾ ਤੂੰ ਇਨਸਾਨ ਕਿਤੇ ਨੀ ਅੱਗੇ ਨਿਕਲਿਆ। ਗੁਰੂ ਸਾਹਿਬ ਦਾ ਇੱਕ ਬਚਨ ਕਹਾਂਗਾ, ਹਜ਼ੂਰ ਨੇ ਕਿਹਾ ਤੂੰ ਇੰਨਾ ਕੁ ਬਰੀਕ ਹੋ ਜਾ ਕਿ ਸੈਂਕੜੇ ਅਸਮਾਨ, ਸੈਂਕੜੇ ਪਤਾਲ, ਤੂੰ ਅੱਖ ਝਮਕਣ ਵਿੱਚ ਫਿਰ ਕੇ ਆ ਜਾਏ, ਤੂੰ ਜਿੰਨੀ ਮਰਜ਼ੀ ਕਰਾਮਾਤੀ ਹੋ ਜਾਏ, ਬਾਹਰ ਮੁਖੀ ਪਦਾਰਥਕ ਤਰੱਕੀ ਕਰ ਲੈ, ਸਤਿਗੁਰੂ ਤੋਂ ਬਿਨਾਂ ਤੈਨੂੰ ਰੱਬ ਦਾ ਘਰ ਨਸੀਬ ਨਹੀਂ ਹੋਣਾ। ਗੁਰੂ ਅਰਜਨ ਸਾਹਿਬ ਦਾ ਬਚਨ ਕਹਿ ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ ਹੈ ਖੰਡਣੇ, ਨਿੱਕਾ ਜਿਹਾ ਪਰਮਾਣੂ ਤੂੰ ਬਣ ਜਾ ਨਾ ਦਿਸਣ ਵਾਲਾ। ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ ਹੈ ਖੰਡਣੇ। ਮਹਾਰਾਜ ਕਹਿੰਦੇ ਨੇ ਗਸ਼ੇਨ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿਧਿਅਤੇ, ਤੇਰੀ ਅੰਦਰ ਦੀ ਸਫਲਤਾ ਨਹੀਂ ਗੁਰੂ ਤੋਂ ਬਿਨਾਂ ਹੋਣੀ। ਇੱਥੇ ਸਤਿਗੁਰੂ ਕਹਿੰਦੇ ਸਤਿਗੁਰ ਪ੍ਰਸਾਦ, ਤੇ ਦਾਸ ਇੱਕ ਬੇਨਤੀ ਕਰੇਗਾ ਜਦੋਂ ਵੀ ਮੰਗਣਾ ਪ੍ਰਸਾਦ ਹੀ ਮੰਗੀਏ, ਕਿਰਪਾ ਹੀ ਮੰਗੀਏ। ਉਸ ਦਾ ਇੱਕ ਕਾਰਨ ਹੈ, ਕਿਰਪਾ ਵਿੱਚ ਕਦੀ ਲੇਖੇ ਨਹੀਂ ਹੁੰਦੇ, ਪ੍ਰਸਾਦ ਵਿੱਚ ਕਦੀ ਬੰਦੇ ਦੇ ਕਰਮ ਚੰਗੇ ਮੰਦੇ ਨਹੀਂ ਵਾਚੇ ਜਾਂਦੇ। ਜਦੋਂ ਅਸੀਂ ਹੱਕ ਮੰਗਣ ਜਾਂਦੇ ਹਾਂ ਕਿ ਮੈਂ ਇੰਨਾ ਜਪ, ਇੰਨਾ ਤਪ, ਇੰਨਾ ਦਾਨ, ਇੰਨਾ ਪੁੰਨ, ਇੰਨੀ ਸੇਵਾ, ਇਹ ਮੇਰਾ ਹੱਕ ਬਣਦਾ, ਨਹੀਂ ਪਿਆਰਿਓ, ਹੱਕ ਮੰਗਣ ਜਾਵਾਂਗੇ ਤੇ ਤਰਾਜ਼ੂ ਵਿੱਚ, ਤੱਕੜੀ ਵਿੱਚ ਤੋਲੇ ਜਾਵਾਂਗੇ। ਜਦੋਂ ਕਿਰਪਾ ਮੰਗਣ ਜਾਵਾਂਗੇ ਸੱਚ ਇਵੇਂ, ਉਦੋਂ ਰੱਬ ਕਿਰਪਾ ਵਿੱਚ ਗੁਣਾ ਵੀ ਬਖਸ਼ ਦਿੰਦਾ। ਇਸੇ ਕਰਕੇ ਗੁਰੂ ਨੇ ਬਾਣੀ ਚ ਕਿਹਾ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਕਿਰਪਾ ਚ ਗੁਣ ਔਗਣ ਨਹੀਂ ਦੇਖੇ ਜਾਂਦੇ। ਇਸੇ ਕਰਕੇ ਦਾਤਾਰ ਜੀ ਨੇ ਕਿਹਾ ਤੁਸੀਂ ਨਦਰ ਮੰਗੋ, ਤੁਸੀਂ ਕਿਰਪਾ ਮੰਗੋ। ਸ਼ਾਹ ਹੁਸੈਨ ਦਾ ਇੱਕ ਸਤਰ ਹੈ, ਉਹ ਕਹਿੰਦਾ ਕਹਿ ਸ਼ਾਹ ਹੁਸੈਨ ਫਕੀਰ ਸਾਈ ਦਾ ਅਦਲੋਂ ਫਜ਼ਲ ਕਰੀ। ਰੱਬਾ ਤੂੰ ਸਾਡੇ ਨਾਲ ਇਨਸਾਫ ਜੀ ਕਰਨ ਲੱਗ ਪਿਆ ਕਰਮਾਂ ਦਾ, ਅਸੀਂ ਕਦੀ ਛੁੱਟ ਨਹੀਂ ਸਕਣਾ, ਤੂੰ ਜਦੋਂ ਵੀ ਕਰਨੀ ਹੈ ਤਰਸ ਕਰੀ, ਦਇਆ ਕਰੀ। ਜਦੋਂ ਸਤਿਗੁਰੂ ਕਿਰਪਾ ਕਰਦਾ ਫਿਰ ਬੰਦੇ ਦੀਆਂ ਗਿਣਤੀਆਂ ਮਿਣਤੀਆਂ ਸਾਰੀਆਂ ਮਿੱਟੀ ਹੋ ਜਾਂਦੀਆਂ। ਮਹਾਰਾਜ ਦਾ ਇੱਕ ਬਚਨ ਹੈ, ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਇਆਲ ਨਾ ਕਭੂ ਝੂਰੀ ਹੈ, ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਏ, ਸਤਿਗੁਰੂ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ, ਸਤਿਗੁਰੂ ਹੋਏ ਦਇਆਲ ਤਾਂ ਸਦ ਹੀ ਸੁੱਖ ਦੇ ਹਾ, ਸਤਿਗੁਰੂ ਹੋਏ ਦਇਆਲ ਤਾਂ ਨਵਨਿਧ ਪਾਈਏ, ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈ। ਮੇਰੇ ਕਹਿਣ ਤੋਂ ਮੁਰਾਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਹੈ, ਇੱਕ ਹੋ ਕੇ ਅਨੇਕਾਂ ਵਿੱਚ ਵਰਤ ਰਿਹਾ। ਮਹਾਰਾਜ ਕਹਿੰਦੇ ਉਹਦੀ ਪ੍ਰਾਪਤੀ ਸਿਰ ਪੱਲਾ ਅੱਡ ਕੇ ਸਤਿਗੁਰ ਪ੍ਰਸਾਦ ਮੰਗ। ਖਾਲਸਾ ਜੀ, ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ, ਇਹ ਬਖਸ਼ਿਸ਼ ਹੈ, ਇਹ ਕਿਰਪਾ ਹੈ, ਇਹ ਪ੍ਰਸਾਦ ਹੈ। ਮਹਾਰਾਜ ਫਿਰ ਆਰੰਭ ਚ ਕਹਿੰਦੇ ਨੇ ਸਲੋਕ ਮਹੱਲਾ ਨੌਵਾਂ। ਵੈਸੇ ਸਲੋਕ ਦੇ ਲਫ਼ਜ਼ੀ ਅਰਥ ਯਸ, ਸਿਫਤ ਜਾਂ ਸਿਫਤ ਦੇ ਗੀਤ, ਮਹੱਲਾ ਦਾ ਅਰਥ ਸਰੀਰ, ਨੌਵਾਂ ਦਾ ਅਰਥ ਕਰਾਂਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ। ਕਹਿਣ ਤੋਂ ਮੁਰਾਦ ਕਿ ਗੁਰੂ ਤੇਗ ਬਹਾਦਰ ਜੀ ਦੇ ਇਹ ਅੰਮ੍ਰਿਤ ਸ਼ਲੋਕ ਬਚਨ ਹੈ ਆਰੰਭ ਵਾਲਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕਉ ਮੀਨ। ਪਹਿਲਾਂ ਇਹਦੇ ਅੱਖਰੀ ਅਰਥ ਆਪਾਂ ਕਰ ਲਈ। ਸਤਿਗੁਰਾਂ ਨੇ ਸ਼ਬਦ ਵਰਤੇ ਗੁਣ, ਇੱਥੇ ਲਫ਼ਜ਼ ਗੁਣ ਨਹੀਂ, ਨੰਨੇ ਨਾਲ ਕਹਿ ਨਾਣੇ ਨਾਲ ਨਹੀਂ, ਗੁਣ ਗੋਬਿੰਦ। ਗੋਬਿੰਦ ਦਾ ਅਰਥ ਹੈ ਗੋਦਰਤ ਧਰਤੀ, ਬਿੰਦ ਦਾ ਅਰਥ ਹੈ ਸਹਾਰਾ ਪਾਲਣਾ ਕਰਨ ਵਾਲਾ। ਇਹਦਾ ਅਰਥ ਹੋ ਗਿਆ ਧਰਤੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਵਰ ਉਹਦੇ ਗੁਣਾਂ ਨੂੰ ਗਾਇਓ ਨਹੀਂ। ਐ ਇਨਸਾਨ, ਐ ਮਨਾ, ਐ ਮਨੁੱਖਾ, ਤੂੰ ਧਰਤੀ ਦਾ ਸਹਾਰਾ ਦੇਣ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਇਆ। ਗੁਣ ਗੋਬਿੰਦ ਗਾਇਓ ਨਹੀਂ। ਫਿਰ ਹੋਇਆ ਕਿ ਜਨਮ, ਆਹ ਜਿਹੜਾ ਮਨੁੱਖਾ ਜਨਮ ਮਿਲਿਆ, ਇਹ ਹੋਇਆ ਕਿ ਅਕਾਰਥ। ਅਕਾਰਥ ਦਾ ਅਰਥ ਹੁੰਦਾ ਵਿਅਰਥ ਚਲਾ ਜਾਣਾ, ਵੇਸਟ ਚਲਾ ਗਿਆ, ਜਿਹੜਾ ਕਿਸੇ ਕੰਮ ਨਹੀਂ ਆਇਆ। ਮਹਾਰਾਜ ਕਹਿੰਦੇ ਨੇ ਕੀਨ, ਤੂੰ ਬਣਾ ਲਿਆ, ਤੂੰ ਕਰ ਲਿਆ। ਮਹਾਰਾਜ ਕਹਿ ਰਹੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਐ ਮਨਾ, ਪਾਰ ਬ੍ਰਹਮ ਪਰਮੇਸ਼ਵਰ ਪਾਲਣਾ ਕਰਨ ਵਾਲੇ ਦੇ ਗੋਬਿੰਦ ਦੇ ਗੁਣਾਂ ਨੂੰ ਤੂੰ ਗਾਇਆ ਨਹੀਂ, ਆਪਣਾ ਇੰਨਾ ਕੀਮਤੀ ਸਰੀਰ ਤੂੰ ਵਿਅਰਥ ਗਵਾ ਦਿੱਤਾ। ਪਰ ਇੱਥੇ ਇੱਕ ਯਾਦ ਰੱਖਿਓ, ਸਤਿਗੁਰੂ ਇਹ ਸਾਡੇ ਬੀਤੇ ਹੋਏ ਕੱਲ ਦੀ ਗੱਲ ਕਰਦੇ ਪਏ, ਜਿਹੜਾ ਹੁਣ ਤੱਕ ਸਮਾਂ ਬੀਤਿਆ ਉਹਦੀ ਗੱਲ ਕਰ ਰਹੇ। ਅੱਗੇ ਬੜਾ ਵੱਡਾ ਉਤਸ਼ਾਹ ਦਿੰਦੇ, ਨਿਰਾਸ਼ਤਾ ਨਹੀਂ ਪੈਦਾ ਹੁੰਦੇ ਰਹੇ। ਕਹਿੰਦੇ ਨੇ ਤੂੰ ਗਾਏ ਨਹੀਂ, ਇਸ ਕਰਕੇ ਜਿਹੜਾ ਸਮਾਂ ਸਿਮਰਨ ਤੋਂ ਬਿਨਾਂ, ਗੁਣਾਂ ਤੋਂ ਬਿਨਾਂ, ਕੀਰਤੀ ਤੋਂ ਬਿਨਾਂ, ਇਬਾਦਤ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਉਹ ਵਿਅਰਥ ਚਲਾ ਗਿਆ। ਹੁਣ ਇੱਕ ਕੰਮ ਕਰ। ਮਹਾਰਾਜ ਕਹਿੰਦੇ ਤੈਨੂੰ ਮੇਰੀ ਗੱਲ ਸਮਝ ਪੈ ਜਾਏ, ਕਹੋ ਨਾਨਕ ਹਰ ਭਜ ਮਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਫੁਰਮਾ ਰਹੇ ਨੇ, ਆਖ ਰਹੇ ਨੇ ਹਰ ਭਜ ਮਨਾ। ਹਰ ਦਾ ਅਰਥ ਹੈ ਹਰੀ ਪਰਮਾਤਮਾ, ਭਜ ਦਾ ਅਰਥ ਦਾ ਸਿਮਰਨ ਕਰ। ਮਨਾ, ਇਹ ਮੇਰੇ ਮਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਹਰੀ ਦਾ ਸਿਮਰਨ ਕਰ। ਜਿਹੜਾ ਚਲਾ ਗਿਆ ਸਮਾਂ ਉਹਨੂੰ ਛੱਡ, ਇਹਨੂੰ ਅੱਜ ਸਾਂਭ। ਕਹੋ ਨਾਨਕ ਹਰ ਭਜ ਮਨਾ, ਤੇ ਕਿਵੇਂ ਸਿਮਰਨ ਕਰ? ਜੇ ਬਿਦ ਜਲ ਕਹੋ ਮੀਨ, ਜੇ ਦਰ ਤੇ ਜਿਸ ਤਰੀਕੇ, ਬਿਦ ਦਰ ਤੇ ਤਰੀਕਾ, ਜਿਸ ਤਰੀਕੇ ਨਾਲ ਜਾਂ ਜਿਸ ਢੰਗ ਨਾਲ। ਮੀਨ ਦਾ ਅਰਥ ਹੈ ਮੱਛੀ, ਜਲ ਦਾ ਅਰਥ ਹੈ ਪਾਣੀ। ਜਿਵੇਂ ਇੱਕ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਉਹਨੂੰ ਚੇਤੇ ਕਰਦੀ ਹੈ, ਉਹਨੂੰ ਸਿਮਰਦੀ ਹੈ, ਉਹਨੂੰ ਯਾਦ ਕਰਦੀ ਹੈ, ਤੂੰ ਇਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰ। ਉਹ ਮਨਾ, ਜਿਵੇਂ ਇੱਕ ਮੱਛੀ ਪਾਣੀ ਨੂੰ ਮੁਹੱਬਤ ਕਰਦੀ। ਇਹ ਸੰਜੀ ਪਹਿਲੇ ਸ਼ਲੋਕ ਦੇ ਆਖਰੀ ਅਰਥ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਆਪਣਾ ਮਕਸਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਅਰਥ ਬੋਧ ਜਿੰਨੀ ਕੁ ਦਾਤਾ ਸੂਝੀ ਦਾ ਓਨੀ ਕੁ ਸਮਝ ਸਕੀਏ। ਇਸ ਅਰਥਾਂ ਤੋਂ ਅੱਗੇ ਇਹਦੀ ਹੈ ਵਿਆਖਿਆ। ਹੁਣ ਸ਼ਬਦ ਕਹਿ ਗੁਣ ਗੋਬਿੰਦ ਗਾਇਓ ਨਹੀਂ। ਗੁਣ ਜਿਹੜਾ ਲਫ਼ਜ਼ ਕਹਿ, ਇਸ ਬਾਣੀ ਚ ਗੁਣ ਵੀ ਆਇਆ ਤੇ ਗੁਣ ਵੀ ਆਇਆ। ਗੁਣ ਲਫ਼ਜ਼ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਬਹੁ ਆਏ ਆ, ਪਰ ਜਿਹੜੇ ਅਰਥ ਇੱਥੇ ਅਸੀਂ ਕਰਾਂਗੇ, ਇੱਥੇ ਗੁਣ ਦਾ ਲਫ਼ਜ਼ੀ ਅਰਥ ਖੂਬੀ, ਉਹਦੀ ਸਿਫਤ। ਇਸ ਗੁਣ ਦਾ ਅਰਥ ਪਰ ਉਪਕਾਰ ਕਰਾਂਗੇ, ਉਪਕਾਰ ਕਰਾਂਗੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਤੂੰ ਗੋਬਿੰਦ ਦੇ ਗੁਣਾਂ ਨੂੰ ਗਾਇਆ ਨਹੀਂ, ਆਪਣੇ ਜਨਮ ਨੂੰ ਤੂੰ ਵਿਅਰਥ ਗਵਾ ਦਿੱਤਾ। ਹੁਣ ਇੱਕ ਸਵਾਲ ਮਨ ਚ ਉੱਠਦਾ ਵੀ ਗੁਣ ਕਿਹੜੇ ਕਿਹੜੇ ਗੁਣ ਗੋਬਿੰਦ ਦੇ? ਆਪ ਨੂੰ ਪਤਾ ਹੋਵੇ, ਅੱਜ ਕੱਲ ਅਸੀਂ ਸਿਰਫ ਗੁਣਾਂ ਦੀ ਗੱਲ ਕਰਨੇ, ਪਰ ਗੁਣਵੰਤੇ ਦੀ ਗੱਲ ਨਹੀਂ ਕੀਤੀ ਜਾਂਦੀ। ਜਿਵੇਂ ਕਿਹਾ ਜਾਂਦਾ ਜੀ ਗੁਣ ਹੀ ਪਰਮਾਤਮਾ ਨੇ। ਪਰ ਮੈਂ ਇੱਕ ਬੇਨਤੀ ਕਰਾਂ ਭਾਈ ਸਿੱਖੋ, ਇਹ ਕੋਈ ਬੰਦਾ ਕਹਿ ਜੀ ਧੁੱਪ ਨੂੰ ਮੈਂ ਮੰਨਣਾ ਵਾ, ਨਿੱਗ ਨੂੰ ਮੈਂ ਮੰਨਣਾ ਵਾ, ਚਾਨਣ ਨੂੰ ਮੰਨਣਾ ਵਾ, ਇਹ ਹੀ ਕੇਵਲ ਸੂਰਜ ਹੈ? ਨਹੀਂ ਪਿਆਰਿਓ, ਸੂਰਜ ਦਾ ਵਜੂਦ ਹੈ, ਸੂਰਜ ਦੀ ਹਸਤੀ ਹੈ, ਸੂਰਜ ਹੋਂਦ ਵਾਲਾ ਹੈ, ਉਸੇ ਵਿੱਚੋਂ ਗੁਣ ਰੋਸ਼ਨੀ ਦਾ ਨਿਕਲਿਆ, ਉਸੇ ਵਿੱਚੋਂ ਗੁਣ ਨਿੱਘ ਦਾ ਨਿਕਲਿਆ, ਉਸੇ ਵਿੱਚੋਂ ਗੁਣ ਧੁੱਪ ਦਾ ਹੈ। ਇਸੇ ਤਰ੍ਹਾਂ ਚੰਦਨ ਦਾ ਰੁੱਖ ਹੈ, ਪਰ ਉਹਦਾ ਗੁਣ ਹੈ ਸੁਗੰਧੀ ਤੇ ਸ਼ੀਤਲਤਾਈ। ਜੇ ਇਹ ਕੋਈ ਬੰਦਾ ਕਹੇ ਮੈਂ ਸ਼ੀਤਲਤਾਈ ਤੇ ਸੁਗੰਧੀ ਮੰਨਣਾ ਜੀ, ਚੰਦਨ ਨਹੀਂ ਪਿਆਰਿਓ, ਚੰਦਨ ਦਾ ਵਜੂਦ ਹੈ, ਉਸ ਵਿੱਚੋਂ ਇਹ ਠੰਡਕ ਤੇ ਸੁਗੰਧੀ ਹੈ, ਸੂਰਜ ਦਾ ਵਜੂਦ ਹੈ, ਉਹਦੇ ਵਿੱਚੋਂ ਧੁੱਪ ਰੋਸ਼ਨੀ ਚਾਨਣ ਪ੍ਰਕਾਸ਼ ਨਿੱਘ ਹੈ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਗੁਣਾਂ ਦਾ ਖਜ਼ਾਨਾ ਆਪ ਹਰ ਥਾਂ ਤੇ ਮੌਜੂਦ ਹੈ। ਉਹਦੇ ਕੁਛ ਗੁਣਾਂ ਦੀ ਸਮਝ ਬੰਦੇ ਨੂੰ ਪਈ, ਮਹਾਰਾਜ ਕਹਿੰਦੇ ਉਹ ਗੁਣ ਗਾ, ਖੂਬੀਆਂ ਉਹਦੀਆਂ ਨੂੰ ਯਾਦ ਕਰ। ਹੁਣ ਸਵਾਲ ਫਿਰ ਉੱਥੇ ਖਲੋਤਾ ਹੈ ਵੀ ਕਿਹੜੇ ਗੁਣ। ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਬਾਣੀ ਚੋਂ ਦਿਆਂਗਾ। ਇਹ ਗੱਲ ਯਾਦ ਰੱਖੀਏ, ਜਿੰਨਾ ਕੋਈ ਬੰਦਾ ਉਹਦੇ ਗੁਣਾਂ ਨੂੰ ਚੇਤੇ ਕਰੇਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਗੁਣ ਚੇਤੇ ਕਰਦਾ ਕਰਦਾ ਬੰਦਾ ਗੁਣਵੰਤਾ ਬਣ ਜਾਏਗਾ। ਪਿਆਰਿਓ, ਉਹ ਗੁਣਾਂ ਦੇ ਵਿਸ਼ਾਲ ਸਾਗਰ ਦੇ ਵਿੱਚ ਅਭੇਦ ਹੋ ਜਾਏਗਾ। ਗੁਣ ਪਰਮਾਤਮਾ ਤੱਕ ਲੈ ਜਾਂਦੇ ਆ। ਹੁਣ ਜਿਵੇਂ ਅਸੀਂ ਪਾਠ ਕਰਨੇ ਆ ਕਿ ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਯਾਦ ਰੱਖਿਓ, ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਜੇ ਉਹ ਗੁਣ ਕਹਿ ਗੁਣੀ ਸਮਾਵਣਿਆ, ਉਸ ਪਰਮਾਤਮਾ ਦੇ ਗੁਣ ਕਹਿੰਦਾ ਕਹਿੰਦਾ ਇੱਕ ਦਿਨ ਬੰਦਾ ਉਹਦੇ ਵਿੱਚ ਸਮਾ ਜਾਂਦਾ ਹੈ। ਫਿਰ ਬੇਨਤੀ ਵੀ ਉਹਦੇ ਗੁਣ ਕਿਹੜੇ ਹੈ? ਇੱਕ ਸ਼ਬਦ ਹੈ ਸਤਿਗੁਰਾਂ ਦਾ, ਦੇਖੋ ਉਹਦੇ ਪਰਉਪਕਾਰ ਨੂੰ ਚੇਤੇ ਕਰੀਏ। ਉਸ ਵਿੱਚ ਮਹਾਰਾਜ ਦਾ ਤਨਾਸਰੀ ਰਾਗ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ, ਉਸ ਵਿੱਚ ਕੁਝ ਗੁਣਾਂ ਦਾ ਜ਼ਿਕਰ ਕੀਤਾ ਹੈ ਤੇ ਨਾਲ ਫਿਰ ਇਹ ਵੀ ਕਹਿ ਦਿੱਤਾ ਕਿ ਮੇਰੀ ਜ਼ਬਾਨ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ। ਉਹ ਸ਼ਬਦ ਕਹਿ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਹੁਣ ਇਸ ਸਤੋਕ ਵਿੱਚ ਗਿਣਤੀ ਆਪਾਂ ਕਰ ਲਈ ਵੀ ਕਿੰਨੇ ਗੁਣ ਦੱਸ। ਪਹਿਲਾ ਸ਼ਬਦ ਕਿਹਾ ਵੀ ਤੁਮ ਦਾਤੇ, ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਠਾਕੁਰ ਹੈ, ਸਾਡਾ ਮਾਲਕ ਹੈ, ਤੂੰ ਸਾਡੀ ਪ੍ਰਤਪਾਲਨਾ ਕਰਨ ਵਾਲਾ ਹੈ, ਤੂੰ ਸਾਡਾ ਖਸਮ ਹੈ, ਤੂੰ ਸਾਡਾ ਨਾਇਕ ਆਗੂ ਹੈ। ਪਿਆਰਿਓ, ਇੱਕ ਤੁਕ ਵਿੱਚ ਹੀ ਕਿੰਨੇ ਗੁਣ ਦੱਸ ਦਿੱਤੇ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਤੂੰ ਇੱਕ ਨਿਮਕ ਨਿਮ ਵੀ ਸਾਡੀ ਪਾਲਣਾ ਕਰ। ਤੇ ਅੱਗੇ ਮਹਾਰਾਜ ਸ਼ਬਦ ਵਰਦੇ ਆ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਤੇ ਅਗਲੇ ਬਚਨ ਨੇ ਜੇਵਾ ਏਕ ਕਵਨ ਗੁਣ ਕਹੀ ਹੈ। ਇਹਦਾ ਮਤਲਬ ਪਹਿਲਾਂ ਉੱਤੇ ਕੁਝ ਗੁਣ ਦੱਸੇ ਤੇ ਫਿਰ ਕਿਹਾ ਪਰਮਾਤਮਾ ਜੀ, ਵਾਹਿਗੁਰੂ ਜੀ, ਪਰਮੇਸ਼ਵਰ ਜੀ, ਮੇਰੀ ਜ਼ਬਾਨ ਏਕ ਹੈ, ਮੈਂ ਤੇਰੇ ਕਿੰਨੇ ਕੁ ਗੁਣ ਬਿਆਨ ਕਰਾਂ। ਜੇਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨ ਹੀ ਲਈਏ। ਤਾਂ ਹੀ ਗੁਰੂ ਜੀ ਨੇ ਬਾਣੀ ਸ਼ਬਦ ਵਰਤਿਆ ਕਿ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਤੇਰੇ ਮੁਕੰਮਲ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਦੀ ਇੰਨੀ ਹਸਤੀ ਨਹੀਂ ਕਿ ਤੇਰੇ ਇਹਨਾਂ ਗੁਣਾਂ ਨੂੰ ਮੁਕੰਮਲ ਤੌਰ ਤੇ ਬਿਆਨ ਕਰ ਸਕੇ। ਪਰ ਗੁਰੂ ਜੀ ਕਹਿੰਦੇ ਨੇ ਉਹਦੇ ਗੁਣਾਂ ਨੂੰ ਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ
3: ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

0: ਗੁਠਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਸਾਧ ਸੰਗਤ ਮਨਮੁਖ ਬੰਦਾ ਹੋਵੇ ਉਹਦੇ ਵਿਸ਼ਵਾਸ ਚੱਲਦੇ ਨੇ, ਕੋਈ ਗੁਰਮੁਖ ਬੰਦਾ ਹੈ ਉਹਦੇ ਵਿਸ਼ਵਾਸ ਚੱਲਦੇ। ਇਹ ਨਹੀਂ ਹੈ ਵੀ ਜਿਹੜਾ ਬੰਦਾ ਰੱਬ ਦਾ ਨਾਮ ਜਪਦਾ ਉਹਦੇ ਸਵਾਸ ਵਧੀਆ ਚੱਲਦੇ ਨੇ, ਜਿਹੜਾ ਨਾਮ ਨਹੀਂ ਜਪਦਾ ਉਹਦੇ ਸਵਾਸ ਨਹੀਂ ਚੱਲਦੇ। ਦਿਲ ਦੀ ਧੜਕਣ ਜਿਹੜੀ ਹੈ ਉਹ ਮਨਮੁਖ ਦੇ ਸਰੀਰ ਵਿੱਚ ਵੀ ਚੱਲ ਰਹੀ ਹੈ, ਗੁਰਮੁਖ ਦੇ ਸਰੀਰ ਵਿੱਚ ਵੀ। ਸਾਹ ਜਿਹੜਾ ਹੈ ਉਹ ਮਨਮੁਖ ਵੀ ਲੈ ਰਿਹਾ, ਸੰਤ ਵੀ ਲੈ ਰਿਹਾ। ਅੱਖਾਂ ਦੀ ਜੋਤ ਰੱਬ ਨੇ ਵੇਖਣ ਵਾਸਤੇ ਮਨਮੁਖ ਨੂੰ ਵੀ ਦਿੱਤੀ ਹੈ, ਗੁਰਮੁਖ ਨੂੰ ਵੀ ਅੱਖਾਂ ਵਿੱਚੋਂ ਜੋਤ ਦਿੱਤੀ ਹੈ। ਅਕਾਲ ਪੁਰਖ ਨੇ ਇਹ ਸਭ ਕੁਝ ਸਮਾਨ ਅੰਤਰ ਸੰਸਾਰ ਵਿੱਚ ਰੱਖਿਆ, ਕੁਝ ਪ੍ਰਕਿਰਿਆ ਸਾਰਿਆਂ ਵਾਸਤੇ ਸਮਾਨ ਹੈ। ਗੁਰਮੁਖ ਨੂੰ ਵੀ ਪੈਰ ਚੱਲਣ ਵਾਸਤੇ ਦਿੱਤੇ, ਮਨਮੁਖ ਨੂੰ ਵੀ ਪੈਰ ਚੱਲਣ ਵਾਸਤੇ ਦਿੱਤੇ। ਐ ਕਦੇ ਵੀ ਨਹੀਂ ਹੁੰਦਾ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਉਹਨੂੰ ਰੱਬ ਅੱਖਾਂ ਨਹੀਂ ਦਿੰਦਾ ਵੇਖਣ ਵਾਸਤੇ, ਉਹਨੂੰ ਵੀ ਅੱਖਾਂ ਦਿੱਤੀਆਂ ਹੋਈਆਂ, ਉਹਦੇ ਵੀ ਸਵਾਸ ਚੱਲਦੇ ਨੇ, ਉਹਨੂੰ ਵੀ ਬੋਲਣ ਵਾਸਤੇ ਜ਼ੁਬਾਨ ਦਿੱਤੀ ਹੋਈ ਹੈ। ਪਰ ਸਾਧ ਸੰਗਤ ਗੁਰਮੁਖ ਜਿਹੜੇ ਹਨ ਉਹ ਗੁਰੂ ਦੀ ਜੁਗਤ ਨਾਲ ਸਵਾਸ ਸਫਲ ਕਰ ਲੈਂਦੇ ਨੇ, ਮਨਮੁਖ ਜਿਹੜੇ ਹਨ ਉਹਨਾਂ ਦੇ ਸਵਾਸ ਵਿਅਰਥ ਚਲੇ ਜਾਂਦੇ। ਗੁਰਮੁਖ ਜਿਹੜੇ ਹਨ ਉਹ ਰੱਬ ਦੇ ਦਿੱਤੇ ਪੈਰਾਂ ਨਾਲ ਚੰਗੇ ਪਾਸੇ ਚੱਲ ਕੇ ਜਾਂਦੇ, ਮਨਮੁਖ ਜਿਹੜੇ ਹਨ ਉਹ ਆਪਣੇ ਮਨ ਦੇ ਮਗਰ ਲੱਗ ਕੇ ਉਹਨਾਂ ਪੈਰਾਂ ਨਾਲ ਇਸ ਵਕਤ ਸ਼ਰਾਬ ਦੇ ਠੇਕਿਆਂ ਵੱਲ ਵੀ ਚਲੇ ਜਾਂਦੇ। ਰੱਬ ਨੇ ਪੈਰਾਂ ਦੀ ਸਮਰੱਥਾ ਸਭ ਨੂੰ ਦਿੱਤੀ ਹੋਈ ਹੈ। ਗੁਰਮੁਖ ਤੇ ਮਨਮੁਖ ਸਾਧ ਸੰਗਤ ਇਹ ਗੁਰੂ ਦੀ ਮਤ ਨਾਲ ਕੋਈ ਗੁਰਮੁਖ ਹੋ ਜਾਂਦਾ, ਮਨ ਦੀ ਮਤ ਦੇ ਮਗਰ ਲੱਗ ਕੇ ਕੋਈ ਬੰਦਾ ਮਨਮੁਖ ਹੋ ਜਾਂਦਾ। ਗੁਰਮੁਖ ਉਹਨੂੰ ਕਹਿੰਦੇ ਨੇ ਜਿਸ ਦਾ ਮੁਖ ਜਿਹੜਾ ਉਹ ਗੁਰੂ ਵੱਲ ਦੇ ਪਾਸੇ ਹੈ, ਜਿਸ ਨੇ ਗੁਰੂ ਦੀ ਮਤ ਧਾਰਨ ਕਰ ਲਈ ਉਹ ਫਿਰ ਜ਼ੁਬਾਨ ਤੋਂ ਤਾਂ ਮਨਮੁਖ ਵੀ ਬੋਲਦਾ ਪਰ ਉਹ ਫਿੱਕਾ ਵੀ ਬੋਲਦਾ ਹੈ, ਕੌੜਾ ਵੀ ਬੋਲਦਾ, ਝੂਠ ਵੀ ਬੋਲਦਾ। ਗੁਰਮੁਖ ਵੀ ਉਸ ਜ਼ੁਬਾਨ ਨਾਲ ਬੋਲਦਾ ਪਰ ਉਹਦੇ ਕੋਲ ਗੁਰੂ ਦੀ ਮੱਤ ਹੈ। ਸਾਧ ਸੰਗਤ ਉਹਦੀ ਰਸਨਾ ਫਿਰ ਸੱਚ ਬੋਲਦੀ ਹੈ, ਮਨਮੁਖ ਦੀ ਰਸਨਾ ਤੋਂ ਸੰਸਾਰ ਦੀਆਂ ਗੱਲਾਂ, ਗੁਰਮੁਖ ਦੀ ਰਸਨਾ ਤੋਂ ਹਰ ਗੱਲ ਵਿੱਚ ਨਿਕਲਦਾ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰੂ ਦੀ ਮੱਤ ਲੈ ਕੇ ਕਹਿੰਦਾ ਸਭ ਕੁਝ ਗੁਰੂ ਨੇ ਕੀਤਾ, ਭਾਈ ਰੱਬ ਦੇ ਹੱਥ ਹੈ, ਗੁਰੂ ਦੇ ਹੱਥ ਹੈ, ਉਹਨੂੰ ਵਾਰ ਵਾਰ ਗੁਰੂ ਯਾਦ ਆਉਂਦਾ। ਇਸ ਤਰ੍ਹਾਂ ਸੁਹਾਸ ਪਾਤਸ਼ਾਹ ਨੇ ਬਾਣੀ ਅੰਦਰ ਇੱਕ ਸ਼ਬਦ ਕਿਹਾ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਸਵਾਸ ਤਾਂ ਹਾਥੀ ਵੀ ਲੈਂਦਾ, ਉਹਦਾ ਸਵਾਸ ਤਾਂ ਦੂਜੇ ਨਾਲੋਂ ਬਹੁਤ ਭਾਰਾ ਸਾਹ ਹੈ। ਹਾਥੀ ਜਦੋਂ ਸਾਹ ਭਰਦਾ ਕਿੱਡਾ ਵੱਡਾ ਉਹਦਾ ਸਰੀਰ ਭਾਰਾ ਹੈ, ਬਲਸ਼ਾਲੀ ਹੈ, ਕਿੰਨੀ ਉਹ ਹਵਾ ਅੰਦਰ ਪੇਟ ਵਿੱਚ ਭਰ ਕੇ ਫਿਰ ਸਾਹ ਲੈਂਦਾ। ਤਾਂ ਕਹਿੰਦੇ ਉਹਦਾ ਸਵਾਸ ਤਾਂ ਸਾਰਿਆਂ ਨਾਲੋਂ ਬਹੁਤ ਵੱਡਾ ਸਵਾਸ ਹੈ, ਉਹ ਤਾਂ ਸਾਹ ਬਹੁਤ ਭਾਰਾ ਸਾਹ ਲੈਂਦਾ। ਕਦੇ ਧਰਤੀ ਤੇ ਪਿਆ ਹਾਥੀ ਜਦੋਂ ਸਾਹ ਲੈਂਦਾ ਉਹ ਮੂੰਹ ਦੇ ਰਾਹੀਂ ਸੁੰਡ ਰਾਹੀਂ ਜਦੋਂ ਮੂੰਹ ਰਾਹੀਂ ਹਵਾ ਬਾਹਰ ਕੱਢਦਾ ਤਾਂ ਕਿੰਨੀ ਧੂੜ ਉਡਾ ਦਿੰਦਾ, ਉਹਦਾ ਸਵਾਸ ਇੰਨਾ। ਆਪਾਂ ਫੂਕ ਮਾਰੀਏ ਮੂੰਹ ਨਾਲ ਤਾਂ ਤੁਸੀਂ ਮਿੱਟੀ ਨਹੀਂ ਉਡਾ ਸਕਦੇ, ਸਾਡੀ ਫੂਕ ਨਾਲ ਬਹੁਤੀ ਮਿੱਟੀ ਨਹੀਂ ਉੱਡਦੀ ਜਦੋਂ ਤੁਸੀਂ ਸਾਹ ਲੈਂਦੇ ਹੋ, ਕੋਈ ਮਿੱਟੀ ਥੋੜੀ ਉੱਡਦੀ ਸਾਹ ਲੈਣ ਨਾਲ। ਪਰ ਹਾਥੀ ਦਾ ਸਾਹ ਉਹ ਇੰਨਾ ਲੰਬਾ ਸਾਹ ਹੈ, ਉਹ ਜਦੋਂ ਪੇਟ ਵਿੱਚ ਹਵਾ ਭਰ ਕੇ ਸਵਾਸ ਲੈਂਦਾ ਤਾਂ ਪਾਤਸ਼ਾਹ ਕਹਿੰਦੇ ਭਾਈ ਉਹ ਤਾਂ ਖੇਹ ਉਡਾ ਦਿੰਦਾ, ਮਿੱਟੀ ਉਡਾ ਦਿੰਦਾ। ਬੰਦੇ ਦੇ ਮੁਕਾਬਲੇ ਹਾਥੀ ਦਾ ਖਾਣਾ ਉਹ 100 ਮਣ ਘਿਓ ਸ਼ੱਕਰ ਗੁੜ ਅਨਾਜ ਖਾ ਜਾਂਦਾ। ਤਾਂ ਪਾਤਸ਼ਾਹ ਬਚਨ ਕਹਿੰਦੇ 100 ਮਣ ਹਸਤੀ ਘਿਓ ਗੁੜ ਖਾਵੇ, ਕਹਿੰਦੇ ਉਹਨੂੰ 100 ਮਣ ਘਿਓ ਗੁੜ ਪਾ ਦਿਓ ਹਸਤੀ, ਕਹਿੰਦੇ ਹਾਥੀ ਨੂੰ, ਤਾਂ ਕਹਿੰਦੇ ਇੰਨਾ ਅਨਾਜ ਖਾ ਜਾਂਦਾ। ਪਰ ਉਹ ਫਿਰ ਕਰਦਾ ਕਿ ਡੱਕੇ ਫੁੱਕੇ ਖੇ ਉਡਾਵੇ ਸਾ ਗਿਆ ਪਛਤਾਵੇ, ਕਹਿੰਦੇ ਇੰਨਾ ਅਨਾਜ ਖਾ ਕੇ ਫਿਰ ਸਵਾਸ ਕਿੰਨੇ ਭਾਰੇ ਸਵਾਸ ਲੈਂਦਾ ਪਰ ਉਹ ਖੇ ਉਡਾਉਂਦਾ ਸਾਹ ਲੈ ਕੇ, ਸਫਲ ਨਹੀਂ ਹੈ ਉਹਦੇ ਉਹਦੇ ਸਵਾਸ ਵਿੱਚ ਹਵਾ ਵਿੱਚ ਖੇ ਮਿੱਟੀ ਉੱਡਦੀ। ਦੂਜੇ ਪਾਸੇ ਫਿਰ ਪਾਤਸ਼ਾਹ ਨੇ ਇੱਕ ਉਦਾਹਰਨ ਦਿੱਤੀ, ਕਹਿੰਦੇ ਚਿੜੀ ਦਾ ਸਾਸ ਉਹ ਤਾਂ ਬਹੁਤ ਛੋਟਾ ਜਿਹਾ ਸਾਹ ਹੈ, ਔਰ ਹਾਥੀ ਦੇ ਮੁਕਾਬਲੇ ਚਿੜੀ ਤਾਂ ਵਿਚਾਰੀ ਅੱਧੇ ਦਾਣੇ ਨਾਲ ਰੱਜ ਜਾਂਦੀ ਹੈ। ਹਾਥੀ ਨੂੰ ਤਾਂ ਮਣਾ ਮੂਹੀ ਅਨਾਜ ਪਾਓ ਫਿਰ ਮਸੀ ਰੱਜਦਾ, ਚਿੜੀ ਨੂੰ ਤਾਂ ਦਾਣੇ ਪਾ ਦਿਓ ਤਾਂ ਅੱਧਾ ਕੁ ਦਾਣਾ ਵਿਚਾਰੀ ਚੁੰਝਾ ਮਾਰ ਕੇ ਖਾ ਲਏ ਉਹਦੇ ਨਾਲ ਹੀ ਰੱਜ ਜਾਂਦੀ। ਤਾਂ ਫਿਰ ਪਾਤਸ਼ਾਹ ਕਹਿੰਦੇ ਜੇ ਉਹ ਚਿੜੀ ਜਦੋਂ ਬੋਲਦੀ ਹੈ ਉਹ ਐ ਲੱਗਦਾ ਜਿਵੇਂ ਰੱਬ ਦਾ ਨਾਮ ਜਪ ਰਹੀ, ਅੱਧਾ ਦਾਣਾ ਖਾ ਕੇ ਵੀ ਉਹ ਚਿੜੀ ਦਾ ਮੁਕਾਬਲਾ ਹਾਥੀ ਨਹੀਂ ਕਦੇ ਕਰ ਸਕਦਾ। ਕਿਉਂ? ਕਹਿੰਦੇ ਅੱਧਾ ਦਾਣਾ ਅਨਾਜ ਖਾ ਕੇ ਵੀ ਚਿੜੀ ਆਕਾਸ਼ ਵਿੱਚ ਕਿੰਨਾ ਉੱਚਾ ਉੱਡਦੀ ਹੈ ਤੇ ਰੱਬ ਦੇ ਗੀਤ ਗਾਉਂਦੀ, ਕੁਦਰਤ ਤੋਂ ਬਲਿਹਾਰ ਜਾਂਦੀ ਹੈ, ਚਿੜੀਆਂ ਦੀ ਚੀਂ ਚੀਂ ਸਭ ਨੂੰ ਸੋਹਣੀ ਲੱਗਦੀ ਹੈ। ਹਾਥੀ ਦਿਨ ਦਿਹਾੜੇ ਦੁਪਹਿਰ ਤੱਕ ਸੁੱਤਾ ਰਹਿੰਦਾ ਔਰ ਚਿੜੀਆਂ ਜਿਹੜੀਆਂ ਸੂਰਜ ਉਦੇ ਹੋਣ ਤੋਂ ਪਹਿਲੇ ਬੋਲ ਪੈਂਦੀਆਂ ਨੇ।
ਇਸ ਲਈ ਚਿੜੀਆਂ ਦਾ ਬੋਲਣਾ ਧਰਮ ਗਿਣਿਆ ਗਿਆ। ਤਾਂ ਹੀ ਮਹਾਰਾਜ ਨੇ ਬਾਣੀ ਅੰਦਰ ਕਿਹਾ, ਚਿੜੀ ਚਹੁਕੀ ਪੌ ਫੁੱਟੀ। ਪੌ ਫੁਟਾਲਾ ਹੁੰਦਾ, ਸੂਰਜ ਦੀ ਲੋ ਅਜੇ ਸ਼ੁਰੂ ਹੁੰਦੀ ਹੈ, ਸੂਰਜ ਨਿਕਲਦਾ ਨਹੀਂ ਹੈ, ਅਜੇ ਰਵਾਲਾ ਹੁੰਦਾ, ਸੂਰਜ ਦੀ ਲੋ ਲੱਗਦੀ ਹੈ, ਚਿੜੀਆਂ ਬੋਲਣ ਲੱਗ ਪੈਂਦੀਆਂ। ਸਭ ਤੋਂ ਪਹਿਲਾਂ ਪੰਛੀ ਬੋਲਦੇ, ਚਿੜੀਆਂ ਬੋਲਣੀਆਂ ਸ਼ੁਰੂ ਕਰਦੀ। ਤਾਂ ਪਾਤਸ਼ਾਹ ਨੇ ਕਿਹਾ, ਭਾਈ ਕੁਦਰਤ ਤੋਂ ਕੁਝ ਸਿੱਖ, ਸੂਰਜ ਚੜ੍ਹਨ ਤੋਂ ਪਹਿਲਾਂ ਚਿੜੀਆਂ ਬੋਲ ਰਹੀਆਂ ਨੇ, ਤੈਨੂੰ ਕੁਦਰਤ ਸਿਖਾ ਰਹੀ ਹੈ। ਤੂੰ ਇਸ ਕਰਤੇ ਪੁਰਖ ਦੀ ਸਾਜੀ, ਕੁਦਰਤ ਦੇ ਸਭ ਤੋਂ ਅਨਮੋਲ ਹੀਰਾ ਰੱਬ ਨੇ ਜੇ ਪੈਦਾ ਕੀਤਾ, ਉਹ ਮਾਨਸ ਦੇਹ ਦਾ ਬੰਦਾ ਪੈਦਾ ਕੀਤਾ, ਇਹ 84 ਲੱਖ ਜੂਨਾਂ ਤੋਂ ਸ੍ਰੇਸ਼ਟ ਦੇਹੀ ਲੈਣ ਵਾਲਿਆ, ਚਿੜੀਆਂ ਤੋਂ ਕੁਝ ਸਿੱਖ। ਜਦੋਂ ਚਿੜੀਆਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਬੋਲਦੀਆਂ ਨੇ, ਏਦਾਂ ਤੂੰ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਿਆਂ ਸਾਰ ਜਪ ਸਤਨਾਮ ਸ੍ਰੀ ਵਾਹਿਗੁਰੂ, ਤੇਰਾ ਜਨਮ ਸਫਲ ਹੋਇਆ। ਕਿਉਂ ਭਾਈ, ਤੂੰ 84 ਲੱਖ ਜੂਨਾਂ ਤੋਂ ਸ੍ਰੇਸ਼ਟ ਹੈ। 84 ਲੱਖ ਜੂਨ ਉਹ ਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਤੈਨੂੰ ਵਡਿਆਈ ਦਿੱਤੀ ਹੈ। ਤੇ ਜੇ ਤੂੰ ਨਾਮ ਨਾ ਜਪਿਆ, ਫਿਰ ਉਸ ਹਾਥੀ ਦੀ ਤਰ੍ਹਾਂ ਵਿਅਰਥ ਸਭ ਕੁਝ। ਫਿਰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਇਸ ਪੌੜੀ ਤੇ ਜੋ ਨਰ ਚੁੱਕੈ, ਜੇ ਤੂੰ ਉੱਕ ਗਿਆ ਤਾਂ ਫਿਰ ਤੂੰ ਨਾ ਜੂਨਾਂ ਚ ਪੈਣਾ, ਏਡਾ ਭਾਰੇ ਭਾਰੇ ਹਾਥੀ ਦਾ ਰੂਪ ਧਾਰਨ ਕਰੇ, ਫਿਰ ਤੂੰ ਮਨਾ ਮੂਹੀ ਅਨਾਜ ਖਾ ਕੇ ਰੱਜੇਗਾ ਨਹੀਂ। ਕਿਉਂ, ਰੱਬ ਦਾ ਦਿੱਤਾ ਖਾ ਕੇ ਤੂੰ ਨਾਮ ਹੀ ਨੀ ਜਪਿਆ। ਫਿਰ ਰੱਬ ਅਗਲੇ ਜਨਮ ਚ ਕਹਿੰਦਾ, ਖਾ ਹੁਣ ਕਿੰਨਾ ਖਾਣਾ, ਜਾਨਵਰ ਬਣ, ਫਿਰ ਇਹ ਜੂਨਾਂ ਵਿੱਚ ਭਟਕੇਗਾ। ਇਸ ਲਈ ਪਾਤਸ਼ਾਹ ਨੇ ਬਚਨ ਕਹੇ, ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਪਛਤਾਏਂਦਾ। ਮਹਾਰਾਜ ਫਿਰ ਕੀ ਕਰੀਏ, ਕਹਿੰਦੇ ਭਾਈ ਚਿੜੀਆਂ ਤੋਂ ਸਿੱਖ ਲਾ, ਉਹ ਸੂਰਜ ਚੜ੍ਹਨ ਤੱਕ ਕਾਲਣਿਆਂ ਵਿੱਚ ਸੁੱਤੀਆਂ ਨਹੀਂ ਰਹਿੰਦੀਆਂ, ਸੂਰਜ ਉਦੇ ਹੋਣ ਦੀ ਦੇਰ ਹੈ। ਚਿੜੀਆਂ ਆਲਣਿਆਂ ਤੋਂ ਪੰਛੀ ਬਾਹਰ ਆ ਜਾਂਦੇ ਨੇ, ਉਹ ਮਿੱਠੀ ਆਵਾਜ਼ ਨਾਲ ਕਰਤੇ ਪੁਰਖ ਦੀ ਕੁਦਰਤ ਨੂੰ ਗਾਉਂਦੇ ਨੇ, ਏਦਾਂ ਤੂੰ ਕੁਦਰਤ ਵਿੱਚ ਰਹਿਣ ਵਾਲਿਆ, ਤੈਨੂੰ ਰੱਬ ਸੁੱਤਿਆਂ ਵੀ ਆਕਸੀਜਨ ਦਿੰਦਾ। ਜਦੋਂ ਸਵੇਰੇ ਤੇਰੀ ਜਹਾਗ ਖੁੱਲੇ ਤਾਂ ਤੇਰਾ ਫਸਟ ਵਰਕ ਐਵਰੀ ਡੇ ਇਹ ਹੋਣਾ ਚਾਹੀਦਾ, ਉੱਠਦਿਆਂ ਸਾਰ ਜਪੇ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੂਰਜ ਚੜ੍ਹਨ ਤੋਂ ਪਹਿਲਾਂ ਜਪ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਪਹਿਲਾਂ ਹਾਥੀ ਦੀ ਉਦਾਹਰਨ ਦਿੱਤੀ, ਕਹਿੰਦੇ ਸੌ ਮਣ ਹਸਤੀ ਘਿਓ ਗੁੜ ਖਾਵੇ, ਇੰਨਾ ਕੁਝ ਅਨਾਜ ਖਾ ਕੇ ਉਹ ਫਿਰ ਕੀ ਕਰਦਾ, ਡੱਕੇ ਫੂਕੇ ਖੇ ਉਡਾਵੇ, ਲੰਬੇ ਲੰਬੇ ਸਾਹ ਲੈਂਦਾ, ਮਿੱਟੀ ਉਡਾ ਦਿੰਦਾ ਜਿੱਥੇ ਪਿਆ ਹੋਵੇ। ਸਾਹ ਗਏ ਪਛਤਾਵੇ, ਵਿਅਰਥ ਗਏ ਉਹਦੇ ਸਵਾਸ। ਤੇ ਦੂਜੇ ਪਾਸੇ ਅੱਧ ਗੁੱਲਾ ਚੱਕ ਚਿੜੀ ਕਾ ਚੁਗਣ, ਅੱਧ ਗੁੱਲਾ ਕਹਿੰਦੇ ਅੱਧਾ ਕਦਾਣਾ, ਕਹਿੰਦੇ ਅੱਧਾ ਕਦਾਣਾ ਖਾਂਦੀ ਹੈ ਚਿੜੀ। ਅੱਧ ਗੁਲਹਾ ਚਿੜੀ ਕਾ ਚੁਗਣ, ਗੈਣ ਚੜੀ ਬਿਲ ਲਾਏ, ਆਕਾਸ਼ ਵਿੱਚ ਉੱਡਦੀ ਅੱਧਾ ਦਾਣਾ ਖਾ ਕੇ, ਕਿੰਨਾ ਮਿੱਠਾ ਬੋਲਦੀ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਚਿੜੀਆਂ ਪੰਛੀ ਬੋਲਣ ਲੱਗ ਪੈਂਦੇ ਨੇ, ਅੱਧਾ ਅੱਧਾ ਦਾਣਾ ਖਾ ਕੇ ਰੱਜ ਜਾਂਦੇ ਨੇ ਭਾਈ ਉਹਨਾਂ ਦੇ ਬੋਲਣ ਕਰਕੇ। ਫਿਰ ਮਹਾਰਾਜ ਨੇ ਕਿਹਾ, ਖਸਮੇ ਭਾਵੇ ਊਹਾਂ ਚੰਗੀ, ਉਹ ਚਿੜੀ ਹਾਥੀ ਨਾਲੋਂ ਚੰਗੀ ਹੈ। ਖਸਮੇ ਭਾਵੇ ਚੰਗੀ, ਜੇ ਕਰੇ ਖੁਦਾਏ ਖੁਦਾਏ, ਉਹਦੀ ਚੀ ਚੀ ਐ ਲੱਗਦੀ ਹੈ ਜਿਵੇਂ ਖੁਦਾ ਨੂੰ ਜਪ ਰਹੀ ਹੋਵੇ, ਹਾਥੀ ਨਾਲੋਂ ਤਾਂ ਕਿਤੇ ਚੰਗੀ ਉਹ ਚਿੜੀ ਹੈ ਜਿਹਨੂੰ ਨਾਮ ਚੇਤੇ ਆ ਰਿਹਾ ਸਤਨਾਮ ਸ੍ਰੀ ਵਾਹਿਗੁਰੂ। ਤੂੰ ਭਾਈ 84 ਲੱਖ ਜੂਨਾਂ ਦਾ ਸ੍ਰੇਸ਼ਟ ਮਾਨਸ ਦੇਹੀ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਫਿਰ ਇਸ ਕੁਦਰਤ ਦੇ ਅੰਦਰ ਇਹ ਤੇਰੇ ਦਿੱਤੇ ਹੋਏ ਸਵਾਸ ਰੱਬ ਦੇ ਸਫਲ ਹੋ ਜਾਣ, ਫਿਰ ਤੂੰ ਮਨਮੁਖ ਨਹੀਂ ਰਹੇਗਾ, ਫਿਰ ਤੇਰੇ ਵਾਸਤੇ ਇਹ ਜੀਵਨ ਹਰ ਰੋਜ਼ ਨਵੀਨ, ਨਵਾਂ ਜੀਵਨ, ਸਭ ਕੁਝ ਨਵਾਂ, ਸਭ ਕੁਝ ਨਵਾਂ। ਸਤ ਸੰਗਤ, ਪੁਰਾਣੀ ਚੀਜ਼ ਮਨੁੱਖ ਨੂੰ ਸਕੂਨ ਨਹੀਂ ਦਿੰਦੀ, ਸੁੱਖ ਨਹੀਂ ਦਿੰਦੀ। ਇਸੇ ਲਈ ਲੋਕਾਂ ਦੀਆਂ ਕਈ ਵਾਰ ਆਪਣੇ ਘਰ ਦੇ ਰੰਗ ਰੋਗਨ ਤੋਂ ਨਜ਼ਰ ਅੱਕ ਜਾਂਦੀਆਂ ਨੇ, ਉਹ ਕਹਿੰਦੇ ਨੇ ਆਹ ਚੀਜ਼ ਬਦਲੋ, ਹੋਣਾ ਕੁਝ ਬਦਲੋ, ਘਰ ਦੇ ਪੜਦੇ ਕਰਟਨ ਬਦਲ ਦਿਓ। ਉਹ ਸੁਖੀ ਹੋਣਾ ਚਾਹੁੰਦਾ, ਜਦੋਂ ਕੋਈ ਨਵੀਂ ਚੀਜ਼ ਉਹਦੇ ਕੋਲ ਆਉਂਦੀ ਹੈ, ਕੱਪੜੇ ਨਵੇਂ ਪਹਿਨਦਾ, ਉਦੋਂ ਤੁਹਾਨੂੰ ਸਕੂਨ ਜਿਹਾ ਮਹਿਸੂਸ ਹੁੰਦਾ। ਕੁਝ ਪਲਾਂ ਵਾਸਤੇ ਕੋਈ ਚੀਜ਼ ਨਵੀਂ ਖਰੀਦੋ, ਤੁਹਾਨੂੰ ਸੁੱਖ ਮਹਿਸੂਸ ਹੁੰਦਾ। ਘਰ ਨਵਾਂ ਖਰੀਦਿਆ ਹੋਵੇ, ਮਨ ਨੂੰ ਸਕੂਨ ਆਉਂਦਾ। ਗੱਡੀ ਨਵੀਂ ਖਰੀਦੀ ਹੋਵੇ, ਸਕੂਨ ਆਉਂਦਾ। ਸੂਟ ਨਵਾਂ ਸਵਾਇਆ ਹੋਵੇ, ਥੋੜੀ ਦੇਰ ਸਕੂਨ ਰਹਿੰਦਾ ਮਨ ਦੇ ਅੰਦਰ, ਜਦੋਂ ਤੱਕ ਦੂਜੇ 10 ਵੀ ਜਣੇ ਵੇਖ ਨਾ ਲੈਣ। ਪਰ ਇਹ ਸੱਚਾਈ ਹੈ,
ਉਹ ਪਦਾਰਥਾਂ ਵਿੱਚੋਂ ਜਿਹੜਾ ਸਕੂਨ ਹੈ ਸਾਧ ਸੰਗਤ ਥੋੜੇ ਸਮੇਂ ਬਾਅਦ ਅਲੋਪ ਹੋ ਜਾਂਦਾ। ਤੁਹਾਡਾ ਤਜਰਬਾ ਰਹਿਣਾ। ਮੈਂ ਇਹ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਵੀ ਰੱਖੀ, ਛਕਣ ਵਾਸਤੇ ਭੋਜਨ ਪ੍ਰਸ਼ਾਦਾ ਥਾਲ ਵਿੱਚ ਪਰੋਸ ਲਓ, ਜਦੋਂ ਤੁਸੀਂ ਖਾਂਦੇ ਹੋ ਇੱਕ ਬੁਰਕੀ ਗ੍ਰਹੀ ਤੋੜ ਕੇ ਖਾਧੀ, ਬੰਦਾ ਕਹਿੰਦਾ ਵੀ ਦਾਲ ਬਹੁਤ ਸਵਾਦ ਹੈ, ਇੱਕ ਚਮਚਾ ਖੀਰ ਦਾ ਪਹਿਲਾਂ ਖਾਧਾ ਵੀ ਖੀਰ ਬਹੁਤ ਸਵਾਦ ਬਣੀ ਹੈ, ਸਬਜ਼ੀ ਬਹੁਤ ਟੇਸਟੀ ਹੈ। ਪਰ ਇਹ ਸਿਰਫ ਇੱਕ ਦੋ ਬੁਰਕੀਆਂ ਗ੍ਰਹੀਆਂ ਨਾਲ ਤੁਹਾਨੂੰ ਸਵਾਦ ਲੱਗਦਾ ਰਸਨਾ ਦਾ, ਉਹ ਤੋਂ ਬਾਅਦ ਬਾਕੀ ਪ੍ਰਸ਼ਾਦੇ ਜਿਹੜੇ ਦੋ ਚਾਰ ਛੱਕੇ ਉਹ ਤਾਂ ਪੇਟ ਭਰਨ ਲਈ ਖਾਧੇ, ਫਿਰ ਨਹੀਂ ਉਹ ਚ ਸਵਾਦ ਸੀ। ਪਹਿਲੀਆਂ ਦੋ ਗ੍ਰਹੀਆਂ ਦੋ ਚਾਰ ਚਮਚਿਆਂ ਵਿੱਚ ਰਸਨਾ ਜ਼ੁਬਾਨ ਕਹਿੰਦੀ ਹੈ ਸਵਾਦ ਹੈ, ਫਿਰ ਤਾਂ ਪੇਟ ਭਰਨ ਤੱਕ ਖਾਂਦੇ ਹੋ, ਬਸ ਉਹ ਸਵਾਦ ਅਲੋਪ ਹੋ ਜਾਂਦਾ। ਜਦੋਂ ਘਰ ਨਵਾਂ ਖਰੀਦਿਆ ਮਨ ਨੂੰ ਸਕੂਨ ਮਿਲਦਾ, ਫਿਰ ਉਸ ਤਰ੍ਹਾਂ ਦੇ ਹੋ ਜਾਂਦੇ ਹੋ ਜਿਵੇਂ ਪੁਰਾਣੇ ਘਰ ਵਿੱਚ ਸੀ। ਜਿੱਦਣ ਸੂਟ ਨਵਾਂ ਸਵਾਇਆ ਉਹ ਉਨੀ ਦੇਰ ਮਨ ਨੂੰ ਸਕੂਨ ਹੈ, ਜਦੋਂ ਇੱਕ ਵਿਆਹ ਉਹਦੇ ਨਾਲ ਖਾ ਲਿਆ ਦਸਾਂ ਵੀਹਾਂ ਨੇ ਵੇਖ ਲਿਆ, ਫਿਰ ਉਦਾਂ ਦਾ ਹੋ ਗਿਆ ਜਿਹੜੇ ਬਾਕੀ ਕਬੜ ਵਿੱਚ ਟੰਗੇ ਹੋਏ ਨੇ। ਔਰ ਕਈ ਵਾਰ ਤਾਂ ਇਸ ਗੱਲੋਂ ਲੋਕਾਂ ਨੂੰ ਇਤਰਾਜ਼ ਰਹਿੰਦਾ, ਉਹ ਕਿਸੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਪਹਿਲਾਂ ਕਲੇਸ਼ ਹੁੰਦਾ, ਮੇਰੇ ਕੋਲ ਤਾਂ ਸੂਟ ਹੀ ਨਹੀਂ ਕੋਈ ਪਾਉਣ ਨੂੰ, ਹੁਣ 20 ਟੰਗੇ ਹੁੰਦੇ ਨੇ, ਪੁੱਛੋ ਭਾਈ ਆ ਜਿਹੜੇ ਪਹਿਲਾਂ ਟੰਗੇ ਹੋਏ ਅਲਮਾਰੀ ਵਿੱਚ, ਕਹਿੰਦੇ ਇਹ ਤਾਂ ਮੈਂ ਉਦੋਂ ਪਾਇਆ ਸੀ ਵਿਆਹ ਤੇ, ਇਹ ਤਾਂ ਉਦੋਂ ਉਹਨਾਂ ਵੇਖ ਲਿਆ। ਇਹਦਾ ਮਤਲਬ ਜਦੋਂ ਉਹ ਦੋ ਚਾਰ ਵਾਰ ਪਹਿਨ ਲਿਆ ਕਿਸੇ ਨੇ ਵੇਖ ਲਿਆ ਉਹਦੇ ਵਿੱਚੋਂ ਸਕੂਨ ਮੁੱਕ ਗਿਆ। ਪਾਤਸ਼ਾਹ ਨੇ ਕਿਹਾ ਜੇ ਤੂੰ ਚਾਹੁੰਦੇ ਤੇਰੇ ਜੀਵਨ ਵਿੱਚ ਸਕੂਨ ਆਨੰਦ ਸੁੱਖ ਸਦਾ ਨਵਾਂ ਰਵੇ, ਇੱਕੋ ਹੀ ਚੀਜ਼ ਸਦਾ ਨਵੀਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਤੂੰ ਰੋਜ਼ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਤੂੰ ਸਦਾ ਹੀ ਸੁਖੀ ਰਹੇਂਗਾ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਸਦਾ

ਉਹ ਸਦਾ ਦਾਤਾਂ ਦੇਣ ਵਾਲਾ, ਸਦਾ ਨਵਾਂ ਹੈ, ਤੈਨੂੰ ਵੀ ਨਵੀਨ ਰੱਖੇਗਾ, ਸੁਖੀ ਰੱਖੇਗਾ। ਇਸ ਲਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਸਤਨਾਮ ਸ੍ਰੀ ਵਾਹਿਗੁਰੂ, ਤੇਰਾ ਮਨ ਸੁਖੀ। ਇੱਕ ਆਪਣੀ ਸੁਰਤ ਟਕਾ ਕੇ ਇੱਕ ਵਾਰ ਸਤਿਗੁਰੂ ਜੀ ਦੇ ਨਾਮ ਵਿੱਚ ਸੁਰਤ ਜੋੜੋ, ਮੰਗ ਕਰੋ ਗੁਰੂ ਦੇ ਕੋਲੋਂ, ਕਿਉਂਕਿ ਸਾਧ ਸੰਗਤ ਨਾਮ ਮੰਗਣਾ ਪੈਂਦਾ, ਆਪਣੇ ਆਪ ਨਹੀਂ ਤੁਸੀਂ ਜਪ ਸਕਦੇ। ਇਹ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ ਹੈ। ਸਾਰੇ ਦਿਨ ਦਾ ਸਵੇਰ ਤੋਂ ਹੁਣ ਤੱਕ ਇਹ ਵਿਚਾਰ ਕਰਕੇ ਵੇਖ ਲਿਓ ਵੀ ਕਿੰਨੀਆਂ ਗੱਲਾਂ ਕੀਤੀਆਂ ਤੁਸੀਂ ਘਰ ਵਿੱਚ, ਘਰ ਦੀਆਂ, ਬਾਹਰ ਦੀਆਂ, ਬੱਚਿਆਂ ਨੂੰ ਆਵਾਜ਼ਾਂ ਮਾਰੀਆਂ, ਕੰਮ ਕਰ ਲਓ, ਉਹ ਕੰਮ ਕਰ ਲਓ, ਸਵੇਰ ਤੋਂ ਲੈ ਕੇ ਬੋਲੀ ਗਏ। ਹੁਣ ਯਾਦ ਕਰੋ 10 ਘੰਟਿਆਂ ਵਿੱਚ, 12 ਘੰਟਿਆਂ ਚ ਕਿੰਨੀ ਵਾਰ ਤੁਸੀਂ ਵਾਹਿਗੁਰੂ ਕਿਹਾ। ਕੋਈ ਭਾਗਾਂ ਵਾਲਾ ਹੋਣਾ ਜਿਹਨੇ 5-10 ਵਾਰ, 20 ਵਾਰ ਕਿਹਾ, ਨਹੀਂ ਤਾਂ ਸਾਰਾ ਦਿਨ ਵਾਹਿਗੁਰੂ ਕਹੇ ਨਹੀਂ ਹੋਇਆ। ਹੋਰੇ ਗੱਲਾਂ ਸੰਸਾਰ ਦੀਆਂ ਮੁੱਕੀਆਂ ਨਹੀਂ, ਵਾਹਿਗੁਰੂ ਉਹੀ ਉਹ ਰਸਨਾ ਜਪਦੀ ਹੈ ਜੇ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਹੋ ਜਾਏ। ਇਸ ਲਈ ਨਾਮ ਮੰਗਣਾ ਪੈਂਦਾ, ਬਾਕੀ ਗੱਲਾਂ ਮੰਗਣ ਦੀ ਲੋੜ ਨਹੀਂ ਹੈ, ਉਹ ਤਾਂ ਉਹੀ ਚੱਲੀ ਜਾਂਦੀ ਹੈ ਸੰਸਾਰ ਵਿੱਚ। ਪਾਤਸ਼ਾਹ ਨੇ ਕਿਹਾ ਨਾਮ ਗੁਰੂ ਕੋਲੋਂ ਮੰਗ, ਹੱਥ ਜੋੜ ਕੇ ਰੋਜ਼ ਕਿਹਾ ਕਰ।

ਹੁਣ ਤੂੰ ਕਰਮ ਕਰੀ ਚੱਲ ਮਿਲੇਗਾ ਨਹੀਂ। ਮਹਾਰਾਜ ਕਿਉਂ? ਕਹਿਣ ਲੱਗੇ ਮਿਲਾਪ ਤਾਂ ਕਿਰਪਾ ਨਾਲ ਹੈ, ਉਹਦੇ ਅੱਗੇ ਅਰਦਾਸ ਕਰ, ਤੇਰਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਏ, ਤੈਨੂੰ ਮਤ ਗੁਰੂ ਦੀ ਮਿਲ ਜਾਏ, ਅਰਦਾਸ ਕਰਕੇ ਕਹਿ ਪਾਤਸ਼ਾਹ ਕਿਰਪਾ ਕਰਕੇ ਮੇਲ ਲਓ, ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਸ ਲਈ ਅਰਦਾਸ ਕਰ, ਇੱਕ ਵਾਰ ਚਿੱਤ ਜੋੜ ਕੇ ਕਹੋ

0: ਜੀ ਭਾਈ ਬਾਣੀ ਸੁਣਨ ਨਾਲ ਤਾਂ ਸੰਤਾਪ ਦੂਰ ਹੁੰਦੇ, ਬਾਣੀ ਸੁਣਨ ਨਾਲ ਤਾਂ ਕੱਲ ਕਲੇਸ਼ ਮਿਟਦੇ ਨੇ, ਬਾਣੀ ਸੁਣਨ ਦੇ ਨਾਲ ਤਾਂ ਮਨ ਦੇ ਵਿਕਾਰ ਰੁਕਦੇ ਨੇ। ਜੇ ਆਪਾਂ ਕਹੀਏ ਸਾਡੇ ਘਰ ਆਵਾਜ਼ ਜ਼ਿਆਦਾ ਸੁਣਦੀ ਹੈ, ਸਪੀਕਰ ਉੱਧਰ ਘੁਮਾ ਲਓ, ਫਿਰ ਤਾਂ ਭਾਗ ਹੀ ਮਾੜੇ ਨੇ। ਤਾਂਹੀਓ ਪਾਤਸ਼ਾਹ ਨੇ ਕਿਹਾ ਭਾਈ ਜਿਨ੍ਹਾਂ ਦੇ ਭਾਗ ਲੜੀ ਕਮਜ਼ੋਰ, ਜਿਨ੍ਹਾਂ ਦੇ ਭਾਗ ਮਾੜੇ, ਉਹ ਗੁਰੂ ਕੋਲ ਬਹਿ ਨਹੀਂ ਸਕਦੇ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ, ਓਏ ਬਲਸ਼ਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜਿਨ੍ਹਾਂ ਦੇ ਭਾਗ ਚੰਗੇ ਗੁਰਸਿੱਖਾਂ ਦੇ ਉਹੀ ਗੁਰੂ ਵੱਲੋਂ। ਪਾਤਸ਼ਾਹ ਨੇ ਕਿਹਾ ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ, ਭਾਈ ਤੇਰੇ ਜੀਵਨ ਦੇ ਅੰਦਰ ਸੁੱਖ ਆਨੰਦ ਬਣ ਸਕਦਾ, ਤੂੰ ਉਹਦੇ ਵਾਸਤੇ ਕੀ ਕਰ। ਪਹਿਲਾਂ ਤਾਂ ਉਦਾਹਰਨ ਦਿੱਤੀ, ਜੇ ਤੂੰ ਨਾਮ ਨਾ ਜਪਿਆ ਫਿਰ ਤੇਰੀ ਹਾਲਤ ਐ ਹੋ ਸਕਦੀ ਹੈ ਜਿਵੇਂ ਦੁੱਧ ਤੋਂ ਬਗੈਰ ਗਾਂ ਹੈ, ਉਹਨੂੰ ਲੋਕ ਛੱਡ ਦਿੰਦੇ ਨੇ ਬਾਹਰ, ਕੌਣ ਉਹਨੂੰ ਪਾਣੀ ਪੱਠੇ ਪਾਉਂਦਾ। ਜਿਵੇਂ ਪਾਣੀ ਤੋਂ ਬਗੈਰ ਫਸਲ ਸੁੱਕ ਜਾਂਦੀ ਹੈ, ਵੀ ਜਿੰਨਾ ਮਰਜ਼ੀ ਤੁਸੀਂ ਮਹਿੰਗਾ ਲਿਆ ਕੇ ਯੂਨੀਵਰਸਿਟੀ ਤੋਂ ਬੀਜ ਦਿਓ, ਜ਼ਮੀਨ ਜਿੰਨੀ ਮਰਜ਼ੀ ਉਪਜਾਊ ਹੋਵੇ, ਪਾਣੀ ਤੋਂ ਬਗੈਰ ਫਸਲ ਮਰ ਜਾਂਦੀ ਹੈ। ਏਦਾਂ ਯਾਦ ਰੱਖਿਓ, ਬਾਣੀ ਤੋਂ ਬਗੈਰ ਸਿੱਖੋ ਘਰਾਂ ਵਿੱਚੋਂ ਸਿੱਖੀ ਸੁੱਕ ਜਾਂਦੀ ਹੈ। ਜੇ ਚਾਹੁੰਦੇ ਹੋ ਘਰ ਵਿੱਚ ਸਿੱਖੀ ਰਵੇ ਫਿਰ ਤੁਹਾਨੂੰ ਬਾਣੀ ਪੜ੍ਹਨੀ ਪਏਗੀ, ਬਾਣੀ ਤੋਂ ਬਗੈਰ ਸਿੱਖੀ ਦੀ ਫਸਲ ਨਹੀਂ ਘਰ ਵਿੱਚ ਹੋਣ ਵਾਲੀ, ਇਹ ਸਿੱਖੀ ਸੁੱਕ ਜਾਏਗੀ। ਇਸ ਲਈ ਪਾਤਸ਼ਾਹ ਨੇ ਬਚਨ ਕਹੇ, ਸਭ ਤੋਂ ਪਹਿਲਾਂ ਅਰਦਾਸ ਕਰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਤੇਰਾ ਮਨ ਸ਼ਬਦ ਨਾਲ ਮਿਲੇ, ਅਰਦਾਸ ਕਰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦੇ ਦਿਸ ਭਰਮੇ ਥਕਾਏ ਪ੍ਰਭ ਕੀ ਸ਼ਾਮ, ਧੇਨ ਦੁਧੈ ਤੇ ਵਾਹਰੀ, ਧੇਨ ਕਹਿੰਦੇ ਗਾਂ ਨੂੰ, ਧੇਨ ਦੁਧੈ ਤੇ ਵਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ। ਮਹਾਰਾਜ ਫਿਰ ਅਸੀਂ ਸੁਖੀ ਹੋਣਾ ਚਾਹੁੰਦੇ, ਹਰ ਬੰਦਾ ਚਾਹੁੰਦਾ ਮੇਰੇ ਜੀਵਨ ਵਿੱਚ ਆਨੰਦ ਆਵੇ। ਫਿਰ ਪਾਤਸ਼ਾਹ ਨੇ ਬਚਨ ਕਹਿੰਦੇ ਭਾਈ ਆਨੰਦ ਵਾਸਤੇ ਤਾਂ ਤੈਨੂੰ ਰੱਬ ਨੂੰ ਚੇਤੇ ਕਰਨਾ, ਉਸ ਪਰਮਾਤਮਾ ਨੂੰ ਜਿਹਨੇ ਤੈਨੂੰ ਮਾਤਾ ਦੇ ਗਰਭ ਦੇ ਅੰਦਰ ਵੀ ਸਲਾਮਤ ਰੱਖਿਆ ਉਹਨੂੰ ਚੇਤੇ ਕਰ। ਲੋਕ ਮਨ ਦਾ ਇੰਜੋਏ ਕਰਨ ਵਾਸਤੇ ਨਾ ਵੀ ਜੀਵਨ ਵਿੱਚ ਆਨੰਦ ਹੋਵੇ, ਹਿਲ ਸਟੇਸ਼ਨਾਂ ਤੇ ਜਾਂਦੇ ਨੇ, ਹਰਿਆਵਲ ਵਾਲੀ ਜਗ੍ਹਾ ਤੇ ਜਾਣਗੇ, ਹਜ਼ਾਰਾਂ ਰੁਪਈਆ ਖਰਚਣਗੇ, ਨਵਾਂ ਵਿਆਹਿਆ ਜੋੜਾ ਉਹ ਸਾਧ ਸੰਗਤ ਘੁੰਮਣ ਫਿਰਨ ਵਾਸਤੇ ਮਨਾਲੀ ਉੱਪਰ ਕੁਫਰੀ ਚਲੇ ਗਏ, ਜਿੱਥੇ ਕਿਤੇ ਸਨੋ ਪੈਂਦੀ ਹੈ ਉਹ ਜਗ੍ਹਾ ਤੇ ਚਲੇ ਗਏ, ਹਜ਼ਾਰਾਂ ਰੁਪਈਆ ਮਹਿੰਗਾ ਉੱਥੇ ਕਿਰਾਏ ਤੇ ਰੂਮ ਮਿਲਦਾ, ਹੋਟਲ ਮਿਲਦਾ। ਤੋਂ ਘਰ ਵਾਲੇ ਬੜੇ ਅਮੀਰ ਸੀ, ਉਹਨਾਂ ਕਿਹਾ ਵੀ ਘੁੰਮ ਫਿਰ ਕੇ ਆਓ, ਇੰਜੋਏ ਕਰੋ। ਉਹ ਘੁੰਮਣ ਫਿਰਨ ਚਲੇ ਗਏ ਕਾਹਦੇ ਵਾਸਤੇ ਜੀ, ਮਨ ਆਨੰਦਿਤ ਰਵੇ, ਮਨ ਕਿਸੇ ਤਰ੍ਹਾਂ ਪ੍ਰਸੰਨ ਰਵੇ, ਮਨ ਦੇ ਅੰਦਰ ਆਨੰਦ ਖੁਸ਼ੀ ਖੇੜਾ ਰਵੇ, ਮਨ ਖੜਾਓ ਵਿੱਚ ਚਲਾ ਜਾਏ। ਪਰ ਤੁਸੀਂ ਹੈਰਾਨ ਹੋਵੋਗੇ ਉਹ ਜਗ੍ਹਾ ਤੇ ਉੱਥੇ ਜਾ ਕੇ ਵੀ ਨਾ, ਜਿੱਥੇ ਕੁਫਰੀ ਸਨੋ ਪੈਂਦੀ ਹੈ, ਹਜ਼ਾਰਾਂ ਰੁਪਈਆ ਖਰਚ ਕੇ ਉੱਥੇ ਪਹੁੰਚ ਗਏ, ਉੱਥੇ ਜਾ ਕੇ ਵੀ ਕੱਲ ਕਲੇਸ਼ ਨੇ ਖਹਿੜਾ ਛੱਡਿਆ ਨਹੀਂ, ਉੱਥੇ ਜਾ ਕੇ ਉਹ ਲੜਕੇ ਨੇ ਸੁਸਾਈਡ ਕਰ ਲਈ, ਆਤਮ ਹੱਤਿਆ ਕਰ ਲਈ, ਉਹਨਾਂ ਨੇ ਬਾਅਦ ਵਿੱਚ ਉਹ ਲੜਕੀ ਵਾਲੇ ਫਸਾਏ। ਕਹਿਣ ਤੋਂ ਭਾਵ ਇਹ ਹੈ, ਮਨ ਦੇ ਆਨੰਦ ਦਾ ਸੰਬੰਧ ਬਾਹਰਲੇ ਪਦਾਰਥਾਂ ਨਾਲ ਨਹੀਂ। ਜਿਹਨੂੰ ਅਕਾਲ ਪੁਰਖ ਨੇ ਨਜ਼ਰ ਕੀਤੀ, ਤੁਹਾਨੂੰ ਘਰ ਦੇ ਕੱਚੇ ਕੋਠਿਆਂ ਵਿੱਚ ਵੀ ਆਨੰਦ ਹੈ, ਇਸ ਘਰ ਵਿੱਚ ਵੀ ਆਨੰਦ ਹੈ, ਜੇ ਚੇਤੇ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ। ਜਿਸ ਘਰ ਵਿੱਚ ਸਤ ਸੰਤੋਖ ਨਾਮ ਬਾਣੀ ਦਾ ਅਭਿਆਸ ਹੈ, ਉੱਥੇ ਸਦਾ ਹੀ ਆਨੰਦ ਹੈ, ਕਿਉਂਕਿ ਆਨੰਦ ਦਾ ਰਾਹ ਗੁਰੂ ਕੋਲੋਂ ਪੁੱਛੋ ਨਾ ਕੀ ਹੈ। ਪਾਤਸ਼ਾਹ ਨੇ ਕਿਹਾ ਭਾਈ ਆਨੰਦ ਹੈ ਚੇਤ ਗੋਬਿੰਦ ਰਾਧੀ ਹੈ, ਪੜੋ ਹੋਵੇ ਆਨੰਦ ਘਣਾ, ਤੈਨੂੰ ਘਣਾ ਆਨੰਦ ਆ ਸਕਦਾ ਪਰ ਸਤਿਗੁਰੂ ਤੋਂ ਬਗੈਰ ਨਹੀਂ, ਕਿਉਂਕਿ ਆਨੰਦ ਭਇਆ ਮੇਰੀ ਮਾਏ, ਪੜੋ ਸਤਿਗੁਰੂ ਮੈਂ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਉਂਝ ਵਾਰੀ ਤੌਰ ਤੇ ਤਾਂ ਹਰ ਬੰਦਾ ਜਿਹਨੂੰ ਪੁੱਛ ਲਓ ਕਹਿੰਦਾ ਚੜ੍ਹਦੀ ਕਲਾ, ਉਹ ਤਾਂ ਘਰ ਜਾ ਕੇ ਵੇਖੋ ਨਾ ਕੀ ਹੈ। ਬਾਹਰੀ ਤੌਰ ਤੇ ਹਰ ਬੰਦਾ ਕਹਿੰਦਾ ਨਹੀਂ ਜੀ ਆਨੰਦ ਆਨੰਦ ਹੈ, ਪਰ ਪਾਤਸ਼ਾਹ ਨੇ ਕਿਹਾ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਾਹਦੇ ਨਾਲ ਕਿਰਪਾ ਕਰੇ ਪਿਆਰਿਆ। ਹੁਣ ਕਿਰਪਾ ਦੀ ਡੈਫੀਨੇਸ਼ਨ ਲੋਕਾਂ ਨੇ ਗਲਤ ਸਮਝ ਲਈ, ਕਿਰਪਾ ਦੀ ਪਰਿਭਾਸ਼ਾ ਇਹ ਸਮਝ ਲਈ ਵੀ ਜੇ ਕਾਰੋਬਾਰ ਬਹੁਤ ਚੱਲ ਪਿਆ ਬੜੀ ਕਿਰਪਾ, ਜੇ ਇਹਦਾ ਮੁੰਡਾ ਬਾਹਰ ਚਲ ਗਿਆ ਜੀ, ਕੈਨੇਡਾ ਦਾ ਬਣ ਗਿਆ, ਬਹੁਤ ਕਿਰਪਾ ਜੀ। ਉਹ ਤਾਂ 5-10 ਸਾਲਾਂ ਬਾਅਦ ਵੇਖਿਓ ਨਾ ਕੀ ਹੋਣਾ, ਉਹ ਤਾਂ ਬਾਅਦ ਵਿੱਚ ਕਹਾਣੀ ਸਮਝ ਆਉਣੀ ਹੈ, ਇਹਨੂੰ ਕਿਰਪਾ ਨਾ ਸਮਝੋ ਤੁਸੀਂ। ਪਾਤਸ਼ਾਹ ਨੇ ਕਿਹਾ ਭੁਲੇਖਾ ਹੈ, ਕਿਸੇ ਦੇ ਬੱਚੇ ਬਾਹਰ ਚਲੇ ਗਏ ਬੜੀ ਕਿਰਪਾ ਜੀ, ਜ਼ਮੀਨ ਹੋਰ ਖਰੀਦ ਲਈ ਹੈ ਕਿਰਪਾ ਬਹੁਤ ਹੈ। ਨਹੀਂ, ਇਹ ਕਿਰਪਾ ਦੀ ਪਰਿਭਾਸ਼ਾ ਨਹੀਂ ਹੈ, ਇਹ ਕਿਰਪਾ ਦੀ ਪਰਿਭਾਸ਼ਾ ਨਹੀਂ। ਪਾਤਸ਼ਾਹ ਫਿਰ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਹੁਣ ਕਿਰਪਾ ਦੀ ਪਰਿਭਾਸ਼ਾ ਕੀ ਹੈ? ਕਰ ਕਿਰਪਾ ਕਿਲ ਵਿਖ ਕੱਟੇ, ਜੇ ਸਾਡੇ ਪਾਪ ਕੱਟੇ ਜਾਣ, ਜੇ ਸਾਡੇ ਕੀਤੇ ਹੋਏ ਕਰਮ ਕੱਟੇ ਜਾਣ, ਜੇ ਭਿਆਨਕ ਕਿਲ ਵਿਖ ਪਾਪ ਕੱਟੇ ਜਾਣ, ਫਿਰ ਤਾਂ ਹੈ ਕਿਰਪਾ। ਕਰ ਕਿਰਪਾ ਕਿਲ ਵਿਖ ਕੱਟੇ, ਕਾਹਦੇ ਨਾਲ? ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਭਾਈ ਤੇਰਾ ਅੰਦਰੋਂ ਮੋਹ ਮੁੜ ਗਿਆ ਸੰਸਾਰ ਦੇ ਪਦਾਰਥਾਂ ਵੱਲੋਂ, ਵਿਕਾਰਾਂ ਵੱਲੋਂ, ਤੇਰੇ ਕਿਲ ਵਿਖ ਕੱਟੇ ਜਾ ਰਹੇ ਨੇ। ਤੂੰ ਫਿਰ ਜਪ ਸਤਨਾਮ ਸ੍ਰੀ ਵਾਹਿਗੁਰੂ, ਹਰ ਹਾਲਤ ਵਿੱਚ ਤੈਨੂੰ ਵਾਹਿਗੁਰੂ ਯਾਦ ਆਵੇ, ਫਿਰ ਆਨੰਦ ਹੈ। ਤੇ ਜੇ ਕੰਮ ਨਾ ਬਣੇ ਫਿਰ ਉਰਝਾ ਜਾਏ, ਮੁਰਝਾ ਜਾਏ, ਦੁਖੀ ਹੋ ਜਾਏ, ਘਰ ਵਿੱਚ ਕੱਲ ਕਲੇਸ਼ ਹੋਰ ਵਧੇ, ਫਿਰ ਕਾਹਦਾ ਆਨੰਦ ਹੈ? ਆਨੰਦ ਜਾਇਦਾਦ ਵਿੱਚ ਨਹੀਂ ਹੈ। ਇੱਕ ਦਿਨ ਮੈਂ ਕਥਾ ਸੁਣਾਈ, ਦੋ ਭਰਾਵਾਂ ਵਿੱਚ ਝਗੜਾ ਰਿਹਾ ਥੋੜੀ ਜਿਹੀ ਜ਼ਮੀਨ ਦਾ। ਜ਼ਮੀਨ ਉਹਨਾਂ ਦੇ ਕੋਲ ਸਾਧ ਸੰਗਤ ਕੋਈ 9-10 ਕਿੱਲੇ 9 ਕਿੱਲੇ ਜ਼ਮੀਨ ਹੋਣੀ ਹੈ। ਤਾਂ ਉਹ ਪਿਓ ਨੇ ਕੀ ਕੀਤਾ, ਦੋਵਾਂ ਭਰਾਵਾਂ ਨੂੰ 4-4 ਵੰਡ ਦਿੱਤੇ, 1 ਕਿੱਲਾ ਉੱਪਰਲਾ ਰੱਖ ਲਿਆ। ਭਾਈ ਜਿਹੜਾ ਸਾਡੀ ਸੇਵਾ ਕਰੂ, ਉਨੀ ਦੇਰ ਉਹ ਇਸ ਕਿੱਲੇ ਦਾ ਮਾਲਕ ਹੈ, ਇਹਦੀ ਵਟਾਈ ਕਮਾਈ ਉਹ ਖਾਏਗਾ। ਤੋ ਪਿਓ ਗੁਜ਼ਰ ਗਿਆ, ਬਾਅਦ ਵਿੱਚ ਮਾਈ ਰਹੀ, ਉਨੀ ਦੇਰ ਉਹ ਜਿਹੜਾ ਛੋਟਾ ਲੜਕਾ ਉਹ ਖਾਈ ਗਿਆ, ਉਹਨੂੰ ਵਾਹੀ ਗਿਆ। ਮਾਤਾ ਦੇ ਗੁਜਰਨ ਤੋਂ ਬਾਅਦ ਹੁਣ ਉਹ ਰੌਲਾ ਪੈ ਗਿਆ ਉਸ 1 ਕਿੱਲੇ ਦਾ। ਬੜਾ ਕਹਿੰਦੇ ਵੀ ਹੁਣ ਮਾਤਾ ਗੁਜ਼ਰ ਗਈ ਹੈ, ਅੱਧੋ ਅੱਧੀ ਕਰ ਭਾਈ, 4 ਕਨਾਲਾਂ ਦੇ ਹੁਣ। ਤੇ ਉਹ ਕਹਿੰਦਾ ਮੈਂ ਮਾਤਾ ਦੀ ਸੇਵਾ ਕੀਤੀ ਹੈ, ਮੈਂ ਕਿਵੇਂ ਦਵਾਂ ਤੈਨੂੰ? ਜਦੋਂ ਕਿਸੇ ਨੂੰ ਪੁੱਛ ਪਛਾਵ ਵੀ ਹੋਇਆ, ਉਹਨੇ ਕਿਹਾ ਜੀ ਮਾਤਾ ਤਾਂ ਮੇਰੇ ਨਾਮ ਕਰ ਗਈ ਹੈ, ਮੈਂ ਸੇਵਾ ਕੀਤੀ ਹੈ। ਸਭ ਪਿੰਡ ਨੂੰ ਪਤਾ ਸੀ ਵੀ ਮਾਈ ਦੀ ਸੇਵਾ ਉਹਨੇ ਕੀਤੀ ਹੈ, ਪਰ ਇਸ ਗੱਲ ਦਾ ਨਹੀਂ ਸੀ ਪਤਾ ਵੀ ਮਾਤਾ ਦੇ ਗੁਜਰਨ ਤੋਂ ਬਾਅਦ ਉਹ 1 ਕਿੱਲੇ ਦੀ 4-4 ਕਨਾਲਾਂ ਦੁੱਧ ਦੀ ਮਾਲਕ ਨੇ। ਜਿੰਨੀ ਦੇਰ ਮਾਤਾ ਪਿਤਾ ਬੈਠੇ ਨੇ, ਮਾਤਾ ਦੀ ਸੇਵਾ ਕਰਕੇ ਉਹਦੀ ਬਿਠਾਈ ਕਮਾਈ ਉਹ ਖਾਏਗਾ। ਹੁਣ ਰੌਲਾ ਸਿਰਫ 4 ਕਨਾਲਾਂ ਜਗ੍ਹਾ ਦਾ। ਦੋਵਾਂ ਭਰਾਵਾਂ ਦਾ ਝਗੜਾ ਵਧਿਆ, ਬੋਲ ਬੁਰਾਲਾ ਵਧਿਆ, ਪੰਚਾਇਤਾਂ ਹੋਈਆਂ, ਥਾਣੇ ਤੱਕ ਗੱਲ ਗਈ, ਅਖੀਰ ਅਦਾਲਤ ਵਿੱਚ ਕੇਸ ਪਾ ਦਿੱਤੇ। ਇਹ ਕੇਸ ਸਾਧ ਸੰਗਤ 2-2.5 ਸਾਲ ਚੱਲਦਾ ਰਿਹਾ। ਜਿਵੇਂ ਜਿਵੇਂ ਕਲੇਸ਼ ਚੱਲਿਆ, ਜਿਵੇਂ ਜਿਵੇਂ ਕੇਸ ਚੱਲਿਆ, ਤਿਵੇਂ ਤਿਵੇਂ ਕਲੇਸ਼ ਵਧਿਆ। ਕਿਉਂਕਿ ਜਦੋਂ ਬੰਦਾ ਥੱਕ ਹਾਰ ਕੇ ਅਦਾਲਤ ਚੋਂ ਤਰੀਕ ਤੋਂ ਆਉਂਦਾ ਨਾ, ਇੱਕ ਤੇ ਉੱਥੇ ਬਣਦਾ ਕੁਝ ਨਹੀਂ, ਬਹਿ ਕੇ ਸ਼ਾਮਾਂ ਤੱਕ ਉਹ ਤਰੀਕ ਭੁਗਤ ਕੇ ਆਉਂਦਾ, ਵਕੀਲ ਤਰੀਕ ਲੈ ਦਿੰਦਾ, ਔਰ ਆਉਣ ਲੱਗੇ ਨੂੰ ਕਹਿੰਦਾ ਸਰਦਾਰ ਜੀ ਕਾਗਜ਼ ਕਢਾਇਆ ਅੰਦਰੋਂ, 1200 ਰੁਪਈਆ ਦੇ ਦਿਓ। 200-300 ਕਿਰਾਇਆ ਵੀ ਲਾਇਆ, 1200-1400 ਲੈ ਵੀ ਲਿਆ, 1500 ਖਰਚ ਕੇ ਖਾਲੀ ਘਰ ਨੂੰ ਆਉਂਦਾ, ਤੇ ਫਿਰ ਘਰ ਵਿੱਚ ਕੱਲ ਕਲੇਸ਼ ਵੱਧਦਾ। ਹਰੇਕ ਤਰੀਕੇ 1000-2000 ਉਹਨਾਂ ਲੈਣਾ ਹੀ ਹੁੰਦਾ, ਕਲੇਸ਼ ਵੱਧਦਾ ਗਿਆ। ਉਹ ਸੱਜਣ ਮੈਨੂੰ ਕਹਿੰਦਾ, ਕਹਿੰਦਾ ਭਾਈ ਸਾਹਿਬ ਜੀ ਬਹੁਤ ਦੁਖੀ ਹੈ ਅਸੀਂ। ਮੈਂ ਉਹਨੂੰ ਕਿਹਾ ਵੀ ਦੁਖੀ ਕਿਸ ਗੱਲੋਂ? ਰੱਬ ਨੇ ਤਾਂ ਕਿਸੇ ਨੂੰ ਦੁਖੀ ਕੀਤਾ ਹੀ ਨਹੀਂ, ਕਿਉਂਕਿ ਰੱਬ ਦਾ ਨਾਮ ਤਾਂ ਸੁਖਦਾਤਾ ਹੈ, ਦੁਖਦਾਤਾ ਤਾਂ ਹੈ ਹੀ ਨਹੀਂ, ਉਹ ਤਾਂ ਸਭ ਨੂੰ ਸੁੱਖ ਦਿੰਦਾ, ਦੁੱਖ ਤਾਂ ਬੰਦੇ ਨੇ ਖੁਦ ਕ੍ਰੀਏਟ ਕੀਤੇ ਨੇ। ਮੈਂ ਉਹਨੂੰ ਕਿਹਾ ਵੀ ਦੁੱਖ ਕਿਸ ਗੱਲ ਦਾ? ਉਹ ਕਹਿੰਦਾ ਜੀ ਦੁਖੀ ਬਹੁਤ ਹੈ, ਘਰ ਚ ਕੱਲ ਕਲੇਸ਼ ਬਹੁਤ ਹੈ, ਹੁਣ ਮੁੰਡਾ ਵੀ ਕਹਿਣਾ ਨੀ ਮੰਨਦਾ ਜੀ, ਇਹ ਹੋਣ ਲੱਗ ਪਿਆ, ਇੱਕ ਮੇਰੇ ਭਰਾ ਨਾਲ ਕੇਸ ਚੱਲਦਾ। ਜਦੋਂ ਉਹਨੇ ਕੇਸ ਦੀ ਡਿਟੇਲ ਦੱਸੀ, ਮੈਂ ਉਹਨੂੰ ਕਿਹਾ ਵੀ ਸੁਖੀ ਹੋ ਸਕਦਾ ਅੱਜ ਹੀ ਹੋ ਸਕਦਾ, ਤੇਰੇ ਦੁੱਖਾਂ ਦੇ ਕਾਰਨ ਮੁੱਕ ਸਕਦੇ ਨੇ ਭਾਈ, ਤੂੰ ਸੁਖੀ ਹੋ ਸਕਦਾ, ਤੇਰੇ ਹੱਥ ਵੱਸ ਹੈ, ਕਿਸੇ ਹੋਰ ਦੇ ਨਹੀਂ, ਅੱਜ ਹੀ ਹੋ ਸਕਦਾ। ਉਹ ਕਹਿੰਦਾ ਭਾਈ ਸਾਹਿਬ ਰਾਹ ਦੱਸੋ, ਕੋਈ ਪਾਠ ਦੱਸੋ, ਮਾਫ ਕਰਿਓ, ਬਾਣੀ ਸਦਾ ਹੀ ਸੁਖਦਾਈ ਹੈ, ਪਰ ਤੁਸੀਂ ਕੱਲ ਕਲੇਸ਼ ਵੀ ਰੱਖੋ ਤੇ ਕਹੋ ਜੀ ਕੋਈ ਪਾਠ ਦੱਸ ਦਿਓ, ਇਸ ਤਰ੍ਹਾਂ ਥੋੜੀ ਹੋ ਸਕਦਾ। ਗੁਰੂ ਦਾ ਉਪਦੇਸ਼ ਧਾਰਨ ਕਰਨਾ ਪਏਗਾ। ਗੁਰੂ ਦੀ ਬਾਣੀ ਕੱਲਾ ਮੰਤਰ ਨਹੀਂ ਹੈ ਵੀ ਘਰ ਵਿੱਚ ਮੰਤਰ ਪੜੋ ਜੀ, ਆਹ ਸ਼ਬਦ ਕਰੋ ਤਾਂ ਆਹ ਸਿੱਧੀ ਹੋ ਜਾਂਦੀ ਹੈ। ਕਈਆਂ ਨੇ ਵੀ ਰੌਲਾ ਪਾਇਆ ਹੋਇਆ, ਪੰਥ ਵਿੱਚ ਇੱਦਾਂ ਦੇ ਵੀ ਘੁੱਟ ਕੇ ਕਈਆਂ ਨੇ ਛਾਪ ਦਿੱਤੇ ਜਿੱਥੇ ਸ਼ਬਦਾਂ ਦਾ ਲਿਖਿਆ ਹੋਇਆ, ਜੇ ਤੁਸੀਂ ਕੇਸ ਜਿੱਤਣਾ ਤਾਂ ਸ਼ਬਦ ਦਾ ਜਾਪ ਕਰੋ, ਜੇ ਵਿਦੇਸ਼ ਦਾ ਕੰਮ ਨਹੀਂ ਬਣਦਾ ਆਹ ਸ਼ਬਦ ਦਾ ਜਾਪ ਕਰੋ, ਇਹ ਤਾਂ ਦੂਜਿਆਂ ਵਾਲਾ ਕੰਮ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਸ ਤਰ੍ਹਾਂ ਦਾ ਕੋਈ ਮੰਤਰ ਨਹੀਂ। ਹਾਂ ਇੱਕ ਜ਼ਰੂਰ ਕਿਹਾ, ਆਪਣੇ ਘਰ ਵਿੱਚ ਨਾਮ ਜਪਣਾ ਸ਼ੁਰੂ ਕਰ, ਨਾਮ ਸਾਰੇ ਸੁੱਖ ਦਿੰਦਾ, ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਸਾਰੇ ਸੁੱਖ ਕਾਹਦੇ ਵਿੱਚ, ਹਰ ਹਰ ਗੁਣ ਗਾਏ। ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਕੱਲ ਕਲੇਸ਼ ਮਿਟਣਗੇ, ਸਾਰੇ ਸੁੱਖ ਮਿਲਣਗੇ। ਉਹ ਚੇਚੇ ਤੌਰ ਤੇ ਨੀ ਕੋਈ ਸ਼ਬਦ ਵੀ ਕੇਸ ਜਿੱਤਣ ਲਈ ਆਹ ਸ਼ਬਦ ਹੈ, ਇਹਦਾ ਮਤਲਬ ਬਾਣੀ ਤਾਂ ਸਭ ਦਾ ਭਲਾ ਕਰਦੀ ਹੈ, ਫਿਰ ਜਿਹੜਾ ਹਰ ਹਾਰੇਗਾ ਕੇਸ ਉਹਦਾ ਤਾਂ ਨੁਕਸਾਨ ਹੋ ਗਿਆ। ਜਦੋਂ ਉਹ ਸੱਜਣ ਮੈਨੂੰ ਕਹਿੰਦਾ ਜੀ ਕੋਈ ਪਾਠ ਦੱਸੋ, ਮੈਂ ਉਹਨੂੰ ਕਿਹਾ ਵੀ ਪਾਠ ਕੋਈ ਨੀ ਹੈ, ਬਾਣੀ ਘਰ ਵਿੱਚ ਪੜੋ, ਮਿਸ਼ਰੀ ਸਾਰੇ ਪਾਸਿਆਂ ਤੋਂ ਮਿੱਠੀ ਹੈ। ਕੋਈ ਬੰਦਾ ਕਹਿੰਦਾ ਵੀ ਮਿਸ਼ਰੀ ਕਿੱਧਰਲੇ ਪਾਸਿਓਂ ਖਾਵਾਂ, ਮਿੱਠੀ ਕਿੱਧਰੋਂ ਹੋਏਗੀ, ਮਿਸ਼ਰੀ ਚਾਰੇ ਖੁੰਜਿਆਂ ਤੋਂ ਮਿਠਾਸ ਹੈ। ਏਦਾਂ ਬਾਣੀ ਹਰ ਪੱਖ ਤੋਂ ਸੁਖਦਾਈ ਹੈ, ਪਰ ਸੱਜਣੋ ਸੁੱਖ ਲੈਣਾ ਫਿਰ ਕੁਝ ਤਿਆਗਣਾ ਪੈਂਦਾ, ਕੁਝ ਛੱਡਣਾ ਪੈਂਦਾ। ਜੇ ਤੁਸੀਂ ਚਾਹੁੰਦੇ ਹੋ ਕੁਝ ਪ੍ਰਾਪਤ ਕਰਨਾ, ਪਹਿਲਾਂ ਕੋਲੋਂ ਕੁਝ ਛੱਡੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਮਿਸ਼ਰੀ ਚਾਰੇ ਖੁੰਜਿਆਂ ਤੋਂ ਮਿਠਾਸ ਹੈ, ਏਦਾਂ ਬਾਣੀ ਹਰ ਪੱਖ ਤੋਂ ਸੁਖਦਾਈ ਹੈ, ਪਰ ਸੱਜਣੋ ਸੁੱਖ ਲੈਣਾ ਫਿਰ ਕੁਝ ਤਿਆਗਣਾ ਪੈਂਦਾ, ਕੁਝ ਛੱਡਣਾ ਪੈਂਦਾ। ਜੇ ਤੁਸੀਂ ਚਾਹੁੰਦੇ ਹੋ ਕੁਝ ਪ੍ਰਾਪਤ ਕਰਨਾ, ਪਹਿਲਾਂ ਕੋਲੋਂ ਕੁਝ ਛੱਡੋ। ਮੈਂ ਉਹਨੂੰ ਉਦਾਹਰਨ ਦਿੱਤੀ ਵੀ ਆਪਾਂ ਜ਼ਮੀਨ ਦਾ ਕੰਮ ਕਰਦੇ ਹਾਂ, ਜਿਹੜਾ ਤੂੰ ਕੁਇੰਟਲਾਂ ਵਿੱਚ ਹੁਣ ਕਣਕ ਕੱਢਣੀ ਹੈ, ਟਰਾਲੀਆਂ ਭਰ ਕੇ ਖੇਤਾਂ ਵਿੱਚੋਂ ਆਪਾਂ ਕਣਕ ਕੱਢਣੀ ਹੈ, ਹਰ ਸਾਲ ਕਣਕ ਝੋਨਾ ਟਰਾਲੀਆਂ ਭਰ ਕੇ ਖੇਤਾਂ ਚੋਂ ਕੱਢੀ ਦੀਆਂ, ਪਹਿਲਾਂ 10 ਕਿਲੋਆਂ ਵਿੱਚ ਬੀਜਿਆ ਸੀ ਤਾਂ ਕੁਇੰਟਲਾਂ ਵਿੱਚ ਤੁਸੀਂ ਪ੍ਰਾਪਤ ਕਰ ਰਹੇ ਹੋ। ਪਹਿਲਾਂ ਕੋਲੋਂ ਕਿਲੋਆਂ ਵਿੱਚ ਬੀਜ ਛੱਡਣਾ ਪੈਂਦਾ, ਫਲੀ ਭੂਤ ਹੋ ਜਾਏ ਤਾਂ ਕੁਇੰਟਲਾਂ ਚ ਫਿਰ ਆਉਂਦਾ ਟਰਾਲੀਆਂ ਭਰ ਕੇ। ਕਹਿੰਦਾ ਜੀ ਇਹ ਤੇ ਗੱਲ ਸਹੀ ਹੈ। ਮੈਂ ਉਹਨੂੰ ਕਿਹਾ 4 ਕਨਾਲਾਂ ਜ਼ਮੀਨ ਦਾ ਕੇਸ ਚੱਲਦਾ ਛੱਡ ਦੇ। ਕਹਿੰਦਾ ਜੀ ਪੈਸਾ ਹੀ ਬਹੁਤ ਲੱਗ ਗਿਆ, ਕਿਵੇਂ ਛੱਡ ਦਈਏ। ਮੈਂ ਉਹਨੂੰ ਕਿਹਾ ਹੋਰ ਨੀ ਲੱਗੇਗਾ, ਛੱਡ ਦੇ। ਜੇ ਤੂੰ ਸੁਖੀ ਹੋਣਾ ਤੈਨੂੰ ਮੈਂ ਕਹਿੰਦਾ ਅੱਜ ਹੀ ਸੁਖੀ ਹੋ ਸਕਦਾ, ਕੇਸ ਵਾਪਸ ਲੈ ਲਾ, ਤੇਰੀ ਮਾਤਾ ਦੀ ਉਹਨੇ ਸੇਵਾ ਕੀਤੀ ਹੈ, ਰਹਿਣ ਦੇ 4 ਕਨਾਲਾਂ ਉਹਦੇ ਕੋਲ, ਕੇਸ ਵਾਪਸ ਲੈ ਲਾ। ਇਹ ਨਾ ਕਹਿ ਮੈਂ ਜ਼ਮੀਨ ਲੈਣੀ ਹੈ, ਮਨ ਚ ਇੰਨਾ ਸੋਚ, ਤੇਰੇ ਬਾਪ ਦੀ ਜਾਇਦਾਦ 8 ਕਿੱਲੇ ਸੀ, 4-4 ਆ ਗਏ, 9ਵਾਂ ਕਿੱਲਾ ਭੁੱਲ ਹੀ ਜਾਵੇ ਜ਼ਮੀਨ ਸੀ। ਗੱਲ ਤਾਂ ਮਨ ਚੋਂ ਭੁਲਾਉਣ ਦੀ ਹੈ ਨਾ, ਪਿੰਡ ਵਿੱਚ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹ ਬੰਦੇ ਰੋਟੀ ਨਹੀਂ ਖਾਂਦੇ, ਜਿਨ੍ਹਾਂ ਬੰਦਿਆਂ ਕੋਲ ਜ਼ਮੀਨ ਥੋੜੀ ਹੈ ਉਹ ਬੰਦੇ ਕਿਤੇ ਭੁੱਖੇ ਮਰ ਗਏ ਨੇ, ਉਹ ਵੀ ਸੁਖੀ ਨੇ। ਮਨ ਨੂੰ ਸਮਝਾਉਣ ਦੀ ਗੱਲ ਹੈ, ਮਨ ਦਾ ਕੀ ਸਮਝਾਉਣਾ ਹੈ? ਬੋਲਿਆ ਇੱਧਰੋਂ ਪੱਟਣਾ ਤੇ ਇੱਧਰ ਲਾਉਣਾ, ਇਹ ਤੇ ਮਨ ਦੀ ਹਾਲਤ ਹੈ, ਇਹਨੂੰ ਸਮਝਾਓ ਹੈ ਹੀ ਨਹੀਂ ਸੀ ਮੇਰਾ। ਉਹ ਗੁਰੂ ਦੀ ਕਿਰਪਾ ਹੋਈ, ਗੱਲਾਂ ਨਾਲ ਉਹਦਾ ਮਨ ਟਿਕ ਗਿਆ। ਉਹਨੇ ਕਿਹਾ ਭਾਈ ਸਾਹਿਬ ਏਦਾਂ ਹੀ ਸਹੀ। ਫਿਰ ਅਗਲੀ ਸਵੇਰ ਜਾ ਕੇ ਉਹਨੇ ਕਚਹਿਰੀ ਵਿੱਚ ਵਕੀਲ ਨੂੰ ਕਿਹਾ, ਜੀ ਮੇਰੇ ਤੋਂ ਸਾਈਨ ਕਰਾਓ, ਕੇਸ ਵਾਪਸ ਲੈਣਾ, ਮੈਂ ਕੇਸ ਨਹੀਂ ਲੜਨਾ, ਜ਼ਮੀਨ ਛੱਡੀ। ਉਹਨੇ ਆਪਣੇ ਭਰਾ ਨੂੰ ਚਾਰ ਕਨਾਲਾਂ ਛੱਡ ਦਿੱਤੀ। ਉਹ ਤਾਂ ਉਹਦੇ ਭਰਾ ਨੂੰ ਇੱਕ ਮਹੀਨੇ ਬਾਅਦ ਅਗਲੀ ਤਰੀਕ ਤੇ ਪਤਾ ਲੱਗਾ ਵੀ ਵੱਡਾ ਭਰਾ ਤਾਂ ਕੇਸ ਵਾਪਸ ਲੈ ਗਿਆ। ਉਹ ਦੂਜੇ ਵਕੀਲ ਨੇ ਕਿਹਾ ਵੀ ਤੈਨੂੰ ਵਧਾਈ, ਉਹਨੇ ਕੇਸ ਵਾਪਸ ਲੈ ਲਿਆ, ਜ਼ਮੀਨ ਤੇਰੀ ਹੋ ਗਈ। ਉਹ ਬੜਾ ਖੁਸ਼ ਹੋਇਆ। ਸਾਧ ਸੰਗਤ ਦੋ ਚਾਰ ਮਹੀਨੇ ਛੇ ਮਹੀਨੇ ਲੰਘੇ, ਤੁਸੀਂ ਹੈਰਾਨ ਹੋਵੋਗੇ, ਕੋਲੋਂ ਕੁਝ ਛੱਡ ਕੇ ਵੇਖੋ ਰੱਬ ਚੌਗਣਾ ਦਿੰਦਾ, ਤੁਹਾਨੂੰ ਘਾਟਾ ਨਹੀਂ ਪੈਣਦਾ, ਉਹ ਘਾਟਾ ਕਦੇ ਪੈਣ ਹੀ ਨਹੀਂ ਦਿੰਦਾ, ਉਹ ਤਾਂ ਹਮੇਸ਼ਾ ਹੀ ਵਧਾਉਂਦਾ। ਪਰ ਸ਼ਰਤ ਇੱਕ ਹੈ, ਪਹਿਲਾਂ ਕੋਲੋਂ ਕੁਝ ਛੱਡ, ਉਹ ਚੌਗਣਾ ਕਰ ਸਕਦਾ, ਦਸ ਗੁਣਾ ਵਧਾ ਸਕਦਾ। ਦੋ ਚਾਰ ਛੇ ਮਹੀਨੇ ਲੰਘੇ, ਪਾਤਸ਼ਾਹ ਦੀ ਨਜ਼ਰ ਹੋਈ, ਜਿਹੜਾ ਲੜਕਾ ਉਹਦਾ ਘਰ ਚ ਕੱਲ ਕਲੇਸ਼ ਕਰਦਾ ਸੀ ਨਾ, ਕਦੇ ਰੁੱਸ ਕੇ ਚਲਾ ਗਿਆ, ਕਦੇ ਮੋਟਰਸਾਈਕਲ ਚੁੱਕ ਕੇ ਚਲਾ ਗਿਆ, ਕਦੇ ਘਰ ਵਿੱਚ ਕੱਲ ਕਲੇਸ਼, ਉਸੇ ਲੜਕੇ ਨੂੰ ਗੁਰੂ ਦੀ ਨਜ਼ਰ ਕਿਰਪਾ ਹੋਈ, ਰਿਸ਼ਤੇਦਾਰੀ ਵਿੱਚੋਂ ਇੱਕ ਲੜਕੀ ਦਾ ਰਿਸ਼ਤਾ ਆ ਗਿਆ, ਉਹਨੇ ਆਈਲੈਟਸ ਕੀਤੀ ਹੋਈ ਸੀ। ਉਹ ਕਹਿੰਦੇ ਵੀ ਸਰਦਾਰ ਜੀ, ਜੇ ਅੱਧੋ ਅੱਧੇ ਪੈਸੇ ਲਾ ਦਿਓ, ਆਪਾਂ ਬੱਚਿਆਂ ਦੀ ਸ਼ਾਦੀ ਕਰ ਦਿੰਦੇ। ਉਹਨੇ ਉਸ ਲੜਕੇ ਦਾ ਆਨੰਦ ਕਾਰਜ ਸ਼ਾਦੀ ਵੀ ਕਰ ਦਿੱਤੀ। ਕੁੜੀ ਤੇ ਮੁੰਡੇ ਵਾਲਿਆਂ ਦੋਵਾਂ ਧਿਰਾਂ ਨੇ 8-8 ਲੱਖ ਰੁਪਈਏ ਲਾਇਆ, 16 ਲੱਖ ਵਿੱਚ। ਉਹਦੀ ਬਹੂ ਵੀ ਬਾਹਰ ਲੜਕੀ ਚਲੀ ਗਈ, ਔਰ 3-4 ਮਹੀਨਿਆਂ ਬਾਅਦ ਉਹਨੇ ਪੇਪਰ ਭੇਜ ਦਿੱਤੇ, ਉਹਦਾ ਲੜਕਾ ਵੀ ਉਹਦੇ ਮਗਰ ਹੀ ਬਾਹਰ ਚਲਾ ਗਿਆ। ਤੇ ਮੈਂ ਉਹਨੂੰ ਫਿਰ ਜਦੋਂ ਉਹਨੇ ਵਧਾਈ ਦਿੱਤੀ ਨਾ, ਕਹਿੰਦਾ ਜੀ ਉਹ ਜਿਹੜਾ ਲੜਕਾ ਵਿਆਹਿਆ ਬਾਹਰ ਚਲਾ ਗਿਆ ਕੈਨੇਡਾ, ਬਹੂ ਚਲੀ ਗਈ ਸੀ ਮਗਰ ਪੇਪਰ ਭੇਜਤੇ, 6 ਮਹੀਨਿਆਂ ਦੇ ਵਿੱਚ ਵੀ ਛੇਤੀ ਕੰਮ ਬਣ ਗਿਆ, ਉਦੋਂ ਕੰਮ ਬਣਦੇ ਵੀ ਬਹੁਤ ਛੇਤੀ ਸੀ। ਤਾਂ ਉਹ ਕਹਿੰਦਾ ਜੀ ਵਧਾਈ ਹੋਵੇ, ਲੜਕਾ ਬਾਹਰ ਚਲਾ ਗਿਆ। ਮੈਂ ਉਹਨੂੰ ਕਿਹਾ ਸਰਦਾਰ ਜੀ ਕਿੰਨੇ ਪੈਸੇ ਲੱਗੇ? ਕਹਿੰਦਾ ਜੀ ਮੇਰਾ ਤਾਂ 8 ਕੁ ਲੱਗਾ, 8 ਕੁ ਨਹੀਂ ਲਾਇਆ ਮੇਰੇ ਕੁੜਮਾਂ ਨੇ, ਅੱਧੋ ਅੱਧੀ ਪੈਸਾ ਲੱਗਾ ਸਾਡਾ, ਸਾਰਾ ਖਰਚਾ 8 ਕੁ ਲੱਖ ਆਇਆ। ਤੇ ਮੈਂ ਉਹਨੂੰ ਕਿਹਾ ਸੱਜਣਾ 8 ਲੱਖ ਵਿੱਚ ਤੇਰਾ ਲੜਕਾ ਕੈਨੇਡਾ ਪਹੁੰਚ ਗਿਆ, ਇੱਥੇ ਲੋਕ 20-20 ਲੱਖ ਰੁਪਈਆ ਚੁੱਕੀ ਫਿਰਦੇ ਨੇ, ਜੇ ਤੂੰ 20 ਲੱਖ 'ਚ ਲੜਕਾ ਪਹੁੰਚਾਉਣਾ ਹੁੰਦਾ, ਜੇ 8 'ਚ ਪਹੁੰਚ ਗਿਆ, ਇਹਦਾ ਮਤਲਬ ਤੈਨੂੰ 12 ਲੱਖ ਰੁਪਏ ਦਾ ਫਾਇਦਾ ਹੋਇਆ, ਹੁਣ ਮੈਨੂੰ 10 ਵਿੱਚ 4 ਕਨਾਲਾਂ 12 ਲੱਖ ਦੀ ਹੈਗੀ। ਕਹਿੰਦਾ ਜੀ ਇਹ ਤੇ ਗੱਲ ਸਹੀ ਹੈ, ਵੀ ਇੰਨੀ ਮਹਿੰਗੀ ਜ਼ਮੀਨ ਨਹੀਂ ਹੋਇਆ, 4 ਕਨਾਲਾਂ 12 ਲੱਖ ਦੀ ਨਹੀਂ ਹੈ। ਤਾਂ ਸਾਧ ਸੰਗਤ ਉਹਦਾ ਮਨ ਪ੍ਰਸੰਨ ਹੋ ਗਿਆ। ਉਹ ਕਹਿੰਦਾ ਜੀ ਠੀਕ ਹੈ, ਲੜਕਾ ਚੱਲ ਗਿਆ। ਉਹ ਤੋਂ ਬਾਅਦ ਅਕਾਲ ਪੁਰਖ ਦੀ ਨਜ਼ਰ ਹੋਈ, ਉਹ 6-7 ਮਹੀਨਿਆਂ ਬਾਅਦ ਉਹਦਾ ਛੋਟਾ ਭਰਾ ਰੋਜ਼ ਵੇਖਦਾ ਵੀ ਕਦੋਂ ਬੜਾ ਭਾਈ ਮੈਨੂੰ ਰਸਤੇ 'ਚ ਮਿਲੇ। ਮੈਂ ਬਾਂਹ ਫੜ ਕੇ ਰੋਕ ਕੇ ਕਹਿਣਾ, ਭਰਾਵਾ ਰੁੱਸਿਆ ਕਿਉਂ ਫਿਰਦਾ, ਜ਼ਮੀਨ ਮੈਂ ਤੈਨੂੰ ਛੱਡੀ। ਉਹ ਦੋਵੇਂ ਭਰਾ 6 ਮਹੀਨਿਆਂ ਬਾਅਦ ਛੋਟੇ ਨੇ ਵੀ ਮਾਫ਼ੀ ਮੰਗ ਲਈ, ਹੱਥ ਜੋੜ ਕੇ ਕਿਹਾ ਵੀਰਾ ਮੈਂ ਫਸਲ ਭਰਾ ਵੱਢ ਲਈ ਹੈ, ਭਾਜੀ ਤੁਹਾਡੀ ਜਗ੍ਹਾ ਛੱਡ ਦਿੱਤੀ 4 ਕਨਾਲਾਂ, ਚਾਹੇ ਵਾਹਲੋ ਚਾਹੇ ਰੱਖ। ਦੋਵੇਂ ਭਰਾ ਇਕੱਠੇ ਖੂਹ ਤੇ ਬਹਿੰਦੇ ਨੇ, ਮਿਲਦੇ ਜੁਲਦੇ ਨੇ, ਪਰਿਵਾਰ ਖੁਸ਼ਹਾਲ ਹੈ। ਕੁਝ ਕੋਲੋਂ ਛੱਡ ਕੇ ਵੇਖੋ, ਤੁਸੀਂ ਸੁਖੀ ਹੋ ਜਾਓਗੇ। ਇਹੀਓ ਗੱਲ ਪਾਤਸ਼ਾਹ ਨੇ ਕਹੀ ਹੈ, ਭਲਿਆ ਜਿੰਨੀ ਦੇਰ ਤੂੰ ਕੋਲੋਂ ਕੋਈ ਛੱਡਦਾ ਨਹੀਂ, ਉਨੀ ਦੇਰ ਸੁਖੀ ਨਹੀਂ ਹੋ ਸਕਦਾ। ਤੇਰੇ ਸੁੱਖਾਂ ਦਾ ਕਾਰਨ ਵੀ ਤੂੰ ਹੈ, ਤੇਰੇ ਦੁੱਖਾਂ ਦਾ ਕਾਰਨ ਵੀ ਤੂੰ। ਜੇ ਤੂੰ ਸੁਖੀ ਹੋਣਾ ਫਿਰ ਫਰੀਦਾ ਬੁਰੇ ਦਾ ਭਲਾ ਕਰ, ਪੜੋ ਫਰੀਦਾ ਬੁਰੇ ਦਾ ਭਲਾ।

ਕੋਲੋਂ ਛੱਡ ਤੈਨੂੰ ਸਭ ਕੁਝ ਮਿਲ ਸਕਦਾ। ਪਰ ਦੇਣ ਵਾਲਾ ਦਾਤਾ ਹੈ, ਇਹ ਯਾਦ ਰੱਖੀ ਕਿ ਦਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ। ਜੇ ਉਹ ਦੇਣ ਤੇ ਆ ਜਾਏ ਤੁਹਾਡੀਆਂ ਕੌਡੀਆਂ ਦੀ ਜ਼ਮੀਨ ਕਰੋੜਾਂ ਦੇ ਪਾ ਹੋ ਜਾਂਦੀ ਹੈ, ਜੇ ਉਹ ਖੋਣ ਤੇ ਆ ਜਾਏ ਫਿਰ ਕਰੋੜਾਂ ਵਾਲੀ ਵੀ ਕੌਡੀਆਂ ਚ ਜਾਂਦੀ। ਇਸ ਲਈ ਆਪਾਂ ਉਸ ਦਾਤੇ ਦਾ ਸ਼ੁਕਰ ਕਰਕੇ ਜਪਣਾ ਹੈ

ਰਾਦੀ ਹੈ ਰੱਬ ਨੂੰ ਚੇਤੇ ਕਰ। ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਭਣਾ। ਅਰਾਧਣ ਜਿਹੜਾ ਉਹ ਹੈ ਤੁਹਾਡੇ ਮਨ ਦੇ ਅੰਦਰ ਵਾਹਿਗੁਰੂ ਦੀ ਯਾਦ, ਪਰ ਉਹ 24 ਘੰਟੇ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਰੱਬ ਯਾਦ ਰਵੇ। ਉਹਦੇ ਵਾਸਤੇ ਸ਼ੁਰੂਆਤ ਵਿੱਚ ਰਸਨਾ ਤੋਂ ਪਹਿਲਾਂ ਜਪ ਵਾਹਿਗੁਰੂ ਵਾਹਿਗੁਰੂ। ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਭਣਾ। ਉੱਠਦਿਆਂ ਬਹਿੰਦਿਆਂ ਰਸਨਾ ਤੋਂ ਭਣਾ ਦਾ ਅਰਥ ਬੋਲਿਆ ਕਰ, ਉਚਾਰਿਆ ਕਰ। ਮੈਂ ਕਈ ਵਾਰ ਉਦਾਹਰਣ ਦਿੰਦਾ ਹੁੰਦਾ, ਛੋਟੇ ਬੱਚੇ ਪਹਿਲੀ ਕਲਾਸ ਜਦੋਂ ਪੜ੍ਹਦੇ, ਉਹਨੂੰ ਟੀਚਰ ਵਾਈ ਸਨੈਪ ਪੜ੍ਹਾਉਂਦਾ, ਏ ਫਾਰ ਐਪਲ, ਬੀ ਫਾਰ ਬੈਟ, ਸੀ ਫਾਰ ਕੈਟ, ਡੀ ਫਾਰ ਡੋਗ, ਉਹਨੂੰ ਸ਼ਕਲਾਂ ਵੀ ਦਿਖਾਉਂਦਾ। ਤੇ ਜਦੋਂ ਅੱਖਰ ਅੰਦਰ ਵਸ ਜਾਂਦੇ ਨੇ, ਫਿਰ ਥੋੜੀ ਟੀਚਰ ਕਹਿੰਦਾ ਵੀ ਇੱਦਾਂ ਲਿਖੋ, ਉਹ ਤਾਂ ਵੱਡੇ ਵੱਡੇ ਫਿਕਰੇ ਬੋਲਦਾ ਤੇ ਬੱਚੇ ਲਿਖੀ ਜਾਂਦੇ ਨੇ। ਪੈਰਾਗ੍ਰਾਫ ਬੋਲਦਾ ਇੰਗਲਿਸ਼ ਦਾ ਤੇ ਬੱਚਾ ਲਿਖ ਰਿਹਾ, ਹੁਣ ਉਹਦੇ ਅੰਦਰ ਅੱਖਰ ਵਸ ਗਏ। ਏਦਾਂ ਸ਼ੁਰੂਆਤ ਵਿੱਚ ਉੱਠਦਿਆਂ ਬਹਿੰਦਿਆਂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ 24 ਘੰਟੇ ਯਾਦ ਰਹਿਣ ਲੱਗ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਕਣਾ। ਕਾਹਦੇ ਨਾਲ? ਸੰਤ ਜਨਾ ਮਿਲ ਪਾਈਏ, ਸੰਗਤ ਵਿੱਚ ਬਹਿ ਕੇ ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ ਸ੍ਰਵਣੀ, ਸੁਣਨਾ ਗੁਰਨਾਉ। ਫਿਰ ਕੀ ਹੋਏਗਾ? ਸਤਿਗੁਰ ਸੇਤੀ ਰਤੇ, ਸਾਂਝ ਪੈ ਜਾਣੀ ਗੁਰੂ ਨਾਲ।

वत दे पड़ो जग में उत्तम काढ़ी है विरले के। भाई फिर तू उत्तम हो सकता, फिर नीच कर्म तो तेरे कर्म उत्तम हो सकते, फिर तू पतित तो पावन हो सकता, फिर गुरु की नजर तेनू पतित तो पावन कर देगी, तेरे कर किरवा किलबिख कट्टे ज्ञान अंजन सारिया, ये गुरु की बख्शिश हो जाएगी। संगत विच एक चोर विरती वाला चोर आया, यह कथा सुनाउण दा मैनू हुक्म होया, ध्यान नाल सुनिया। वह संगत दे जथे विच रल गया, मन विच सी वी जिथे किते मौका मिलिया चोरी करके किसी की गठड़ी फोल के चार पैसे मिले तो मैं निकल जाऊंगा। हुण संगत विच किहड़ा भेद पता लगता है, वे बंदा चोर है किहड़ा किसी के मत्थे ते लिखिया होया है। वह संगत विच रलिया रहा पर उहनूं मौका ना मिलिया वे चोरी कर सका। संगत दे जथे नाल तुरदियां तुरदियां चलदियां चलदियां गड्डियां ते उदों संगत जांदी सी उह श्री कीर्तपुर साहब पहुंच गया। जदों कीर्तपुर साहब पहुंचया हुण उत्थे संगत होर बहुत मन दे अंदर आया, एक ते पछतावा है कि मैं रस्ते विच चोरी नहीं कर सकिया, दूजा मन दे अंदर थोड़ी खुशी भी है वे इत्थे तां सैकड़े ही सिख घूमदे ने, रात रवांगा किसी ना किसी दा ते हथ वजी जाणा है, चोरी करके निकल जांगा। ये तो जथे वे थोड़े बंदे सी, इत्थे तां सैकड़े सिख ने, किसी ना किसी दी अमीर बंदे दी चोरी करके निकलांगा। वह चोर श्री कीर्तपुर साहब रुक गया। अठवें पातशाह गुरु हरकृष्ण साहब महाराज जी गुरतक गद्दी ते विराजमान ने, जदों ये चोर संगत विच आया ना, कहिंदे दे मन च आया वे पहली बार मैं दरबार संगत विच आया, किते शक ना पै जाए मैं चोर हाँ, दूजियां वल वेख वेख के नकल करदा है किवें बाकी संगत किधर जा रही है, लंगर विच मगर चला गया। जिवें बाकी संगत पंगत विच बैठी वह भी शकन बह गया, जिवें बाकियां ने प्रशादा लेके वाहगुरु कहा उन्हें भी कहा, जिवें बाकी संगत वल वेखद वे प्रशादा लेके मत्था टेकते ने, फिर उन्हें भी मस्तक नूं प्रशादा लाया हथ जोड़ के मत्था टेकया, जदों बाकी छकन लगे वह भी उस तरह छकद, हुण प्रशादे वरताउण वाले भी वाहेगुरु कहिंदे ने, छकन वाले भी वाहेगुरु कहिंदे ने, दाला वरताउण वाले भी वाहेगुरु कहिंदे ने। इन्नी वार इहदे कन्नां विच गुरु की बाणी ते शब्द पिया, इन्हें प्रशादा छकिया गुरु का, ते सात संगत इहदे मन की बिरती बदल गई। एक चीज ध्यान विच रखियो, सियाने पुरशां दा कथन है जैसा अन्न वैसा मन, मन दी बिरती भी उदां दी, जिस तरह दा तुसी अनाज खाओगे तुहाडे मन दी बिरती मानसिक दशा जिहड़ी है उस जगह ते रहे। मैं एक दिन इहदा उलेख कीता, मैनूं बाहर नागपुर असी कथा ते गए, उत्थे कई बंदियां ने सवाल कीता, उह कहे भाई साहब जी वी नॉन वैज खा लेना चाहीदा है। मैं उन्होंने कहा भी वैसे यह सवाल पंथ विच विवर्जित है साडे लिए, तुसी सवाल कर रहे हो इहदा जवाब मेरे को ना पुछो तो चंगी गल है, यह श्री अकाल तख्त सब फैसला करेगा जां जो तुहानू पंज प्यारिया ने कहा। कहना नहीं जी, शरीर की ताकत वास्ते ठीक हुंदा है, इहदा दसो जी किथे मनाही है। गुरु ग्रंथ साहिब महाराज की बाणी चो पढ़ोगे, पातशाह ने दोवें पक्ष सामने रखे ने, यह तुसी बाणी विचो पढ़ सकते हो। मैं उन्होंने यह कहा भी जो भोजन तुसी खांदे हो ਉਹਦਾ ਇਫੈਕਟ ਤੁਹਾਡੀ ਮਾਨਸਿਕ ਦਸ਼ਾ ਤੇ ਵੀ ਹੁੰਦਾ। ਭੋਜਨ ਦੀ ਤਾਸੀਰ ਤੁਹਾਡੇ ਸਰੀਰ ਉੱਤੇ ਵੀ ਕੰਮ ਕਰਦੀ ਹੈ, ਭੋਜਨ ਦੀ ਤਾਸੀਰ ਅੰਦਰ ਦੀ ਜਿਹੜੀ ਹੈ ਉਹ ਤਵੀਰ ਤੁਹਾਡੇ ਮਨ ਉੱਤੇ ਵੀ ਕੰਮ ਕਰਦੀ। ਇੱਕ ਭੋਜਨ ਦੀ ਤਾਸੀਰ ਹੈ ਜਿਹੜੀ ਤਨ ਤੇ ਅਸਰ ਕਰੇਗੀ, ਉਹ ਗਰਮ ਹੋ ਸਕਦਾ, ਠੰਡਾ ਹੋ ਸਕਦਾ, ਵਾਯਵਾਦੀ ਹੋ ਸਕਦਾ। ਇੱਕ ਭੋਜਨ ਦੀ ਤਾਵੀਰ ਹੈ ਜਿਹੜੀ ਤੁਹਾਡੇ ਮਨ ਉੱਤੇ ਅਸਰ ਕਰਦੀ, ਉਹ ਮਨ ਦੀ ਤਸੀਰ ਨੂੰ ਵੀ ਬਦਲਦੀ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਠੀਕ ਹੈ, ਸਾਡੇ ਮੁਕਾਬਲੇ ਤੁਸੀਂ ਸਿੱਖਾਂ ਦੇ ਵੇਖੋ, ਗੁਰੂ ਦੇ ਸਿੱਖ ਕੜਾਹ ਪ੍ਰਸ਼ਾਦੀ ਦੇਖ ਸਕਦੇ ਨੇ, ਗੁਰੂ ਦਾ ਸਿੱਖ ਕੋਈ ਸਾਦਾ ਭੋਜਨ ਵੀ ਛਕਦਾ ਹੋਵੇ, ਉਹਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਉਹਦੇ ਅੰਦਰ ਦੀ ਸਰੀਰ ਨੂੰ ਬਲਵਾਨਤਾ ਰੱਖਦਾ, ਅੱਠ ਅੱਠ ਮਹੀਨੇ ਭੁੱਖੇ ਪਿਆਸੇ ਰਹਿ ਕੇ ਵੀ ਸਿੱਖ ਲੜਦੇ ਰਹੇ, ਉਹ ਕਿੱਥੋਂ ਤਾਕਤ ਆਈ ਸਰੀਰ ਦੇ ਅੰਦਰ। ਸਰੀਰ ਬਾਹਰੋਂ ਕਮਜ਼ੋਰ ਵੀ ਹੋਵੇ, ਤੁਹਾਡੀ ਮਾਨਸਿਕ ਦਸ਼ਾ ਬਲਵਾਨ ਹੋਵੇ, ਤੁਸੀਂ ਬਹੁਤ ਵੱਡਾ ਕੰਮ ਕਰ ਸਕਦੇ। ਹਾਥੀ ਦੇ ਮੁਕਾਬਲੇ ਬੰਦੇ ਵਿੱਚ ਇੰਨੀ ਤਾਕਤ ਨਹੀਂ ਹੈ, ਪਰ ਬੰਦਾ ਫਿਰ ਵੀ ਹਾਥੀ ਨੂੰ ਕਾਬੂ ਵਿੱਚ ਰੱਖਦਾ ਹੈ, ਸਰਕਸ ਵਿੱਚ ਹਾਥੀ ਨਾਚ ਨਚਾ ਦਿੰਦਾ ਬੰਦਾ ਹਾਥੀ ਕੋਲ। ਏਦਾਂ ਭਾਈ ਜ਼ਰੂਰੀ ਨਹੀਂ ਕਿ ਬਾਹਰ ਦੀ ਸਰੀਰ ਦੀ ਤਾਕਤ ਹੋਵੇ ਤੁਸੀਂ ਤਾਕਤਵਰ ਹੋ, ਸਰੀਰ ਅਦਨਾ ਵੀ ਹੋਵੇ। ਸਾਢੇ ਚਾਰ ਫੁੱਟ ਦਾ ਕੱਦ ਹੈ ਭਾਈ ਬਚਿੱਤਰ ਸਿੰਘ ਹਾਥੀ ਦੇ ਸਿਰ 'ਚ ਨਾਗੜੀ ਮਾਰ ਕੇ ਭਜਾ ਦਿੰਦੇ ਨੇ, ਸਾਢੇ ਛੇ ਫੁੱਟ ਦਾ ਖਾ ਖਾ ਕੇ ਬਲਵਾਨ ਹੋਇਆ ਦੁਨੀ ਚੰਦ
ਹਾਥੀ ਨਾਲ ਲੜਨ ਦੀ ਨੌਬਤ ਆਈ ਤਾਂ ਅੱਧੀ ਰਾਤ ਨੂੰ ਡਰ ਕੇ ਭੱਜ ਜਾਂਦਾ। ਇਤਿਹਾਸ ਹੈ ਤੁਹਾਡਾ। ਫਿਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਬਾਇਓਲੋਜਿਕ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਸਿੱਖੋ ਤੁਸੀਂ ਦੂਜੀਆਂ ਸਟੇਟਾਂ ਵਿੱਚ ਰਹਿੰਦੇ ਹੋ, ਜਦੋਂ ਕੋਈ ਦੂਜੇ ਮਾਸ ਖਾਣੇ ਜਿਨ੍ਹਾਂ ਨੂੰ ਕਹਿੰਦੇ ਹੋਏ 6-6 ਫੁੱਟ ਦਾ ਕੱਦ ਹੈ ਤੇ ਮੁਸਲਮਾਨ ਸਰੀਰ ਕਰਕੇ ਤਕੜੇ ਬਹੁਤ ਨੇ ਜੀ, ਬਲਸ਼ਾਲੀ ਬਹੁਤ ਨੇ, ਤੁਹਾਨੂੰ ਪਤਾ ਹੈ ਵੀ 100 ਬੰਦਾ ਉਹਨਾਂ ਦਾ ਖੜਾ ਹੋਵੇ, ਗੁਰੂ ਦਾ ਖਾਲਸਾ ਕੱਲਾ ਹੀ ਕਿਰਪਾਨ ਲੈ ਕੇ ਸਾਹਮਣੇ ਆ ਜਾਏ, 100 ਦਾ 100 ਬੰਦਾ ਭਜਾ ਦੇਗਾ। ਇਕੱਲੇ ਸਿੱਖ ਦੇ ਸਾਹਮਣੇ 100-100 ਬੰਦਾ ਭੱਜਦਾ, ਪਤਾ ਕਿਉਂ? ਉਹ ਬੰਦਿਆਂ ਕੋਲ ਸਰੀਰ ਦੀ ਤਾਕਤ ਹੋ ਸਕਦੀ ਹੈ, ਪਰ ਜਿਹੜਾ ਭੋਜਨ ਖਾਂਦੇ ਨੇ ਉਹਦੀ ਤਸੀਰ ਵੀ ਮਨ ਤੇ ਅਸਰ ਕਰਦੀ। ਉਹ ਕਹਿੰਦੇ ਜੀ ਉਹ ਕਿਵੇਂ? ਮੈਂ ਉਹਨੂੰ ਕਿਹਾ ਜਦੋਂ ਕਿਸੇ ਜਾਨਵਰ ਨੂੰ ਤੁਸੀਂ ਵੱਢਦੇ ਹੋ, ਹਰ ਬੰਦਾ ਮਰਨ ਤੋਂ ਵੀ ਡਰਦਾ, ਜੀਵ ਜੰਤੂ ਵੀ ਮਰਨ ਤੋਂ ਡਰਦਾ, ਜਦੋਂ ਕਿਸੇ ਨੂੰ ਵੱਢੋਗੇ ਉਹ ਡਰਦਾ, ਉਹਦੇ ਅੰਦਰ ਡਰ ਪੈਦਾ ਹੁੰਦਾ ਮੌਤ ਦਾ, ਉਹਦੇ ਮਾਸ ਦਾ ਉਹ ਵੱਢਣ ਲੱਗਿਆ ਜਿਹੜਾ ਉਸ ਸਰੀਰ ਵਿੱਚ, ਉਸ ਮਾਸ ਦੇ ਅੰਦਰ, ਉਹ ਸਰੀਰ ਵਿੱਚ ਮਰਨ ਤੋਂ ਪਹਿਲਾਂ ਡਰ ਹੈ, ਉਹ ਸਹਿਮ ਉਹਦੇ ਬਣੇ ਹੋਏ ਭੋਜਨ ਵਿੱਚ ਵੀ ਰਹੇਗਾ। ਇਹ ਠੀਕ ਹੈ, ਸਰੀਰ ਨੂੰ ਤਾਕਤਵਰ ਬਣਾ ਦੇਗਾ, ਪਰ ਮਾਨਸਿਕ ਤੌਰ ਤੇ ਤੁਹਾਡੇ ਅੰਦਰ ਸਹਿਮ ਬਣਿਆ ਰਹੇਗਾ, ਡਰ ਬਣਿਆ ਰਹੇਗਾ। ਕਿਉਂ? ਉਹ ਜਿਹਨੂੰ ਵੱਢਣ ਲੱਗਿਆ, ਮਾਰਨ ਲੱਗਿਆ ਉਹਦਾ ਸਹਿਮ ਸੀ, ਉਹ ਤੁਹਾਡੇ ਖਾਣ ਵਾਲੇ ਦੇ ਅੰਦਰ ਵੀ ਸਹਿਮ ਰਹੇਗਾ, ਉਹ ਡਰ ਰਹੇਗਾ, ਉਹਦੀ ਤਸੀਰ ਹੈ। ਉਹ ਸੈਂਕੜੇ ਬੰਦੇ ਇਕੱਲਾ ਹੀ ਸਿੱਖ ਡਰਾ ਲੈਂਦਾ, ਤਾਂਹੀਓ ਤਾਂ ਫਿਰ ਬੋਲੇ ਬਣੇ। ਭਾਈ ਰਤਨ ਸਿੰਘ ਭੰਗੂ ਸਾਹਿਬ ਲਿਖਦੇ ਨੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰ ਚੋਂ ਘੂਰ ਘੂਰ ਮੌਤ ਨੂੰ ਡਰਾਏ ਤੇਰਾ ਖਾਲਸਾ, ਤੇਰੇ ਖਾਲਸੇ ਵਿੱਚ ਇੰਨੀ ਤਾਕਤ ਹੈ, ਇਹ 5 ਘੁੱਟ ਅੰਮ੍ਰਿਤ ਪੀ ਕੇ ਇੰਨਾ ਬਲਵਾਨ ਹੋ ਜਾਂਦਾ, ਇਹ ਤਾਂ ਸੁੱਕਾ ਪ੍ਰਸ਼ਾਦਾ ਛੱਕ ਕੇ ਵੀ ਮੌਤ ਨੂੰ ਡਰਾਉਣ ਦੀ ਤਾਕਤ ਰੱਖਦਾ। ਭਾਈ ਬਲ ਕਿੱਥੋਂ ਆਉਂਦਾ? ਗੁਰੂ ਦੀ ਰਹਿਮਤ, ਗੁਰੂ ਦੀ ਬਾਣੀ, ਗੁਰੂ ਦੇ ਬਾਣੇ ਵਿੱਚ ਇਹ ਤਾਕਤ ਹੈ, ਗੁਰੂ ਦੇ ਅੰਮ੍ਰਿਤ ਵਿੱਚ ਇਹ ਤਾਕਤ। ਖੈਰ, ਭੋਜਨ ਦੀ ਤਸੀਰ ਕੰਮ ਕਰਦੀ ਹੈ, ਇਹ ਜ਼ਰੂਰ ਧਿਆਨ ਵਿੱਚ ਰੱਖਿਓ। ਆਪਾਂ ਭੋਜਨ ਘਰ ਵਿੱਚ ਵੀ ਛਕਦੇ ਹਾਂ, ਪਰ ਜੇ ਗੁਰੂ ਦਾ ਲੰਗਰ ਜਿੱਥੇ ਵਾਹਿਗੁਰੂ ਜਪ ਕੇ ਬਣਾਇਆ ਗਿਆ, ਸਾਧ ਸੰਗਤ ਉਹ ਪ੍ਰਸ਼ਾਦਾ ਵੀ ਤੁਹਾਡੇ ਉੱਤੇ ਕੰਮ ਕਰੇਗਾ। ਅੱਜ ਚੋਰ ਨੇ ਪ੍ਰਸ਼ਾਦਾ ਛਕਿਆ, ਬਣਾਉਣ ਵਾਲਿਆਂ ਵੀ ਵਾਹਿਗੁਰੂ ਕਿਹਾ, ਛਕਾਉਣ ਵਾਲਿਆਂ ਵੀ ਵਾਹਿਗੁਰੂ ਜਪਿਆ, ਜਿਹੜੀਆਂ ਮਾਈਆਂ ਪ੍ਰਸ਼ਾਦਾ ਬਣਾਇਆ ਉਹ ਵੀ ਗੁਰੂ ਦੀ ਬਾਣੀ ਪੜ੍ਹਦਿਆਂ ਪ੍ਰਸ਼ਾਦੇ ਤਿਆਰ ਕੀਤੇ। ਅੱਜ ਪ੍ਰਸ਼ਾਦ ਛਕ ਕੇ ਮਨ ਦੀ ਤਸੀਰ ਬਦਲੀ ਹੈ, ਉਹਦੇ ਵੀ ਚੋਰ ਦੇ ਹੱਥ ਜੁੜੇ ਹੋਏ ਨੇ। ਜਿੱਧਰ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੂੰ ਜਾ ਰਹੀ ਹੈ, ਚੋਰ ਵੀ ਉਸ ਕਤਾਰ ਵਿੱਚ ਲੱਗ ਗਿਆ, ਸਿੱਧਾ ਗੁਰੂ ਦੇ ਦਰਸ਼ਨਾਂ ਨੂੰ ਦਰਬਾਰ ਵੱਲ ਜਾ ਰਿਹਾ। ਜਿਵੇਂ ਬਾਕੀ ਸੰਗਤ ਸਤਨਾਮ ਵਾਹਿਗੁਰੂ ਜਪਦੀ, ਚੋਰ ਵੀ ਜਪਣ ਲੱਗ ਪਿਆ, ਚੋਰ ਵੀ ਨਾਲ ਨਾਲ ਵਾਹਿਗੁਰੂ ਕਹਿਣ ਲੱਗ ਪਿਆ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਬਾਰ ਚ ਗਿਆ, ਵੜਨ ਲੱਗੇ ਦਰਬਾਰ ਵਿੱਚ ਮਨ ਚ ਚੇਤਾ ਆਇਆ, ਮੈਂ ਤਾਂ ਚੋਰ ਹਾਂ, ਮੇਰਾ ਕੀ ਕੰਮ ਇੱਥੇ, ਮੈਂ ਕੀਰਤਨ ਕਥਾ ਤੋਂ ਕੀ ਲੈਣਾ। ਉਹਦੇ ਮਨ ਚੋਂ ਆਵਾਜ਼ ਆਈ, ਜਦੋਂ ਗੁਰੂ ਦੇ ਦਰਬਾਰ ਚ ਵੜਨ ਲੱਗਾ, ਉਹਨੂੰ ਇੱਕ ਪਲ ਚੇਤਾ ਆਇਆ, ਮੈਂ ਤਾਂ ਚੋਰ ਹਾਂ। ਸੰਗਤ ਕਤਾਰ ਵਿੱਚ ਲੱਗੀ ਮੱਥਾ ਟੇਕਣ ਨੂੰ, ਚੋਰ ਦੇ ਮਨ ਚ ਆਇਆ, ਮੈਂ ਮੱਥਾ ਟੇਕ ਕੇ ਕੀ ਲੈਣਾ, ਮੈਂ ਤਾਂ ਚੋਰ ਹਾਂ। ਉਹ ਮੱਥਾ ਟੇਕਣ ਤੋਂ ਬਗੈਰ ਸਭ ਤੋਂ ਪਿੱਛੇ ਬਹਿ ਗਿਆ, ਬਿਨਾਂ ਮੱਥਾ ਟੇਕਿਆਂ ਬਹਿ ਗਿਆ। ਇੱਧਰ ਕੀਰਤਨ ਚੱਲ ਰਿਹਾ, ਚੋਰ ਦਾਹ ਵਿੱਚ ਹੈ, ਕੋਈ ਗੱਲ ਨੀ, ਸੋਚਦਾ ਕਦੇ ਕਦੇ ਸ਼ਾਮਾਂ ਤੱਕ ਕੋਈ ਚੋਰੀ ਲੱਗ ਹੀ ਜਾਣੀ ਹੈ, ਰਾਤ ਤੱਕ ਤਾਂ ਕੋਈ ਨਾ ਕੋਈ ਮੈਂ ਚੋਰੀ ਲਾਏ ਲੈਣੀ ਹੈ। ਕੀਰਤਨ ਹੋ ਰਿਹਾ, ਇੰਨੇ ਨੂੰ ਕੀਰਤਨ ਸਮਾਪਤ ਹੋਇਆ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤਖ਼ਤ ਤੇ ਬੈਠੇ ਕੁਝ ਬੋਲਣ ਲੱਗੇ। ਸਾਰੀ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ। ਛੋਟੀ ਉਮਰ ਹੈ ਪਾਤਸ਼ਾਹ ਦੀ, ਬੜਾ ਸੁੰਦਰ ਮੁਖੜਾ ਹੈ, ਪਾਤਸ਼ਾਹ ਸੁੰਦਰ ਮੁੱਖ ਤੋਂ ਸੁੰਦਰ ਦੇ ਤੋਤਲੇ ਬਚਨ ਕਰਨ ਲੱਗੇ ਨੇ। ਸਤਿਗੁਰੂ ਬਹੁਤ ਮਿੱਠੀ ਆਵਾਜ਼ ਵਿੱਚ ਬੋਲੇ, ਜਿਹੜਾ ਚੋਰ ਸਭ ਤੋਂ ਪਿੱਛੇ ਬੈਠਾ ਨਾ, ਉਹਨੇ ਪਿੱਛੇ ਉੱਚਾ ਹੋ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਨ ਚ ਕਹਿੰਦਾ, ਇੰਨੀ ਛੋਟੀ ਉਮਰ ਦਾ ਗੁਰੂ, ਇੰਨੀ ਛੋਟੀ ਉਮਰ ਦਾ ਗੁਰੂ। ਤੇ ਫਿਰ ਆਪਣੇ ਮਨ ਨਾਲ ਗੁਰੂ ਨਾਲ ਗੱਲਾਂ ਕਰਦਾ, ਕਹਿੰਦੇ ਇੰਨੀ ਛੋਟੀ ਉਮਰ ਦਾ ਗੁਰੂ, ਕੀ ਪਤਾ ਗੁਰੂ ਅੰਤਰਜਾਮੀ ਹੋਵੇ, ਕਿਤੇ ਸਮਝ ਹੀ ਨਾ ਲਵੇ ਮੈਂ ਚੋਰ ਹਾਂ। ਤੇ ਫਿਰ ਮਨ ਚ ਕਹਿੰਦਾ, ਜੇ ਗੁਰੂ ਅੰਤਰਜਾਮੀ ਹੋਇਆ ਫਿਰ ਮੇਰੇ ਬਾਰੇ ਗੱਲ ਕਰੇਗਾ। ਹੁਣ ਗੁਰੂ ਨਾਲ ਗੱਲਾਂ ਕਰਨ ਲੱਗ, ਇੱਕ ਬੇਨਤੀ ਸਮਝਿਓ, ਗੁਰੂ ਨਾਲ ਗੱਲਾਂ ਕੋਈ ਵਿਰਲਾ ਭਾਗਾਂ ਵਾਲਾ ਹੀ ਕਰ ਸਕਦਾ, ਨਹੀਂ ਤਾਂ ਬੈਠੇ ਆਪਾਂ ਇੱਥੇ ਹੋਈ ਦਾ ਧਿਆਨ ਕਿਤੇ ਹੋਰ ਹੀ ਹੁੰਦਾ। ਜਦੋਂ ਤੁਹਾਡੀ ਸੁਰਤ ਜੁੜ ਜਾਏ, ਤੁਸੀਂ ਬੈਠੇ ਹੋ ਗੁਰੂ ਦੀ ਕਥਾ ਕੀਰਤਨ ਗਿਆਨ, ਗੁਰੂ ਨਾਲ ਗੱਲਾਂ ਕਰਨ ਲੱਗ ਜਾਓ, ਵੱਡੇ ਭਾਗ ਅੱਜ ਉਹ ਚੋਰ ਸੰਗਤ ਵਿੱਚ ਸਭ ਤੋਂ ਪਿੱਛੇ ਬੈਠੇ, ਮਨ ਚ ਗੱਲਾਂ ਕਰਦਾ, ਇੰਨੀ ਛੋਟੀ ਉਮਰ ਦਾ ਗੁਰੂ, ਜੇ ਗੁਰੂ ਅੰਤਰਜਾਮੀ ਹੋਇਆ, ਫਿਰ ਜੇ ਅੰਤਰਜਾਮੀ ਹੋਏ ਫਿਰ ਮੇਰੇ ਬਾਰੇ ਗੱਲ ਕਰਨਗੇ। ਇੱਦਾਂ ਸਤਿਗੁਰੂ ਬਾਰੇ ਸੋਚਦਾ,
ਗੁਰੂ ਨਾਲ ਗੱਲਾਂ ਕਰਦਾ। ਇੰਨੇ ਨੂੰ ਪਾਤਸ਼ਾਹ ਬਹੁਤ ਮਿੱਠੀ ਰਸਨਾ ਨਾਲ ਜ਼ੁਬਾਨ ਨਾਲ ਬੋਲੇ। ਪਾਤਸ਼ਾਹ ਦੀ ਉਮਰ ਕੋਈ 7-7.5 ਵਰਿਆਂ ਦੀ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮਿੱਠੀ ਰਸਨਾ ਨਾਲ ਬੋਲੇ, ਕਹਿੰਦੇ ਭਾਈ ਜੇ ਕੋਈ ਚੋਰ ਹੋਵੇ, ਜਦੋਂ ਚੋਰ ਕਿਹਾ ਤਾਂ ਚੋਰ ਤਾਂ ਕੰਬ ਗਿਆ। ਮਹਾਰਾਜ ਗੁਰੂ ਅੰਤਰਜਾਮੀ ਹੈ, ਇਹ ਤਾਂ ਚੋਰ ਬਾਰੇ ਕਹਿ ਰਹੇ। ਪਾਤਸ਼ਾਹ ਕਹਿੰਦੇ ਸਾਧ ਸੰਗਤ ਜੇ ਕੋਈ ਸੰਸਾਰ ਵਿੱਚ ਚੋਰ ਹੋਵੇ ਤਾਂ ਹੁਣ ਚੋਰ ਨੇ ਪਿੱਛੋਂ ਨਜ਼ਰ ਚੁੱਕ ਗੁਰੂ ਵੱਲ ਵੇਖਿਆ, ਹੈਰਾਨੀ ਦੀ ਹੱਦ ਨਾ ਰਹੀ। ਐ ਲੱਗਾ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਮੇਰੇ ਵੱਲ ਵੇਖ ਰਹੇ, ਇਹਨੇ ਅੱਖਾਂ ਨੀਵੀਆਂ ਕਰ ਲਈ। ਪਾਤਸ਼ਾਹ ਕਹਿੰਦੇ ਭਾਈ ਜੇ ਕੋਈ ਸੰਸਾਰ ਵਿੱਚ ਚੋਰ ਹੋਵੇ, ਸਾਧ ਸੰਗਤ ਚੋਰ ਦੀ ਜਾਮਣੀ ਤਾਂ ਕੋਈ ਸੰਸਾਰ ਵਿੱਚ ਨਹੀਂ ਦਿੰਦਾ, ਚੋਰ ਦੀ ਜਾਮਣੀ ਤਾਂ ਕੋਈ ਸੰਸਾਰ ਵਿੱਚ ਨਹੀਂ ਭਰਦਾ, ਚੋਰ ਦੀ ਜਾਮਣੀ ਕੋਈ ਸਮਾਜ ਵਿੱਚ ਕਦੇ ਨਹੀਂ ਲੈਂਦਾ। ਤੁਸੀਂ ਵੀ ਸਿਆਣੇ ਬੈਠੇ ਹੋ, ਚੋਰ ਬੰਦੇ ਦੀ ਜਾਮਣੀ ਦਿੰਦਾ ਕੋਈ ਥਾਣੇ ਜਾ ਕੇ ਵੀ ਛੱਡ ਦਿਓ ਇਹਨੂੰ? ਇੱਕ ਵਾਰ ਦੋ ਵਾਰ ਅਖੀਰ ਫਿਰ ਪੁਲਿਸ ਵਾਲੇ ਵੀ ਕਹਿੰਦੇ ਵੀ ਕਾਹਦੇ ਲਈ ਤੁਸੀਂ ਜ਼ਿੰਮੇਵਾਰੀ ਲੈਂਦੇ, ਤੇ ਵਾਰ ਵਾਰ ਚੋਰੀ ਕਰਦਾ। ਚੋਰ ਦੀ ਜਾਮਣੀ ਦੇਣ ਕੋਈ ਵੀ ਨਹੀਂ ਜਾਂਦਾ ਥਾਣੇ ਚ, ਚੋਰ ਦੀ ਜਾਮਣੀ ਕੋਈ ਨਹੀਂ ਭਰਦਾ। ਕਹਿੰਦੇ ਜਦੋਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਜੇ ਕੋਈ ਸਾਧ ਸੰਗਤ ਚੋਰ ਹੋਵੇ, ਚੋਰ ਦੀ ਹੰਮੀ ਚੋਰ ਦੀ ਹੰਮ ਚੋਰ ਦੀ ਜਾਮਣੀ ਕੋਈ ਸੰਸਾਰ ਚ ਨਹੀਂ ਭਰਦਾ, ਦੱਸੋ ਭਾਈ ਜੇ ਕੋਈ ਰੱਬ ਦਾ ਚੋਰ ਹੋਵੇ ਦਰਗਾਹ ਵਿੱਚ ਜਾਮਣੀ ਕੌਣ? ਹੁਣ ਚੋਰ ਅੰਦਰੋਂ ਮਨ ਨਾਲ ਕੰਬ ਗਿਆ, ਅੱਖਾਂ ਨੀਵੀਆਂ ਕਰ ਲਈਆਂ। ਮਨ ਦੇ ਅੰਦਰ ਕਹਿੰਦਾ ਗੁਰੂ ਅੰਤਰ ਜਾਮੀ ਹੈ, ਪਾਤਸ਼ਾਹ ਮੈਨੂੰ ਕਹਿ ਰਹੇ ਨੇ। ਹਜ਼ੂਰ ਨੇ ਬੜੀ ਮਿੱਠੀ ਰਸਨਾ ਨਾਲ ਸ਼ਬਦ ਪੜਿਆ। ਪਾਤਸ਼ਾਹ ਕਹਿੰਦੇ ਚੋਰ ਕੀ ਹਮ ਪਰੇ ਨਾ ਕੋਏ, ਚੋਰ ਦੀ ਜਾਮਣੀ ਕੌਣ ਦਿੰਦਾ ਹੈ?

ਅਰੇ ਇਹ ਮੂਰਖ ਮਨਾ, ਰੱਬ ਬਿਨਾ ਬੋਲਿਆ ਹੀ ਸਭ ਕੁਝ ਜਾਣਦਾ, ਤੂੰ ਕੀ ਹੈ। ਹੁਣ ਚੋਰ ਸਭ ਤੋਂ ਪਿੱਛੇ ਬੈਠਾ, ਅੰਦਰ ਮਨ ਵਿੱਚ ਵਿਰਾਗ ਭਰਿਆ, ਅੱਖਾਂ ਭਰ ਆਈਆਂ, ਗੁਰੂ ਅੰਤਰ ਜਾਮੀ ਹੈ, ਪਾਤਸ਼ਾਹ ਤਾਂ ਮੈਨੂੰ ਕਹਿ ਰਹੇ ਨੇ, ਪਾਤਸ਼ਾਹ ਤਾਂ ਮੈਨੂੰ ਕਹਿ ਰਹੇ ਨੇ। ਇਹਨੇ ਅੱਖਾਂ ਭਰ ਕੇ ਰੋਇਆ, ਬਸ ਅੱਖਾਂ ਵਿੱਚ ਹੰਝੂ ਆਉਣ ਦੀ ਦੇਰ ਸੀ। ਇਹਦੇ ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਅੱਖਾਂ ਵਿੱਚ ਗੁਰੂ ਦਾ ਗਿਆਨ ਪੈ ਗਿਆ। ਕਰ

ਪਿੱਛੇ ਵੇਖੇ, ਚੋਰ ਠਰ ਗਿਆ। ਹਜ਼ੂਰ ਨੇ ਫਿਰ ਰਸਨਾ ਤੋਕਿਆ, ਜੀ ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ। ਉਹਦਾ ਨਾਮ ਇਤਿਹਾਸ ਵਿੱਚ ਜਸਵੰਤ ਰਾਏ ਆਇਆ, ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ। ਬਸ ਅੱਖਾਂ ਭਰੀਆਂ, 10-20 ਫੁੱਟ ਦਾ ਵਕਵਾ ਹੋਏਗਾ। ਇਤਿਹਾਸ ਕਹਿੰਦਾ ਸੰਗਤ ਵਿੱਚ ਪਿੱਛੋਂ ਉੱਠ ਕੇ ਗੁਰੂ ਤੱਕ ਆਉਂਦਿਆਂ ਐਂ ਲੱਗਾ ਜਿਵੇਂ ਜਨਮਾਂ ਜਨਮਾਂ ਦਾ ਭਾਰ ਉਤਰ ਗਿਆ ਹੋਵੇ, ਜਿਵੇਂ 84 ਦਾ ਗੇੜ ਮੁੱਕ ਗਿਆ ਹੋਵੇ। ਸਿੱਧਾ ਚਰਨਾਂ ਵਿੱਚ ਆਉਂਦਿਆਂ ਸਪਾਰ ਗੁਰੂ ਦੇ ਚਰਨਾਂ 'ਚ ਡਿੱਗ ਪਿਆ, ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਮੈਂ ਚੋਰ ਹਾਂ, ਮੈਂ ਚੋਰ ਹਾਂ ਪਾਤਸ਼ਾਹ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ, ਭਾਈ ਇੱਥੇ ਵੱਡੇ ਵੱਡੇ ਪਤਿਤ ਪਾਵਨ ਹੋ ਜਾਂਦੇ ਨੇ, ਬਸ ਕੋਈ ਅੰਦਰੋਂ ਮੰਨ ਲਏ

ਜਦੋਂ ਚੋਰ ਜਸਵੰਤ ਰਾਏ ਡਿੱਗ ਪਿਆ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਚ, ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਬੇਟਾ ਇਹ ਜਨਮ ਚੋਰੀਆਂ ਕਰਨ ਵਾਸਤੇ ਨਹੀਂ ਮਿਲਿਆ। ਵੱਡੇ ਵੱਡੇ ਚੋਰ ਬਖਸ਼ੇ ਜਾਂਦੇ ਨੇ, ਪਰ ਕੋਈ ਚੋਰ ਮੰਨ ਲੈ ਕਿ ਮੈਂ ਚੋਰ ਹਾਂ, ਉਹ ਗੁਰੂ ਅੱਗੇ ਕਵੇ, ਸਤਿਗੁਰੂ ਆਹ ਕੁਝ ਔਗਣ ਮੇਰੇ ਵਿੱਚ ਨੇ, ਪਾਤਸ਼ਾਹ ਕਿਰਪਾ ਬਖਸ਼ਿਸ਼ ਕਰੋ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸਤਿਗੁਰੂ ਆਹ ਔਗਣ ਮੇਰੇ ਵਿੱਚ ਨੇ, ਕੋਈ ਐਡਮਿਟ ਕਰ ਲਏ, ਕੋਈ ਮੰਨ ਲਏ, ਫਿਰ ਗੁਰੂ ਬਖਸ਼ਿੰਦਾ ਉਹ ਬਖਸ਼ ਦਿੰਦਾ। ਕੋਈ ਮੰਨ ਕੇ ਅੰਦਰੋਂ ਕਵੇ ਕਿ ਹੋ ਅਪਰਾਧੀ ਗੁਨਹਾਂਗਾਰ, ਹੋ ਵੇ ਮੁਖ ਮੰਦਾ ਚੋਰ ਜ਼ਾਰ ਜ਼ੁਆਰ, ਹੋ ਪਰ ਘਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ ਗੁਰੂ ਬਖਸ਼ ਦਿੰਦਾ। ਅੱਜ ਪਾਤਸ਼ਾਹ ਨੇ ਜਸਵੰਤ ਰਾਏ ਨੂੰ ਬਖਸ਼ ਦਿੱਤਾ, ਪਾਤਸ਼ਾਹ ਨੇ ਕਿਹਾ ਹੁਣ ਤੂੰ ਚੋਰ ਨਹੀਂ ਰਿਹਾ। ਸਾਧ ਸੰਗਤ ਉਹਨੇ ਫਿਰ ਐਸੀ ਸੇਵਾ ਕੀਤੀ, ਸਤਿਗੁਰ ਨੇ ਉਹਨੂੰ ਪ੍ਰਵਾਨ ਕੀਤੇ ਸਿੱਖਾਂ ਵਿੱਚ ਲਿਆਂਦਾ। ਹਜ਼ੂਰ ਨੇ ਕਿਹਾ ਤੂੰ ਯਸ ਖੱਟੇਗਾ, ਤੂੰ ਜਸਵੰਤ ਹੈ, ਤੈਨੂੰ ਦੁਨੀਆਂ ਦੇ ਅੰਦਰ ਯਸ ਹੋਏਗਾ, ਪਰ ਸ਼ਰਤ ਇੱਕ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾ, ਤੂੰ ਰਾਏ ਬਣੇਗਾ, ਰਾਜਾ ਬਣੇਗਾ। ਸਾਧ ਸੰਗਤ ਗੁਰੂ ਦੀ ਬਖਸ਼ਿਸ਼ ਕਿਰਪਾ ਹੋਈ, ਉਹਦੀ ਕੁੱਲ ਦੇ ਰਾਏ ਗੋਤ ਵਾਲੇ ਸਤਿਗੁਰ ਸੱਚੇ ਪਾਤਸ਼ਾਹ

ਦੇ ਲੰਬੇ ਸਮੇਂ ਦਸਵੇਂ ਪਾਤਸ਼ਾਹ ਤੱਕ ਸਿੱਖ ਰਹੇ ਕਹਿਣ ਤੋਂ ਭਾਵ ਜੇ ਆਪਾਂ ਚਿੱਤ ਦੇ ਅੰਦਰ ਆਪਣੇ ਔਗਣ ਮੰਨ ਕੇ ਗੁਰੂ ਅੱਗੇ ਅਰਦਾਸ ਕਰੀਏ। ਗੁਰੂ ਵੱਡੇ ਤੋਂ ਵੱਡਾ ਔਗਣ ਤੋਂ ਦਿੱਤਾ ਹੈ, ਤੁਸੀਂ ਭਾਗਾਂ ਵਾਲੇ ਹੋ, ਚਿੱਤ ਜੋੜ ਕੇ ਗੁਰੂ ਚਰਨਾਂ ਵਿੱਚ ਬੈਠੇ ਹੋ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਹਰ ਬੰਦਾ ਸੁੱਖ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ, ਪਰ ਗੁਰੂ ਕੋਲੋਂ ਰਾਹ ਪੁੱਛਣਾ ਪਏਗਾ, ਮਹਾਰਾਜ ਰਸਤਾ ਸਾਨੂੰ ਦੱਸੋ, ਕਿਉਂਕਿ ਗੁਰੂ ਦੀ ਮੱਤ ਦਾ ਅਰਥ ਹੈ ਗੁਰੂ ਦਾ ਰਾਹ ਸਿੱਖਣਾ। ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਪਹਿਲਾਂ ਰਾਹ ਪੁੱਛੀਦਾ। ਖਾਲੀ ਸਕੂਲ ਦੇ ਗੇਟਾਂ ਨੂੰ ਮੱਥਾ ਟੇਕ ਕੇ ਕਦੇ ਕਿਸੇ ਸਟੂਡੈਂਟ ਨੂੰ ਡਿਗਰੀ ਨਹੀਂ ਮਿਲੀ, ਉਹਨੂੰ ਪੜ੍ਹਨਾ ਪੈਂਦਾ। ਏਦਾਂ ਗੁਰੂ ਦੇ ਦਰ ਉੱਤੇ ਆ ਕੇ ਖਾਲੀ ਮੱਥਾ ਨਹੀਂ ਟੇਕਣਾ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਨਾ। ਫਿਰ ਪਾਤਸ਼ਾਹ ਸਾਨੂੰ ਰਾਹ ਦੱਸਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇੱਕ ਬੇਨਤੀ ਮੈਂ ਕਰਨੀ ਹੈ, ਸਮਾਂ ਸਮਾਪਤ ਹੈ। ਇਹ ਅਕਸਰ ਦੀਵਾਨਾਂ ਵਿੱਚ ਬੇਨਤੀ ਕੀਤੀ, ਪਹਿਲੀ ਗੱਲ ਵਹਿਮਾਂ ਭਰਮਾਂ ਤੋਂ ਬਚੋ। ਮਹਾਂਦਿਵਸ ਮੂਰਤ ਭਲੇ, ਦਿਨ ਵੀ ਉਹ ਸੋਹਣਾ ਹੈ, ਮਹੂਰਤ ਵੀ ਚੰਗਾ, ਮਹੀਨਾ ਵੀ ਚੰਗਾ। ਨਾ ਕੋਈ ਦਿਨ ਮਾੜਾ ਹੁੰਦਾ ਨਾ ਕੋਈ ਮਹੀਨਾ ਮਾੜਾ ਹੁੰਦਾ। ਕਈ ਵਾਰ ਕੋਈ ਕੰਮ ਨਾ ਬਣੇ, ਲੋਕ ਕਹਿੰਦੇ ਅੱਜ ਦਿਨ ਹੀ ਨਹੀਂ ਸੀ ਚੰਗਾ। ਦਿਨ ਤਾਂ ਚੰਗਾ ਸੀ ਭਾਈ, ਤੂੰ ਰੱਬ ਦਾ ਨਾਮ ਨਹੀਂ ਜਪਿਆ। ਜਦੋਂ ਜਪੇਗਾ ਫਿਰ ਸਾਰੇ ਦਿਨ ਭਲੇ, ਮਹਾਂਦਿਵਸ ਮੂਰਤ ਭਲੇ। ਜਿਸ ਕੋ ਨਜ਼ਰ ਕਰੇ ਕੋਈ ਦਿਨ ਮਾੜਾ ਚੰਗਾ ਨਹੀਂ, ਰੱਬ ਤੇ ਭਰੋਸਾ ਰੱਖ ਕੇ ਚੱਲੋ। ਨਾਮ ਜਪੋਗੇ ਸਾਰੇ ਦਿਨ ਚੰਗੇ ਚੰਗੇ, ਕੋਈ ਦਿਨ ਮਾੜਾ ਨਹੀਂ ਹੈ। ਅਸੀਂ ਦਿਨਾਂ ਨੂੰ ਦੋਸ਼ ਨਾ ਦਈਏ ਕਿ ਜੀਵਨ ਵਿੱਚ ਉਤਾਰ ਚੜ੍ਹਾਅ ਘੱਟੇ ਵੱਧੇ ਚੱਲਦੇ ਰਹਿੰਦੇ ਨੇ। ਕਦੇ ਕਮਾਈ ਜ਼ਿਆਦਾ ਵੀ ਹੁੰਦੀ, ਕਦੇ ਘੱਟ ਵੀ ਹੁੰਦੀ ਹੈ, ਤੇ ਚੱਲਦਾ ਹੀ ਰਹਿੰਦਾ। ਉਹਦੇ ਉੱਤੇ ਵਿਸ਼ਵਾਸ ਰੱਖੋ ਔਰ ਵਹਿਮਾਂ ਭਰਮਾਂ ਤੋਂ ਬਚੋ। ਮੈਂ ਕਈਆਂ ਥਾਵਾਂ ਤੇ ਬੇਨਤੀ ਕੀਤੀ ਹੈ, ਨਵੀਂ ਬਿਮਾਰੀ ਬਹੁਤ ਚੱਲੀ, ਹੁਣ ਲੋਕ ਹਟਣ ਲੱਗ ਪਏ। ਵੈਸੇ ਪੈਰਾਂ ਵਿੱਚ ਕਾਲੇ ਧਾਗੇ ਲੋਕ ਬੰਨਣ ਲੱਗ ਪਏ ਸੀ, ਉਹ ਨਵਾਂ ਹੀ ਫੈਸ਼ਨ ਚੱਲਿਆ ਹੋਇਆ ਸੀ। ਕੁੜੀਆਂ ਮੁੰਡੇ ਬੀਬੀਆਂ ਬੱਚੇ ਛੋਟੇ ਨਿਆਣਿਆਂ ਦੇ ਪੈਰਾਂ 'ਚ ਬੰਨੇ ਹੋਏ, ਕਾਹਦੇ ਵਾਸਤੇ? ਕਹਿੰਦੇ ਜੀ ਨਜ਼ਰ ਨਾ ਲੱਗ ਜਾਏ। ਹੱਦ ਹੋ ਗਈ ਗੱਲ ਵਾਲੀ, ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੱਤੇ ਕੜੇ ਉੱਤੇ ਵਿਸ਼ਵਾਸ ਨਹੀਂ ਹੈ? ਕਲਗੀਧਰ ਪਾਤਸ਼ਾਹ ਨੇ ਸਾਨੂੰ ਪੰਜ ਕਕਾਰੀ ਬਾਣਾ ਦਿੱਤਾ ਹੈ, ਸਭ ਤੋਂ ਪਹਿਲਾਂ ਹੱਥ ਵਿੱਚ ਲੋਹੇ ਦਾ ਕੜਾ ਪਵਾਇਆ। ਉਹ ਸਿੱਖਾ ਤੈਨੂੰ ਗੁਰੂ ਤੇ ਵਿਸ਼ਵਾਸ ਹੋਵੇ, ਹੱਥ 'ਚ ਪਹਿਨੇ ਲੋਹੇ ਦਾ ਕੜਾ, ਇਹ ਯਾਦ ਰੱਖੀ ਤੂੰ ਗੁਰੂ ਤੇ ਭਰੋਸਾ ਰੱਖ ਕੇ ਕਕਾਰ ਪੈਂਦੇ ਨੇ। ਜੇ ਗੁਰੂ ਦੇ ਕਕਾਰਾਂ ਤੇ ਬਾਣੀ ਤੇ ਗੁਰੂ ਤੇ ਭਰੋਸਾ ਰੱਖੇ, ਜਿੱਡੇ ਵੱਡੇ ਮਰਜ਼ੀ ਟੂਣੇ ਤੋਂ ਟੱਪ ਜਾਏ ਤੇਰਾ ਬਾਲ ਗੰਗਾ ਨਹੀਂ ਹੋਏਗਾ। ਕਿਉਂ ਭਾਈ? ਤੈਨੂੰ ਲਿਖ ਕੇ ਦਿੱਤਾ ਗੁਰੂ ਨੇ, ਦੁਕਾਲੰ ਪਰਣਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ। ਇਹਨਾਂ ਵਹਿਮਾਂ ਭਰਮਾਂ ਤੋਂ ਬਚਣਾ। ਦੂਜੀ ਬੇਨਤੀ ਇੱਕ ਉਚੇਚੇ ਤੌਰ ਤੇ ਭੈਣਾਂ ਨੂੰ ਹੈ। ਭੈਣੋ, ਤੁਹਾਡੇ ਹੱਥ ਵਿੱਚ ਬਹੁਤ ਕੁਝ ਰੱਬ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਇਤਿਹਾਸ ਕਹਿੰਦਾ ਜਦੋਂ ਸਿੱਖੀ ਤੋਂ ਸਿੱਖ ਮਾਝੇ ਦੇ ਮੁਨੱਕਰ ਹੋ ਕੇ ਭੱਜ ਗਏ, ਦਸਮ ਪਾਤਸ਼ਾਹ ਨੂੰ ਵਿਦਾਵਾ ਦੇ ਕੇ ਚਲੇ ਗਏ, ਉਦੋਂ ਜੇ ਕਿਸੇ ਨੇ ਮੋੜਿਆ ਤਾਂ ਭੈਣ ਦਾ ਯੋਗਦਾਨ ਹੈ। ਭੈਣਾਂ ਨੇ ਮੋੜ ਦਿੱਤਾ। ਮਾਈ ਭਾਗੋ ਵਰਗੀਆਂ ਨੇ ਜਦੋਂ ਬੰਗਾਰ ਪਾ ਕੇ ਕਿਹਾ ਤੇ ਸਾਧ ਸੰਗਤ ਸਿੱਖੀ ਤੋਂ ਟੁੱਟਿਆਂ ਨੂੰ ਦੁਬਾਰਾ ਸਿੱਖੀ ਨਾਲ ਜੋੜਿਆ। ਬਾਬੇ ਫਰੀਦ ਦੀ ਮਾਂ ਨੇ ਸ਼ੱਕਰ ਦੀਆਂ ਪੁੜੀਆਂ ਰੱਖ ਰੱਖ ਕੇ ਬਾਬੇ ਫਰੀਦ ਨੂੰ ਰੱਬ ਵਰਗਾ ਬਣਾ ਦਿੱਤਾ। ਉਹ ਸ਼ੱਕਰ ਗੰਜ ਬਾਬਾ ਫਰੀਦ ਸਾਹਿਬ ਬਣ ਗਏ, ਰੱਬ ਨਾਲ ਜੁੜ ਗਏ। ਕਿਉਂ? ਬੇਟਾ, ਅੱਲਾ ਤਾਲਾ ਸ਼ੱਕਰ ਦਿੰਦਾ, ਤੂੰ ਨਵਾਜ਼ ਪੜਿਆ ਕਰ। ਆਪਾਂ ਆਪਣੇ ਬੱਚਿਆਂ ਨੂੰ ਜੋੜੀਏ ਕਿਸੇ ਤਰੀਕੇ, ਕਿਉਂਕਿ ਸਭ ਤੋਂ ਕੌਸਟਲੀ ਪ੍ਰੋਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੇ ਬੱਚੇ ਗੁਰੂ ਨਾਲ, ਸ਼ਬਦ ਨਾਲ, ਬਾਣੀ ਨਾਲ ਜੁੜ ਗਏ, ਤੁਸੀਂ ਅਮੀਰ ਹੋਵੋਗੇ। ਜੇ ਬੱਚੇ ਗੁਰੂ ਨਾਲੋਂ ਟੁੱਟੇ ਹੋਏ, ਮਾਫ ਕਰਿਓ, 40 ਕਿੱਲੇ ਭਾਵੇਂ ਹੋਰ ਖਰੀਦ ਲਿਓ, ਉਹ ਬੰਦਾ ਕੰਗਾਲ ਹੀ ਰਹਿੰਦਾ। ਸਿੱਖੀ ਨਾਲ ਜੋੜੋ ਬੱਚਿਆਂ ਨੂੰ। ਉਹਦੇ ਵਾਸਤੇ ਕੋ ਚੇਚੇ ਤੌਰ ਤੇ ਤੁਹਾਨੂੰ ਬੇਨਤੀ ਹੈ, ਬਹੁਤ ਸੌਖਾ ਕੰਮ ਹੈ। ਘਰ ਵਿੱਚ ਦਹੀਂ ਬਣਾਉਂਦੇ ਹੋ ਭੈਣੋ? ਦਹੀਂ ਬਣਾਉਂਦੇ ਹੋ? ਹੁਣ ਤਾਂ ਪਿੰਡਾਂ 'ਚ ਵੀ ਬੰਦ ਹੀ ਹੋ ਗਿਆ, ਪਤਾ ਕਿਉਂ? ਜਦੋਂ ਬੰਦ ਡੱਬੀਆਂ ਨਹੀਂ ਆਈਆਂ ਦਹੀਂ ਵਾਲੀਆਂ, ਬਸ ਬਣਾਉਣਾ ਹੀ ਬੰਦ ਕਰਤਾ ਵੇ। 10 ਰੁਪਏ 20 ਦੀ ਫੜੋ ਦੁਕਾਨ ਤੋਂ, ਲੋੜ ਕੀ ਹੈ ਦਹੀਂ ਬਣਾਉਣ ਦੀ? ਘਰ ਵਿੱਚ ਦਹੀਂ ਬਣਾਉਂਦੇ ਹੋ ਤੇ ਉਹਦੇ ਕੋਲੋਂ ਕੁਝ ਸਿੱਖ ਲਿਓ ਉਸ ਗੱਲ ਤੋਂ। ਮੈਂ ਕਈ ਵਾਰ ਇਹ ਬੇਨਤੀ ਤਕਰੀਬਨ ਹਰ ਦੀਵਾਨ ਵਿੱਚ ਕਰਦਾ ਵੀ ਚਲੋ ਤੁਹਾਡੇ ਚਰਨਾਂ ਪਿੱਛੇ ਸਾਡਾ ਵੀ ਭਲਾ ਹੋਏਗਾ। 2 ਚਮਚੇ ਦਹੀਂ ਦੇ ਮਾਈਆਂ ਰੱਖ ਲੈਂਦੀਆਂ ਨੇ, ਕਾਹਦੇ ਵਾਸਤੇ? ਕੱਲ ਸਵੇਰੇ ਦਹੀਂ ਹੋਰ ਬਣਾਉਣਾ, ਰਾਤੀ 2 ਕਿਲੋ ਦੁੱਧ ਕੋਸਾ ਗਰਮ ਕਰਕੇ 2 ਚਮਚੇ ਦਹੀਂ ਦੇ ਵਿੱਚ ਪਾਉਂਦੇ ਨੇ, ਰਾਤੋ ਰਾਤ 2 ਕਿਲੋ ਦੁੱਧ ਵੀ ਕੀ ਬਣ ਜਾਂਦਾ? ਦਹੀਂ ਬਣ ਜਾਂਦਾ। ਉਹਨੂੰ ਕਹਿੰਦੇ ਜਾਗ ਲਾਉਣਾ, ਉਹਨੂੰ ਕਹਿੰਦੇ ਜੰਮਣ ਲਾਉਣਾ। ਭਾਈ, ਉਹ 2 ਚਮਚੇ ਦਹੀਂ ਦੇ ਪਾਏ ਤੇ 2 ਕਿਲੋ ਦੁੱਧ ਕੀ ਬਣ ਗਿਆ? ਦਹੀਂ ਬਣ ਗਿਆ।
ਦੋ ਕਿਲੋ ਦੁੱਧ ਨੇ ਆਪਣਾ ਰੂਪ ਵਟਾ ਲਿਆ, ਦੋ ਚਮਚੇ ਦਹੀਂ ਦੇ ਪਾਉਣ ਨਾਲ ਦੁੱਧ ਨੇ ਵੀ ਆਪਣਾ ਰੂਪ ਵਟਾ ਲਿਆ, ਉਹ ਦਹੀਂ ਬਣ ਗਿਆ। ਏਦਾਂ ਤੁਸੀਂ ਆਪਣੇ ਘਰ ਵਿੱਚ ਗੁਰੂ ਦੇ ਸ਼ਬਦ ਦਾ ਬਾਣੀ ਦਾ ਜਾਗ ਰੋਜ਼ ਲਾ ਸਕਦੇ ਹੋ। ਤੁਹਾਨੂੰ ਬੇਨਤੀ ਹੈ ਤੁਸੀਂ ਘਰ ਵਿੱਚ ਸ਼ਬਦ ਦਾ ਜਾਗ ਲਾਓ, ਫਿਰ ਕਿਤੇ ਭਟਕਣ ਦੀ ਲੋੜ ਨਹੀਂ। ਜਦੋਂ ਸਵੇਰੇ ਉੱਠ ਕੇ ਚਾਹ ਬਣਾਉਂਦੇ ਹੋ ਨਾ, ਸਭ ਤੋਂ ਪਵਿੱਤਰ ਜਗ੍ਹਾ ਤੁਹਾਡੇ ਘਰ 'ਚ ਰਸੋਈ ਹੈ, ਜਿੱਥੇ ਹੱਥ ਪੈਰ ਧੋ ਕੇ ਜਾਈਦਾ, ਗੰਦੇ ਪੈਰ ਨਹੀਂ ਲੈ ਕੇ ਜਾਈਦੇ, ਰਸੋਈ ਵਿੱਚ ਸਫਾਈ ਰੱਖੀ ਦੀ ਹੈ, ਉਹਨੂੰ ਪਾਕਸ਼ਾਲ ਕਹਿੰਦੇ ਨੇ ਗੁਰਮਤ ਵਿੱਚ। ਜਦੋਂ ਸਵੇਰੇ ਉੱਠ ਕੇ ਚਾਹ ਬਣਾਉਣੀ ਹੈ ਤਾਂ ਇੱਕ ਕੰਮ ਭੈਣੋ ਕਰ ਲਿਆ ਕਰੋ, ਗੈਸ ਬਾਲ ਕੇ ਚਾਹ ਦਾ ਪਾਣੀ ਰੱਖਿਆ ਤਾਂ ਸਿਰ ਢੱਕ ਕੇ ਗੈਸ ਬਾਲਦੇ ਅਨਸਾਰ ਕਹਿ ਦਿਆ ਕਰੋ ਸਤਨਾਮ ਸ੍ਰੀ। ਜਦੋਂ ਫਿਰ ਉਹ ਪਾਣੀ ਦੇ ਵਿੱਚ ਪੱਤੀ ਪਾਉਣੀ ਹੈ, ਕੋਈ ਸੌਂਫ ਮਸਾਲਾ ਪਾਉਂਦੇ ਹੋ, ਚੁਟਕੀ ਭਰ ਕੇ ਪਾਈ ਤੇ ਨਾਲੇ ਕਹਿਤਾ ਸਤਨਾਮ ਸ੍ਰੀ। ਫਿਰ ਸ਼ੱਕਰ ਖੰਡ ਕੋਈ ਪਾਈ ਵਿੱਚ, ਸ਼ੱਕਰ ਪਾਉਣ ਲੱਗਿਆ, ਗੁੜ ਖੰਡ ਪਾਉਣ ਲੱਗਿਆ, ਇੱਕ ਵਾਰ ਫਿਰ ਕਹਿਤਾ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਚਾਹ ਬਣ ਗਈ, ਉਹ ਚਾਹ ਦੁੱਧ ਤੁਹਾਡੇ ਬੱਚਿਆਂ ਨੇ ਪਰਿਵਾਰ ਨੇ ਪੀਣਾ ਹੈ, ਜਦੋਂ ਤਿਆਰ ਹੋ ਗਿਆ ਉਦੋਂ ਕੱਪਾਂ ਵਿੱਚ ਪੁੰਨ ਲੱਗਿਆ, ਗਲਾਸਾਂ 'ਚ ਪਾਉਣ ਲੱਗਿਆ, ਇੱਕ ਵਾਰ ਫਿਰ ਕਹਿ ਦਿਆ ਕਰੋ ਸਤਨਾਮ ਸ੍ਰੀ। ਪੰਜ ਛੇ ਵਾਰ ਵਾਹਿਗੁਰੂ ਕਹਿ ਹੋ ਗਿਆ। ਮੇਰਾ ਵਿਸ਼ਵਾਸ ਹੈ ਇੱਕ ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਬੈਕ ਆਉਣ ਲੱਗ ਪੈਣਗੇ ਘਰ 'ਚ, ਇੱਕ ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਪਰਿਵਾਰ ਵਿੱਚ ਬੈਕ ਆਉਣ ਲੱਗ ਪੈਣਗੇ। ਜਦੋਂ ਤੁਸੀਂ ਸਤਨਾਮ ਵਾਹਿਗੁਰੂ ਜਪ ਕੇ ਚਾਹ ਬਣਾਓਗੇ, ਦੁੱਧ ਤਿਆਰ ਕਰੋਗੇ, ਇੱਕ ਮਹੀਨੇ ਬਾਅਦ ਵੇਖਿਓ ਜਿੰਨੇ ਪਰਿਵਾਰ ਦੇ ਮੈਂਬਰ ਸਵੇਰੇ ਚਾਹ ਦੁੱਧ ਪੀਂਦੇ ਨੇ, ਉਹ ਪੀਣ ਲੱਗਿਆ ਆਪੇ ਹੀ ਜਪਣ ਲੱਗ ਪੈਣਗੇ ਸਤਨਾਮ ਸ੍ਰੀ ਵਾਹਿਗੁਰੂ। ਜੇ ਸਾਰੇ ਪਰਿਵਾਰ ਦੇ ਮੈਂਬਰ ਸਵੇਰੇ ਉੱਠਦੇ ਆ ਚਾਹ ਪੀਣ ਲੱਗਿਆ ਵਾਹਿਗੁਰੂ ਕਹਿਣ, ਫਿਰ ਕੱਲ ਕਲੇਸ਼ ਤਾਂ ਰਹਿ ਨਹੀਂ ਸਕਦਾ। ਇਹ ਤਾਂ ਗੁਰੂ ਨੇ ਲਿਖ ਕੇ ਦਿੱਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਟਾ। ਇੰਨਾ ਕੁ ਕੰਮ ਕਰ ਲਓਗੇ ਭੈਣੋ, ਰੋਜ਼ ਸਵੇਰੇ ਸ਼ੁਰੂ ਕਰ ਦੋਗੇ, ਭੈਣੋ ਸੁਣ ਲਿਆ ਕਰ ਦੋਗੇ ਸਤਨਾਮ ਵਾਹਿਗੁਰੂ। ਲੈ ਹੁਣ ਤੁਹਾਡਾ ਹੋਮਵਰਕ ਇੰਨਾ ਕੁ ਪੱਕਾ ਹੋ ਗਿਆ ਵੀ ਜਦੋਂ ਸਵੇਰੇ ਚਾਹ ਦੁੱਧ ਬਣਾਉਣਾ ਤਾਂ ਸਵੇਰੇ ਚਾਹ ਬਣਾਉਂਦਿਆਂ ਪੰਜ ਛੇ ਵਾਰ ਵਾਹਿਗੁਰੂ ਕਹਿਣਾ, ਸਿਰ ਢੱਕ ਕੇ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ। ਤੇ ਨਾਲ ਇੱਕ ਬੇਨਤੀ ਇਹ ਹੈ ਵੀ ਜਿਹੜੀਆਂ ਭੈਣਾਂ ਬੰਦਿਆਂ ਕੋਲੋਂ ਚਾਹ ਬਣਵਾਉਂਦੀਆਂ ਉਹ ਬੰਦਿਆਂ ਨੂੰ ਕਹਿ ਦਿਓ, ਕਈ ਬੰਦਿਆਂ ਕੋਲੋਂ ਵੀ ਚਾਹ ਬਣਵਾਉਂਦੀ ਹੈ ਨਾ ਸਵੇਰੇ, ਉਹ ਤੁਹਾਨੂੰ ਬੇਨਤੀ, ਉੱਦਾਂ ਮਾੜੀ ਗੱਲ ਨਹੀਂ ਹੈ ਚਾਹ ਬਣਾਉਣੀ, ਕੋਈ ਮਾੜੀ ਗੱਲ ਨਹੀਂ। ਜੇ ਕੋਈ ਸਵੇਰੇ ਬੰਦਾ ਵੀ ਬਣਾਉਂਦਾ ਇਹ ਚਹੇਠੀ ਨਾ ਸਮਝਿਓ, ਉਹ ਤਾਂ ਮੈਂ ਤਾਂ ਕਿਹਾ ਵੀ ਜਿਹੜੀਆਂ ਭੈਣਾਂ ਨੇ ਬੰਦਿਆਂ ਦੀ ਸਵੇਰੇ ਡਿਊਟੀ ਲਾਈ ਹੋਈ ਹੈ ਉਹ ਫਿਰ ਨਾਲ ਹੀ ਡਿਊਟੀ ਲਾ ਦਿਓ, ਵੀ ਜੇ ਸਰਦਾਰ ਜੀ ਚਾਹ ਬਣਾਉਣੀ ਹੈ ਤਾਂ ਭਾਈ ਸਾਹਿਬ ਕਹਿ ਕੇ ਗਏ ਵੀ ਵਾਹਿਗੁਰੂ ਵੀ ਕਹਿਣਾ, ਤੂੰ ਇੰਨੀ ਕੁ ਡਿਊਟੀ ਨਾਲ ਲਾ ਦਿਓ। ਸਤਿਗੁਰੂ ਕਿਰਪਾ ਕਰਨ, ਵਾਹਿਗੁਰੂ ਜਪ ਕੇ ਭੋਜਨ ਪ੍ਰਸ਼ਾਦਾ ਚਾਹ ਪਾਣੀ ਬਣਾਓਗੇ, ਗੁਰੂ ਨੇ ਲਿਖ ਕੇ ਦਿੱਤਾ, ਇੱਕ ਵਾਰ ਪੜ੍ਹੋ ਫਿਰ ਸਮਾਪਤੀ ਹੈ ਸਿਮਰ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਤੋਂ ਤਾਰਕ ਐਸਡੀਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਕ ਐਸਡੀਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, North East, Calgary।

ज्ञान तत् कर भोगो अन दिन सुख मान।

गरीब नवाज अंतरजामी सच्चे पातशाह जी दी साजी नवाजी गुरु स्वरूप गुरु खालसा साध संगत जीओ आप जी जितने भी माई पाई गुरमुख प्यारे सत संगी दूरों नेड़ियों चल करके सोडी सुल्तान पिता श्री गुरु रामदास साहेब महाराज जी दे पावन पवित्र अस्थान सचखंड श्री हरिमंदर साहिब जी विखे नतमस्तक होण वास्ते अते अमृत सरोवर दे इशनान करन दे लई बड़ी श्रद्धा भावना आदव सत्कार दे संयुक्त एकत्र होए हो सचखंड श्री हरिमंदर साहिब जी विखे अमृत वेले जुगो जुग अटल चावर छतर तखत दे मालक धन श्री गुरु ग्रंथ साहिब महाराज साहिब जी ने जिथे प्रकाशवान हो करके सानू सुंदर दर्शन दीदार बख्शे हन उथे साडी कल्याण अर्थे समुची मानवता नूं सांझा पावन श्री मुख वाक सतगुरु जी ने बख्शिया है। सचखंड श्री हरिमंदर साहिब जी तो आए हुए पावन श्री मुख वाक दी कथा विचार आपा तमाम संगत रोजाना ही गुरुद्वारा श्री मंजी साहिब दीवान हाल विखे एकत्र हो करके प्यार सत्कार दे नाल श्रवण करते हाँ। आज दा जो ए पावन श्री मुख वाक सतगुरु जी ने सानू बख्शिश कीता है इस पावन शब्द दी विचार करन तों पहला अज धन ब्रह्म ज्ञानी बाबा बुढ़ा साहिब जी दे पावन पवित्र अस्थान गुरुद्वारा बीड़ साहिब बीड़ बाबा बुढ़ा साहिब जी विखे बड़ी श्रद्धा भावना दे नाल ओ जोड़ मेल मनाया जा रहा है। जिस वेले गुरु अर्जन देव साहिब महाराज सच्चे पातशाह दे चरणा विच माता गंगा जी ने आकर के बेनती कीती सी पति देव सतगुरु मेरी जो जठाणी कर्मों वर्गियां उताणी ते मेहने मार दियां ने कि इन्हां दे घर विच कोई संतान नहीं होनी सब कुछ बनिया बनाया गुरता गद्दी दे समेत घर बार धन दौलत पदार्थ अपने घर विच आ जाने ने तुसी ते गुरु नानक साहिब दा स्वरूप हो गुरु नानक दी गुरता गद्दी दे मालक हो किरपा करो ऐसे वचन बख्शिश करो जिस दे सदका कोई घर दे अंदर साहिबजादा प्रगट होवे। सतगुरु गुरु अर्जन साहिब महाराज ने कहा सी गंगा जी धन बाबा बुढ़ा साहिब जी पूर्ण ब्रह्म ज्ञान दी अवस्था विच टिके होए जिन्हां ने गुरु नानक साहिब दी संगत कीती गुरु नानक साहिब जी तों ब्रह्म ज्ञान हासिल करके गुरु अंगद साहिब जी नूं गुरु अमरदास महाराज नूं पिता गुरु रामदास जी नूं अते सानूं दासां नूं गुरता गद्दी दा तिलक दिंदे आ रहे ने। जिन्नी देर बाबा बुढ़ा साहिब जी गुरता गद्दी दा तिलक नहीं दे दिंदे सन उन्नी देर संगतां चरणा ते मत्था नहीं टेकदियां सन। पहला मत्था सतगुरु आप टेकिया करदे जिस सतगुरु नूं गुरता गद्दी बख्शनी हुंदी दूसरा जिहड़ा मत्था धन बाबा बुढ़ा साहिब जी दा टेकदा सी फिर सतगुरु दा परिवार ते संगतां मत्था टेकदियां सन। ऐसे ब्रह्म ज्ञानी बाबा बुढ़ा साहिब जिहड़े बीड़ विच रहिंदे ने उन्हां कोल चले जाओ तुहाडी भावना नूं फल लाउणगे गुरु नानक साहिब जी उस महापुरख की रसना तों वचन हो जाण एक वारी। 36 प्रकार दे पदार्थ तैयार करके डेंगियां टोकरियां
ਦਾਸੀਆਂ ਦੇ ਸੀਸ ਤੇ ਚੁਕਾ ਕਰਕੇ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਸਾਹਿਬ ਪਹੁੰਚਦੇ ਨੇ ਤੇ ਜਦੋਂ ਰਥਾਂ ਦੇ ਉਹਨਾਂ ਪਹੀਆਂ ਦੀਆਂ ਚੀਕਾਂ ਬਾਬਾ ਜੀ ਦੇ ਕੰਨਾਂ ਦੇ ਸੁਣੀਆਂ ਕਿਉਂਕਿ ਬ੍ਰਹਮ ਗਿਆਨੀ ਨੂੰ ਹਰ ਪਾਸੇ ਪਰਮੇਸ਼ਰ ਦਿਸਦਾ ਹੈ ਜਦੋਂ ਧਿਆਨ ਉਹਨਾਂ ਪਹੀਆਂ ਦੇ ਵੱਲ ਗਿਆ ਉਹਨਾਂ ਦੀਆਂ ਆਵਾਜ਼ਾਂ ਚੀਕਾਂ ਸੁਣਾਈ ਦਿੱਤੀਆਂ ਸਿੱਖਾਂ ਨੂੰ ਪੁੱਛਦੇ ਨੇ ਇਹ ਕੌਣ ਜਾ ਰਹੇ ਨੇ ਸਿੱਖ ਕਹਿਣ ਲੱਗੇ ਜੀ ਗੁਰੂ ਅਰਜਨ ਦੇਵ ਸਾਹਿਬ ਦੇ ਮਹਿਲ ਮਾਤਾ ਗੰਗਾ ਜੀ ਰਥਾਂ ਦੇ ਸਵਾਰ ਹੋ ਕੇ ਆ ਰਹੇ ਨੇ ਬਾਬਾ ਜੀ ਮੌਜ ਵਿੱਚ ਬੈਠਿਆਂ ਨੇ ਕਹਿ ਦਿੱਤਾ ਗੁਰੂ ਕਿਆ ਨੂੰ ਕਿੱਧਰ ਨੂੰ ਭੱਜਣਾ ਪੈ ਗਈਆਂ ਜਦੋਂ ਇਹ ਬੋਲ ਸਤਿਗੁਰੂ ਪਾਤਸ਼ਾਹ ਦੇ ਪਿਆਰੇ ਦੇ ਰਸਨਾ ਤੋਂ ਨਿਕਲੇ ਮਾਤਾ ਗੰਗਾ ਜੀ ਨੂੰ ਪਤਾ ਲੱਗਿਆ ਵੀ ਮੈਂ ਤੇ ਵਰ ਲੈਣ ਵਾਸਤੇ ਆਈ ਸੀ ਇਹ ਕੀ ਬਚਨ ਬਾਬਾ ਜੀ ਨੇ ਕਰ ਦਿੱਤੇ ਨੇ ਬੜੇ ਭੈ ਭੀਤ ਹੋ ਕੇ ਬਾਬਾ ਜੀ ਨੂੰ ਨਮਸਕਾਰ ਕਰਕੇ ਵਾਪਸ ਮੁੜ ਆਏ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਪਤੀ ਦੇਵ ਸਤਿਗੁਰੂ ਬਾਬਾ ਜੀ ਤੋਂ ਵਰ ਲੈਣ ਗਏ ਸੀ ਆਹ ਬਚਨ ਹੋ ਗਏ ਸਤਿਗੁਰੂ ਕਹਿੰਦੇ ਗੰਗਾ ਜੀ ਕਿਵੇਂ ਗਏ ਸੀ ਕਹਿੰਦੇ ਜੀ ਰਥਾਂ ਤੇ ਸਵਾਰ ਹੋ ਕੇ ਆਪਣੀਆਂ ਜਿਹੜੀਆਂ ਸਖੀਆਂ ਸਹੇਲੀਆਂ ਸਨ ਉਹਨਾਂ ਦੇ ਸਿਰਾਂ ਤੇ ਟੋਕਰੀਆਂ ਚੁਕਾ ਕਰਕੇ ਦਾਸੀਆਂ ਦੇ ਸਤਿਗੁਰੂ ਕਹਿੰਦੇ ਗੰਗਾ ਜੀ ਇਸ ਤਰ੍ਹਾਂ ਨਹੀਂ ਜਾਈਦਾ ਜੀ ਕਿਸੇ ਪੂਰਨ ਤੱਤ ਵੇਤੇ ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਕੋਲ ਜਾਣਾ ਹੋਵੇ ਤਾਂ ਉੱਥੇ ਬਹੁਤ ਕੁਝ ਸੋਚ ਕੇ ਸਮਝ ਕਰਕੇ ਵਿਚਾਰ ਕਰਕੇ ਜਾਣਾ ਚਾਹੀਦਾ ਸਤਿਗੁਰਾਂ ਉੱਥੇ ਬਚਨ ਕਹੇ ਸੀ ਪੂਰਨ ਪੁਰਖਨ ਕੇ ਢਿੱਗ ਜਾਣੋ ਦੰਭ ਨਾ ਕੀਨੋ ਕਛੂ ਵਿਚਾਰ ਜਿਹੜਾ ਕੁਝ ਦਿਲ ਵਿੱਚ ਹੋਵੇ ਉਹ ਮੂੰਹ ਵਿੱਚ ਹੋਣਾ ਚਾਹੀਦਾ ਜਿਹੜਾ ਮੂੰਹ ਵਿੱਚ ਉਹੀ ਦਿਲ ਵਿੱਚ ਹੋਵੇ ਕਿਉਂਕਿ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਹੋ ਜਾਂਦਾ ਬੜੀ ਕਰਨੀ ਦਾ ਮਾਲਕ ਹੁੰਦਾ ਤੁਸੀਂ ਹੁਣ ਬਾਬਾ ਜੀ ਕੋਲ ਦੁਬਾਰੇ ਜਾਣਾ ਉਹ ਸਾਰੀ ਵਿਧੀ ਸਤਿਗੁਰਾਂ ਨੇ ਦੱਸ ਦਿੱਤੀ ਅੰਮ੍ਰਿਤ ਵੇਲੇ ਉੱਠਣਾ ਕੇਸੀ ਇਸ਼ਨਾਨ ਕਰਨਾ ਮਾਤਾ ਜੀ ਨੂੰ ਕਿਹਾ ਨਵੀਨ ਵਸਤਰ ਧਾਰਨ ਕਰਨੇ ਬੜੀ ਸੋਚਮਤਾ ਦੇ ਨਾਲ ਪ੍ਰਸ਼ਾਦਾ ਹੱਥੀਂ ਤਿਆਰ ਕਰਨਾ ਲੱਸੀ ਰਿੜਕਣੀ ਮੱਖਣ ਕੱਢਣਾ ਦਹੀਂ ਦੇ ਵਿੱਚੋਂ ਉਹ ਕੁੱਜੇ ਦੇ ਵਿੱਚ ਪਾ ਕਰਕੇ ਲੱਸੀ ਲੈ ਕੇ ਜਾਓ ਬਾਬਾ ਜੀ ਵਾਸਤੇ ਛੰਨੇ ਦੇ ਵਿੱਚ ਮੱਖਣ ਲੈ ਕਰਕੇ ਜਾਣਾ ਪ੍ਰਸ਼ਾਦੇ ਮਿੱਸੇ ਤਿਆਰ ਕਰਿਓ ਬਾਬਾ ਜੀ ਪਿਆਜ ਬੜੇ ਸ਼ੌਂਕ ਨਾਲ ਛਕਦੇ ਨੇ ਪਿਆਜ ਵੀ ਨਾਲ ਲੈ ਕੇ ਜਾਣਾ ਪ੍ਰੰਤੂ ਕੋਈ ਦਾਸੀ ਨਹੀਂ ਨਾਲ ਜਾਣੀ ਚਾਹੀਦੀ ਕੋਈ ਬਹਿੰਗੀਆਂ ਟੋਕਰੀਆਂ ਦਾਸੀਆਂ ਦੇ ਸਿਰ ਤੇ ਨਹੀਂ ਹੋਣੀਆਂ ਚਾਹੀਦੀਆਂ ਨੰਗੇ ਚਰਨੀ ਜਾਣਾ ਆਪ ਸੀਸ ਤੇ ਚੁੱਕ ਕੇ ਲੈ ਕੇ ਜਾਇਓ ਬਾਬਾ ਜੀ ਕਿਰਪਾ ਕਰਨਗੇ ਵਿਧੀ ਸਤਿਗੁਰਾਂ ਨੇ ਦੱਸ ਦਿੱਤੀ ਤੇ ਪੂਰਨ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰ ਦੇਣਾ ਹੈ ਕਲਾ ਤੇ ਸਾਰੀ ਗੁਰੂ ਦੀ ਵਰਤਦੀ ਹੈ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪੂਰਨੇ ਪਾਉਣੇ ਸੀ ਮਾਤਾ ਜੀ ਦੇ ਰਾਹੀਂ ਵੀ ਕਿਸੇ ਕਰਨੀ ਵਾਲੇ ਗੁਰਮੁਖ ਪਿਆਰੇ ਕੋਲ ਤੱਤ ਵੇਤੇ ਕੋਲ ਜਾਣਾ ਹੋਵੇ ਨਿਸ਼ਕਪਟ ਹੋ ਕੇ ਜਾਣਾ ਚਾਹੀਦਾ ਸੇਵਾ ਭਾਵਨਾ ਨੂੰ ਸਮਰਪਿਤ ਹੋ ਕਰਕੇ ਜਾਣਾ ਚਾਹੀਦਾ ਜਿਸ ਵੇਲੇ ਮਾਤਾ ਜੀ ਨੇ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਸਾਰੀਆਂ ਤਿਆਰੀਆਂ ਕਰ ਲਈਆਂ ਸੀਸ ਦੇ ਉੱਤੇ ਪ੍ਰਸ਼ਾਦੇ ਲੱਸੀ ਦਾ ਕੁੱਜਾ ਰੱਖ ਲਿਆ ਛੰਨਾ ਰੱਖਿਆ ਮੱਖਣ ਦਾ ਭਰ ਕੇ ਬੀੜ ਬਾਬਾ ਬੁੱਢਾ ਸਾਹਿਬ ਜੀ ਵੱਲ ਨੂੰ ਤੁਰ ਪਏ ਜਦੋਂ ਨੇੜੇ ਗਏ ਤੇ ਬਾਬਾ ਜੀ ਆਪ ਹੀ ਉੱਠ ਕਰਕੇ ਖੜੇ ਹੋ ਕਰਕੇ ਕਹਿਣ ਲੱਗੇ ਮਾਤਾ ਜੀ ਛੇਤੀ ਆਓ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੇ ਮਹਿਲ ਸਾਡੇ ਮਾਤਾ ਗੰਗਾ ਜੀ ਜਦੋਂ ਬਾਬਾ ਜੀ ਦੇ ਕੋਲ ਗਏ ਚਰਨਾਂ ਤੇ ਮੱਥਾ ਟੇਕਿਆ ਪ੍ਰਸ਼ਾਦੇ ਬਾਬਾ ਜੀ ਨੇ ਕਰ ਕਮਲਾਂ ਤੇ ਲੈ ਲਏ ਜਦੋਂ ਗੰਢਾ ਪਿਆਜ ਹੱਥ ਤੇ ਰੱਖ ਕੇ ਦੂਸਰੇ ਹੱਥ ਦੀ ਮੁੱਕੀ ਮਾਰ ਕਰਕੇ ਭੰਨਣਾ ਕੀਤਾ ਦੂਰ ਤੱਕ ਉਹਦੀਆਂ ਜਿਹੜੀਆਂ ਛਿਲਕਾਂ ਖਿਲਰ ਗਈਆਂ ਸੋਤੇ ਸਿੱਧ ਰਸਨਾ ਤੋਂ ਬਚਨ ਹੋਇਆ ਬਾਬਾ ਜੀ ਦਾ ਕਹਿੰਦੇ ਮਾਤਾ ਤੇਰੇ ਘਰ ਇਹੋ ਜਿਹਾ ਲਾਲ ਪੈਦਾ ਹੋਵੇਗਾ ਜਿਵੇਂ ਆ ਗੰਢੇ ਦੇ ਛਿਲਕੇ ਖਿਲਰ ਗਏ ਦੁਸ਼ਮਣਾਂ ਦੇ ਸਿਰ ਗੰਢਿਆਂ ਦੇ ਛਿਲਕਿਆਂ ਵਾਂਗ ਉਹ ਜੰਗ ਵਿੱਚ ਖਿਲਾਰਿਆ ਕਰੇਗਾ ਇਹ ਪਹਿਲਾ ਬਚਨ ਬਾਬਾ ਜੀ ਨੇ ਕਰ ਦਿੱਤਾ ਇੰਨੇ ਸਮੇਂ ਨੂੰ ਆਕਾਸ਼ ਦੇ ਵਿੱਚ ਜਿਹੜੇ ਬੱਦਲ ਗੱਜਣ ਦੀ ਆਵਾਜ਼ ਬਾਬਾ ਜੀ ਦੇ ਕੰਨਾਂ ਵਿੱਚ ਪਈ ਸੋਤੇ ਸਿੱਧ ਮੌਜ ਵਿੱਚ ਬੈਠਾ ਬ੍ਰਹਮ ਗਿਆਨੀ ਧਿਆਨ ਚੱਲਿਆ ਗਿਆ ਬੱਦਲਾਂ ਵੱਲ ਬੱਦਲਾਂ ਦੇ ਗੱਜਣ ਦੀ ਆਵਾਜ਼ ਸੁਣ ਕੇ ਬਾਬਾ ਜੀ ਨੇ ਕਿਹਾ ਮਾਤਾ ਜਿਵੇਂ ਬੱਦਲ ਗੱਜਦੇ ਨੇ ਤੇਰੇ ਲਾਲ ਦੇ ਨਗਾਰੇ ਮੈਦਾਨੇ ਜੰਗ ਵਿੱਚ ਬੱਦਲਾਂ ਵਾਂਗ ਗੱਜਿਆ ਕਰਨਗੇ
ਅਸਮਾਨੀ ਬਿਜਲੀ ਚਮਕੀ ਉਸ ਦੇ ਵੱਲ ਬਾਬਾ ਜੀ ਦਾ ਧਿਆਨ ਗਿਆ ਬ੍ਰਹਮ ਗਿਆਨੀ ਸੋਤੇ ਸਿੱਧ ਜਦੋਂ ਉਸ ਬਿਜਲੀ ਵੱਲ ਵੇਖਦਾ ਤੇ ਤੀਜਾ ਵਚਨ ਕਰ ਦਿੱਤਾ ਸੀ ਮਾਤਾ ਤੇਰੇ ਲਾਲ ਦੀਆਂ ਤਲਵਾਰਾਂ ਉਹਦੀਆਂ ਸ੍ਰੀ ਸਾਹਿਬਾਂ ਬਿਜਲੀ ਵਾਂਗ ਜੰਗ ਵਿੱਚ ਚਮਕਿਆ ਕਰਨਗੀਆਂ ਇਹ ਤੀਜਾ ਵਚਨ ਸੀ ਬਾਬਾ ਜੀ ਦਾ ਉਸ ਤੋਂ ਬਾਅਦ ਮਿੱਠੀ ਮਿੱਠੀ ਕਣੀ ਦਾ ਮੀਂਹ ਪੈਣ ਲੱਗ ਪਿਆ ਜਿੰਨੀਆਂ ਕਣੀਆਂ ਧਰਤੀ ਤੇ ਡਿੱਗਦੀਆਂ ਉਹ ਸਾਰੀਆਂ ਧਰਤੀ ਦੇ ਸਮਾਈ ਜਾਂਦੀਆਂ ਨੇ ਬਾਬਾ ਜੀ ਦਾ ਧਿਆਨ ਜਦੋਂ ਕਣੀਆਂ ਵੱਲ ਗਿਆ ਤੇ ਮਾਤਾ ਜੀ ਨੂੰ ਚੌਥਾ ਵਚਨ ਕਰ ਦਿੱਤਾ ਮਾਤਾ ਤੇਰਾ ਲਾਲ ਜਿਸ ਵੇਲੇ ਸੰਗਤ ਵਿੱਚ ਬੈਠ ਕਰਕੇ ਗੁਰਬਾਣੀ ਦਾ ਉਪਦੇਸ਼ ਦਿਆ ਕਰੇਗਾ ਸਰੋਤਿਆਂ ਦੇ ਹਿਰਦੇ ਵਿੱਚ ਉਹਨਾਂ ਦੇ ਵਚਨ ਇਉਂ ਵਸਿਆ ਕਰਨਗੇ ਜਿਵੇਂ ਆ ਕਣੀਆਂ ਧਰਤੀ ਵਿੱਚ ਵਸੀ ਜਾਂਦੀਆਂ ਨੇ ਕਿ ਚਾਰ ਜਿਹੜੇ ਵਰਸੀ ਅੱਜ ਦੇ ਦਿਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਉਹ ਬਖਸ਼ਣਾ ਕੀਤੇ ਫਿਰ ਐਸੇ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰੋਪਕਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਗੁਰੂ ਕੀ ਬਡਾਲੀ ਇੱਕ ਸਾਲ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅੱਜ ਤਮਾਮ ਗੁਰੂ ਪਿਆਰੀਆਂ ਸੰਗਤਾਂ ਚਾਹੇ ਸਾਡੇ ਇਸ ਦੇਸ਼ ਵਿੱਚ ਨੇ ਚਾਹੇ ਵਿਦੇਸ਼ਾਂ ਦੇ ਵਿੱਚ ਬੈਠੀਆਂ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਐਸੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਆਓ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁੱਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਕੁਝ ਸਮੇਂ ਲਈ ਰਲ ਮਿਲ ਕਰਕੇ

ਸਾਰੇ ਜੀਵਾਂ ਦਾ ਪ੍ਰਕਾਸ਼ਤਾ ਹੈ। ਇੱਕ ਨੇ ਸਾਰੀ ਦੁਨੀਆਂ ਪੈਦਾ ਕੀਤੀ ਤੇ ਇੱਕ ਆਪ ਹੀ ਸਾਰੀ ਦੁਨੀਆਂ ਦੀ ਪਾਲਣਾ ਕਰੀ ਜਾਂਦਾ। ਸਤ ਉਹ ਨਾਸ ਤੋਂ ਰਹਿਤ ਸੱਚ ਸਰੂਪ ਹੈ। ਗੋ ਅਗਿਆਨਤਾ ਦਾ ਹਨੇਰਾ ਮੇਟ ਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਅਕਾਲ ਪੁਰਖ ਪਰਮਾਤਮਾ। ਪ੍ਰਸਾਦ ਦਾ ਅਰਥ ਹੈ ਆਨੰਦ ਸੁਖ ਸਰੂਪ। ਐਸੇ ਵਾਹਿਗੁਰੂ ਪਰਮੇਸ਼ਵਰ ਜੀ ਦੀ ਪ੍ਰਾਪਤੀ ਸਤਿਗੁਰਾਂ

ਸਤਿਗੁਰਾਂ ਦੀ ਇਹ ਗੁਰਬਾਣੀ ਹੈ, ਇਸ ਗੁਰਬਾਣੀ ਨੂੰ ਨਿਤ ਨਿਤ ਜਪਣ। ਨਿਤ ਨਿਤ ਦਾ ਅਰਥ ਹਮੇਸ਼ਾ ਹਮੇਸ਼ਾ ਰੋਜ਼ਾਨਾ ਸਦਾ ਸਦਾ ਹੀ ਚਵਾ ਅਸੀਂ ਉਚਾਰਨ ਵਾਲੇ ਬਣ ਜਾਈਏ। ਇਹ ਕਦੋਂ ਗੁਰਬਾਣੀ ਸਾਧ ਸੰਗਤ ਦੀ ਉਚਾਰਨ ਕੀਤੀ ਜਾਂਦੀ? ਜਿਸ ਵੇਲੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ, ਪਰਮਾਤਮਾ ਜੀ ਪੂਰੇ ਗੁਰੂ ਸਾਨੂੰ ਮਿਲਾ ਦਿਓ, ਤੁਹਾਡੇ ਨਾਮ ਨੂੰ ਧਿਆਉਣ ਲੱਗ ਜਾਈਏ, ਗੁਰਬਾਣੀ ਦਾ ਉਚਾਰਨ ਕਰਨ ਲੱਗ ਜਾਈਏ। ਹੇ ਰਾਮ ਰਮੇ ਹੋਏ ਪਰਮਾਤਮਾ, ਆਪ ਜੀ ਤੋਂ ਮਨ ਬਾਣੀ ਸਰੀਰ ਕਰਕੇ

ਇਹ ਸਾਧ ਉਹਨਾਂ ਨੂੰ ਹਮੇਸ਼ਾ ਵਾਸਤੇ ਮਿੱਠੀ ਮਿੱਠੀ ਲੱਗਦੀ ਹੈ। ਭਾਗ ਜਾਗੋ ਕੀ ਇਹ ਨਿਸ਼ਾਨੀ, ਪ੍ਰੇ ਲਾਗੇ ਸ੍ਰੀ ਗੁਰਬਾਣੀ। ਜਦੋਂ ਜੀਵ ਦੇ ਚੰਗੇ ਭਾਗ ਜਾਗਦੇ ਨੇ, ਬਾਣੀ ਪੜ੍ਹਨੀ, ਬਾਣੀ ਸੁਣਾਉਣੀ, ਬਾਣੀ ਸੁਣਨੀ ਉਹਨੂੰ ਪਿਆਰੀ ਲੱਗਦੀ ਹੈ। ਜਦੋਂ ਚੰਗੇ ਕਰਮ ਉਦੋਂ ਨਹੀਂ ਹੁੰਦੇ, ਮਾੜੇ ਕਰਮ ਅੱਗੇ ਆ ਕੇ ਖੜ ਜਾਂਦੇ, ਫਿਰ ਬੰਦਾ ਬਾਣੀ ਪੜ੍ਹਨ ਨਾਲੋਂ ਟੁੱਟ ਜਾਂਦਾ ਹੈ। ਗੁਰਬਾਣੀ ਸਦ ਮਿੱਠੀ ਲਾਗੀ, ਇਹ ਜਿਹੜੀ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ, ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਸਰੂਪ ਜਿਹੜੀ ਗੁਰਬਾਣੀ ਹੈ, ਸਦ ਮਿੱਠੀ ਲਾਗੀ। ਉਹਨਾਂ ਗੁਰੂ ਦੇ ਪਿਆਰਿਆਂ ਨੂੰ ਸਦਾ ਮਿੱਠੀ ਲੱਗਦੀ ਜਿਨ੍ਹਾਂ ਤੇ ਸਤਿਗੁਰੂ ਕਿਰਪਾ

ਅੰਗੂਠੀ ਲੱਗਣ ਲੱਗ ਜਾਵੇ ਪੜ੍ਹਨ ਵਾਸਤੇ ਸੁਣਨ ਤੇ ਸੁਣਾਉਣ ਦੇ ਲਈ, ਫਿਰ ਉਹਦਾ ਫਲ ਕੀ ਮਿਲਦਾ? ਸਤਿਗੁਰੂ ਕਹਿੰਦੇ ਜਿਹੜੇ ਪਾਪ ਹਨ ਦੋ ਤਰ੍ਹਾਂ ਦੇ, ਇੱਕ ਸਮਾਨ ਪਾਪ ਹੁੰਦੇ, ਇੱਕ ਬੱਜਰ ਪਾਪ ਹੁੰਦੇ ਨੇ। ਇਹ ਦੋ ਤਰ੍ਹਾਂ ਦੇ ਪਾਪ ਵੀ ਗਵਾਇਆ ਗਵਾਚ ਜਾਂਦੇ, ਲਹਿ ਜਾਂਦੇ ਬਾਣੀ ਨਾਲ। ਤੇ ਵਿਕਾਰ ਜਿਹੜੇ ਪੰਜ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਵੀ ਗਵਾਚ ਜਾਂਦੇ ਨੇ।

ਹੋਮਲੈ ਦਾ ਰੋਗ ਲੱਗਿਆ ਹੋਇਆ। ਹੋਮਲੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ ਦੀਰਘ ਦਾਰਥਨ ਦਾ ਸਭ ਤੋਂ ਵੱਡਾ। ਸਰੀਰ ਦੇ ਕੋਈ ਜਿਹੜੇ ਆਮ ਰੋਗ ਹੁੰਦੇ ਏਡੇ ਵੱਡੇ ਨਹੀਂ ਹੁੰਦੇ, ਮਾਨਸਿਕ ਜਿਹੜੇ ਰੋਗ ਉਹ ਵੀ ਕੋਈ ਬਹੁਤੇ ਵੱਡੇ ਨਹੀਂ ਮੰਨੇ ਜਾਂਦੇ। ਤੇ ਹੋਮੈ ਦਾ ਰੋਗ ਜਿਹੜਾ ਸੀ ਇਹਨੂੰ ਜਨਮਾਂ ਜਨਮਾਂਤਰਾਂ ਤੇ ਹੋਮੈ ਨਾਲ ਹੀ ਤੁਰੀ ਆਉਂਦੀ ਹੈ। ਹੋਮ ਵਿੱਚ ਆਇਆ, ਹੋਮ ਵਿੱਚ ਗਿਆ, ਹੋਮ ਵਿੱਚ ਜੰਮਿਆ, ਹੋਮ ਵਿੱਚ ਮੋਇਆ। ਜਨਮ ਵੀ ਹੰਗਤਾ ਕਰਕੇ ਹੁੰਦਾ ਤੇ ਮੋਇਆ ਮਰਦਾ ਵੀ ਹੰਗਤਾ ਕਰਕੇ ਹੈ। ਇਹ ਹੰਗਤਾ ਮਿਟਦੀ ਨਹੀਂ ਤੇ ਜੰਮਣਾ ਮਰਨਾ ਇਹਦਾ ਨਿਵਿਰਤ ਨਹੀਂ ਹੁੰਦਾ। ਹੋਮੈ ਰੋਗ ਗਿਆ ਭਉ ਭਾਗਾ, ਜਿਹੜਾ ਹੋਮੈ ਦਾ ਰੋਗ ਗੁਰਬਾਣੀ ਦੇ ਸਦਕਾ ਇਹ ਵੀ ਚਲਿਆ ਜਾਂਦਾ ਲਹਿ ਜਾਂਦਾ ਹੈ। ਤੇ ਭਉ ਦਾ ਅਰਥ ਹੁੰਦਾ ਜਿਹੜਾ ਡਰ ਹੈ, ਡਰ ਸਭ ਤੋਂ ਵੱਡਾ ਬੰਦੇ ਦੇ ਮਨ ਵਿੱਚ ਜੰਮਣ ਤੇ ਮਰਨ ਦਾ।

ਅਭਿਆਸ ਕਰਨ ਵਾਲਾ ਜਿਹੜਾ ਗੁਰਮੁਖ ਸੱਜਣ ਹੈ ਆਨ ਦਿਨ ਸੁਖ ਮਾਣੀ ਨਿਤ ਰਲੀਆਂ। ਆਨ ਦਿਨ ਕਹਿੰਦੇ ਰਾਤ ਦਿਨ ਅਨੇਕਾਂ ਪ੍ਰਕਾਰ ਦੇ ਸੁੱਖਾਂ ਨੂੰ ਮਾਣੀ ਮਾਣਦਾ ਹੈ ਤੇ ਰਲੀਆਂ ਦਾ ਅਰਥ ਹੁੰਦਾ ਖੁਸ਼ੀਆਂ ਮਾਣਦਾ ਜ਼ਿੰਦਗੀ ਵਿੱਚ। ਉਹਨੂੰ ਸਾਰੀਆਂ ਖੁਸ਼ੀਆਂ ਵੀ ਨਸੀਬ ਹੋ ਜਾਂਦੀਆਂ ਤੇ ਸਾਰੇ ਸੁੱਖ ਵੀ ਉਹਨੂੰ ਪ੍ਰਾਪਤ ਹੋ ਜਾਂਦੇ ਨੇ। ਇਹ ਮਿਲਦੇ ਕਿੰਨਾ ਨੂੰ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਕੇ ਆਨ ਕਹੀਏ ਅਵਿਦਿਆ ਦੀ ਰਾਤ ਨੇਟ ਕਰਕੇ ਦਿਨ ਗਿਆਨ ਦਾ ਉਹਦੇ ਅੰਦਰ ਪ੍ਰਕਾਸ਼ ਕਰ ਦਿੱਤਾ। ਜਿਨ੍ਹਾਂ ਦੀ ਅਵਿਦਿਆ ਮਿਟ ਗਈ ਗਿਆਨ ਅਵਸਥਾ ਦੇ ਚਲੇ ਜਾਂਦੇ

0: ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਮਿਲਣ ਦੇ ਜਿਨ੍ਹਾਂ ਦੇ ਐਸੇ ਉਤਕ੍ਰਿਸ਼ਟ ਕਰਮ ਜਾਗ ਪੈਂਦੇ ਉਹ ਖੁਸ਼ੀਆਂ ਵੀ ਮਾਣਦੇ ਤੇ ਸੁੱਖ ਵੀ ਭੋਗਦੇ ਜ਼ਿੰਦਗੀ ਵਿੱਚ।
1: ਸੰਤੋਖ ਕਰ ਪਾਓ।
0: ਇੱਥੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਕੁੜਮਾਚਾਰੀ ਦੇ ਰਿਸ਼ਤੇ ਦਾ ਜ਼ਿਕਰ ਕਰਦੇ ਨੇ। ਜਿਵੇਂ ਦੋਨਾਂ ਪਾਸਿਆਂ ਤੋਂ ਇੱਕ ਬੱਚੀ ਦਾ ਪਿਤਾ ਦੂਸਰਾ ਬੱਚੇ ਦਾ ਪਿਤਾ, ਉਹਨਾਂ ਦਾ ਰਿਸ਼ਤਾ ਕੁੜਮਾਚਾਰੀ ਦਾ ਬਣ ਜਾਂਦਾ। ਸਤ ਸੰਤੋਖ ਕਰ ਪਾਓ। ਸਤ ਦਾ ਅਰਥ ਹੈ ਕਿ ਜਿਹੜਾ ਕੰਨਿਆ ਲੜਕੀ ਹੈ ਤੇ ਬੱਚੀ ਹੈ ਉਸ ਦਾ ਜਿਹੜਾ ਪਿਤਾ। ਦੂਸਰੇ ਪਾਸੇ ਸੰਤੋਖ ਦਾ ਅਰਥ ਜਿਹੜਾ ਬੱਚਾ ਹੈ ਲੜਕਾ ਹੈ ਉਸ ਦਾ ਜਿਹੜਾ ਪਿਤਾ ਹੈ। ਤੇ ਇਸ ਪ੍ਰਕਾਰ ਦੇ ਨਾਲ ਇਹਨਾਂ ਦਾ ਆਪਸ ਵਿੱਚ ਜਿਹੜਾ ਭਾਉ ਕਹੀਏ ਪ੍ਰੇਮ ਪੈ ਗਿਆ, ਦੋਨਾਂ ਦਾ ਰਿਸ਼ਤਾ ਬਣ ਗਿਆ। ਇਹ ਕੁੜਮਾਚਾਰੀ ਦਾ ਰਿਸ਼ਤਾ ਹੈ ਬਣਿਆ ਹੋਇਆ।

ਆਪਸ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕੋੜਮਾਚਾਰੀ ਦਾ ਬਣ ਆਇਆ ਹੈ। ਬਾਲ ਰਾਮ ਜੀ ਜਿਸ ਪਰਮਾਤਮਾ ਨੇ ਰਿਸ਼ਤਾ ਮਾਤਾ ਜੋੜਿਆ ਉਸ ਰਾਮ ਰਮੀ ਹੋਈ ਪਰਮਾਤਮਾ ਤੋਂ ਵੱਧ ਬਲਿਹਾਰ ਜਾਣਾ ਕਰੀਏ ਕੁਰਬਾਨ ਜਾਣਾ ਕਰੀਏ। ਜਿਸ ਵੇਲੇ ਕਿਸੇ ਬੱਚੇ ਤੇ ਬੱਚੀ ਦੇ ਆਨੰਦ ਕਾਰਜ ਹੁੰਦੇ ਉੱਥੇ ਸਿੱਖਿਆ ਦੇ ਸ਼ਬਦ ਕਹੇ ਜਾਂਦੇ ਨੇ ਵੀ ਬੱਚੀ ਨੂੰ ਕੀ ਸਿੱਖਿਆ ਹੈ ਤੇ ਇਸ ਪ੍ਰਕਾਰ ਜਿਹੜਾ ਬੱਚਾ ਉਹਨੂੰ ਕੀ ਸਿੱਖਿਆ ਹੈ। ਇਸ ਪੰਕਤੀ ਵਿੱਚ ਗੁਰੂ ਰਾਮਦਾਸ ਜੀ ਨੇ ਬੱਚੇ ਬੱਚੀ ਨੂੰ ਤੇ ਦੋਹਾਂ ਪਰਿਵਾਰਾਂ ਨੂੰ ਸਾਂਝੀ ਸਿੱਖਿਆ ਵੀ ਦੇ ਦਿੱਤੀ ਹੈ। ਸਤਿਗੁਰੂ ਕਹਿੰਦੇ ਸਤ ਸੰਤੋਖ ਕਰ ਭਾਉ, ਸਤ ਦਾ ਅਰਥ ਹੁੰਦਾ ਸੱਚ, ਸਤ ਦਾ ਅਰਥ ਸਾਧ ਸੰਗਤ ਜੀ ਕੀਤਾ ਜਾਂਦਾ ਦਾਨ। ਤੇ ਜਿਸ ਮਾਤਾ ਪਿਤਾ ਨੇ ਆਪਣੀ ਬੱਚੀ ਦਾ ਕੰਨਿਆਂ ਦਾ ਹੀ ਦਾਨ ਦੇ ਦਿੱਤਾ ਉਹਨਾਂ ਨੇ ਮਗਰ ਕੀ ਰੱਖਿਆ? ਕੁਝ ਵੀ ਨਹੀਂ। ਤੇ ਜਿਹੜਾ ਬੰਦਾ ਦਾਨ ਕਰਦਾ ਉਹਦੇ ਅੰਦਰ ਅਤ ਦਰਜੇ ਦੀ ਨਿਮਰਤਾ ਵੀ ਚਾਹੀਦੀ ਹੈ। ਬੱਚੇ ਨੂੰ ਨਿਮਰਤਾ ਦਾ ਬਚਨ ਕਿਹਾ ਗੁਰੂ ਰਾਮਦਾਸ ਜੀ ਨੇ, ਬੱਚੀ ਦੇ ਮਾਂ ਬਾਪ ਪਰਿਵਾਰ ਨੂੰ ਨਿਮਰਤਾ ਵਿੱਚ ਰਹਿਣਾ ਸਿਖਾਇਆ। ਤੇ ਸੰਤੋਖ ਜਿਹੜਾ ਉਹ ਬੱਚੇ ਵਾਸਤੇ ਸ਼ਬਦ ਵਰਤਿਆ ਹੈ, ਸੰਤੋਖ ਦਾ ਅਰਥ ਹੁੰਦਾ ਜਥਾ ਲਾਭ ਤਥਾ ਸੰਤੁਸ਼ਟ ਹੈ। ਜਿਸ ਤਰ੍ਹਾਂ ਦੇ ਕਰਮਾਂ ਵਿੱਚ ਕੋਈ ਚੀਜ਼ ਲਿਖੀ ਮਿਲ ਗਈ ਉਹਦੇ ਵਿੱਚ ਮਨ ਨੂੰ ਪ੍ਰਸੰਨ ਰੱਖਣ, ਕੋਈ ਦਾਜ ਦਹੇਜ ਦੀ ਡਿਮਾਂਡ ਨਾ ਕਰਨੀ, ਮੂੰਹ ਟੱਡ ਕੇ ਮੰਗਣਾ ਨਾ ਕਿਸੇ ਕੋਲੋਂ, ਇਹ ਸੰਤੋਖ ਦਾ ਅਰਥ ਹੈ। ਬੱਚੇ ਨੂੰ ਸਿੱਖਿਆ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਤੇਰੇ ਅੰਦਰ ਅਤ ਦਰਜੇ ਦਾ ਸੰਤੋਖ ਹੋਣਾ ਚਾਹੀਦਾ। ਬੱਚੇ ਦੇ ਮਾਂ ਬਾਪ ਉਹਨਾਂ ਦੇ ਪਰਿਵਾਰ ਨੂੰ ਸੰਤੋਖੀ ਹੋਣ ਦਾ ਬਚਨ ਕੀਤਾ ਸਤਿਗੁਰਾਂ ਨੇ। ਬੱਚੀ ਵਾਲਿਆਂ ਵਿੱਚ ਜਦੋਂ ਨਿਮਰਤਾ ਆ ਗਈ, ਬੱਚੇ ਵਾਲਿਆਂ ਅੰਦਰ ਸੰਤੋਖ ਆ ਗਿਆ, ਉੱਥੇ ਭਾਉ ਫਿਰ ਪ੍ਰੇਮ ਆ ਕੇ ਕੰਮ ਕਰਦਾ ਦੋਨਾਂ ਰਿਸ਼ਤਿਆਂ ਦੇ ਵਿੱਚ। ਕੋਈ ਵੀ ਰਿਸ਼ਤਾ ਹੈ ਭਾਉ ਪ੍ਰੇਮ ਦੇ ਸਿਰ ਤੇ ਖੜਾ, ਪ੍ਰੇਮ ਤੋਂ ਬਿਨਾਂ ਤੇ ਕੋਈ ਰਿਸ਼ਤਾ ਨਿਭਦਾ ਹੀ ਨਹੀਂ ਹੈ। ਤੇ ਜਦੋਂ ਬੱਚੀ ਵਾਲਿਆਂ ਦੀ ਭਾਉ ਜਿਹੜਾ ਪ੍ਰੇਮ ਬਾਂਹ ਪਕੜ ਲੈਂਦਾ ਉਹਨਾਂ ਨੂੰ ਨਿਮਰਤਾ ਗਵਾ ਕੇ ਹੰਕਾਰੀ ਨਹੀਂ ਹੋਣ ਦਿੰਦਾ। ਤੇ ਜਦੋਂ ਭਾਉ ਪ੍ਰੇਮ ਜਿਹੜਾ ਸੰਤੋਖ ਬੱਚੇ ਵਾਲਿਆਂ ਦੀ ਬਾਂਹ ਪਕੜਦਾ ਉਹਨਾਂ ਦਾ ਸੰਤੋਖੀ ਸੁਭਾਅ ਗਵਾ ਕੇ ਉਹਨਾਂ ਨੂੰ ਲੋਭੀ ਲਾਲਚੀ ਨਹੀਂ ਹੋਣ ਦਿੰਦਾ। ਇਹ ਸਿੱਖਿਆ ਗੁਰੂ ਰਾਮਦਾਸ ਜੀ ਨੇ ਬੱਚੇ ਬੱਚੀ ਨੂੰ ਦੇ ਦਿੱਤੀ, ਨਾਲ ਹੀ ਕੁੜਮਾਚਾਰੀ ਦੇ ਦੋਨਾਂ ਪਰਿਵਾਰਾਂ ਨੂੰ ਸਿੱਖਿਆ ਦੇ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਤ ਸੰਤੋਖ ਕਰ ਭਾਉ, ਕੁੜਮ ਕੁੜਮਾਈ ਆਇਆ ਬਲ ਰਾਮ ਜੀਓ। ਬਲ ਬਲਿਹਾਰ ਜਾਈਏ ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਜੀ ਆਪ ਜੀ ਤੋਂ, ਜਿਨ੍ਹਾਂ ਨੇ ਸਤ ਜਿਹੜਾ ਸੀ ਇਸ ਪ੍ਰਕਾਰ ਬੱਚੀ ਦਾ ਪਿਤਾ, ਸੰਤੋਖ ਬੱਚੇ ਦਾ ਪਿਤਾ, ਉਹਨਾਂ ਦੇ ਰਿਸ਼ਤੇ ਬਣਾ ਕਰਕੇ ਉਹਨਾਂ ਵਿੱਚ ਭਾਉ ਪ੍ਰੇਮ ਪੈਦਾ ਕਰ ਦਿੱਤਾ।

ਦੀ ਸੰਗਤ ਕਿਉਂ ਮੰਗਣੀ ਹੈ? ਉਹ ਸਾਨੂੰ ਗੁਰਬਾਣੀ ਗਵਾਵੇਗਾ, ਗੁਰਬਾਣੀ ਦੇ ਲੜ ਲਾਵੇਗਾ। ਜਿਹਨੇ ਆਪ ਗੁਰਬਾਣੀ ਗਾਈ ਉਹ ਦੂਜੇ ਤੋਂ ਵੀ ਗਵਾ ਦੇਵੇਗਾ, ਜਿਹਨੇ ਆਪ ਸਿਮਰਨ ਕੀਤਾ ਦੂਜੇ ਤੋਂ ਵੀ ਕਰਵਾ ਦੇਵੇਗਾ, ਜਿਹਨੇ ਆਪ ਦੈਵੀ ਗੁਣ ਧਾਰਨ ਕੀਤੇ ਦੂਜਿਆਂ ਨੂੰ ਵੀ ਗੁਣਾਂ ਵਿੱਚ ਟਿਕਾ ਦੇਵੇਗਾ। ਇਸ ਕਰਕੇ ਉਹਨਾਂ ਗੁਰੂ ਪਿਆਰੇ ਮਹਾਤਮਾ ਸਾਧੂ ਸੰਤ ਜਨਾਂ ਦਾ ਮੇਲ ਕਰਵਾ ਦਿਓ, ਉਹਨਾਂ ਦੀ ਸੰਗਤ ਵਿੱਚ ਮਿਲ ਕਰਕੇ ਗੁਰਬਾਣੀ ਨੂੰ ਅਸੀਂ ਵੀ ਗਾਉਣ ਵਾਲੇ ਜਿਹੜੇ ਵਕਤੇ ਬਣ ਜਾਈਏ।

ਇਸ ਵੇਲੇ ਪੂਰੇ ਸਤਿਗੁਰਾਂ ਦੀ ਬਾਣੀ ਨੂੰ ਕੋਈ ਗਾਉਂਦਾ ਹੈ, ਬਾਣੀ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਸਾਡਾ ਗੁਰੂ ਹੈ ਭਾਈ, ਇਸ ਕਰਕੇ ਗੁਰਬਾਣੀ ਨੂੰ ਗਾਉਣਾ ਹੈ। ਗੁਰੂ ਦੇ ਸਿੱਖ ਨੇ ਇਕੱਲਾ ਬੈਠ ਕੇ ਗਾਈ ਜਾਵੇ ਪਿਆਰ ਵਿੱਚ ਭਿੱਜ ਕੇ, ਚਾਹੇ ਉਹ ਦੋ ਚਾਰ ਵਿਅਕਤੀ ਇਕੱਠੇ ਹੋ ਕੇ ਗਾਉਣ, ਚਾਹੇ ਲੱਖਾਂ ਸੰਗਤਾਂ ਇਕੱਠੀਆਂ ਹੋ ਕੇ ਗਾਈ ਜਾਣ, ਗਾਉਣੀ ਚਾਹੀਦੀ ਗੁਰੂ ਦੀ ਜਿਹੜੀ ਬਾਣੀ ਹੈ। ਬਾਣੀ ਗੁਰ ਗਾਈ, ਉਹਦਾ ਫਲ ਕੀ ਮਿਲੇਗਾ? ਪਰਮ ਗਤ ਪਾਈ। ਪਰਮ ਜਿਹੜੀ ਸਭ ਤੋਂ ਉੱਚੀ

ਬਾਣੀ ਕੋਈ ਪੜ੍ਹੇਗਾ ਤੇ ਪੰਜ ਗੁਣ ਸਤ ਸੰਤੋਖ ਧੀਰਜ ਧਰਮ ਵਿਚਾਰ ਇਹ ਆ ਕਰਕੇ ਜੀਵ ਨੂੰ ਹਾਸਲ ਹੋ ਜਾਂਦੇ ਨੇ।

ਚਲੇ ਗਏ ਨੇ ਕਿਹੜੇ ਕਿਹੜੇ ਔਗਣ ਗਏ ਸਤਿਗੁਰੂ ਕਹਿੰਦੇ ਗਿਆ ਕ੍ਰੋਧ ਜਿਹੜਾ ਕ੍ਰੋਧ ਗੁੱਸਾ ਸੀ ਉਹ ਅੰਦਰੋਂ ਚਲਿਆ ਗਿਆ ਕ੍ਰੋਧ ਦੀ ਜਗ੍ਹਾ ਉੱਤੇ ਆ ਕਰਕੇ ਅੰਦਰ ਸ਼ਾਂਤੀ ਟੁੱਟ ਗਈ ਬਿਲਕੁਲ ਮਨ ਜਿਹੜਾ ਸ਼ਾਂਤ ਹੋ ਗਿਆ ਠੰਡਾ ਸੀਤਲ ਹੋ ਗਿਆ ਕ੍ਰੋਧ ਅੰਦਰੋਂ ਚਲਿਆ ਗਿਆ ਤੇ ਮਮਤਾ ਜਿਹੜੀ ਸੀ ਪਦਾਰਥਾਂ ਦੀ ਮੇਲ ਕਰਦਾ ਸੀ ਆਹ ਮੇਰੇ ਨੇ ਆਹ ਤੇਰੇ ਹਨ ਵੰਡ ਮਨ ਦੇ ਵਿੱਚ ਰੱਖੀ ਹੋਈ ਸੀ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਸਮਤਾ ਦੇ ਦਿੱਤੀ ਸਮਾਨ ਬਿਰਤੀ ਬਣਾ ਦਿੱਤੀ ਨਾ ਕੁਝ ਤੇਰਾ ਤੇ ਨਾ ਕੁਝ ਮੇਰਾ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਕੁਝ ਕੋ ਸੌਂਪ ਤੇ ਕਿ ਅਲੱਗ ਹੈ ਮੇਰਾ ਜਦੋਂ ਸਮਤਾ ਆ ਗਈ ਅੰਦਰ ਸਮਾਨ ਬਿਰਤੀ ਬਣ ਗਈ ਤੇ ਮਮਤਾ ਵੀ ਜਿਹੜੀ ਅੰਦਰੋਂ ਉਸ ਵੇਲੇ ਚਲੀ ਗਈ

झूठ हुंदा ते झूठा बंदा फिर पखंड करदा है। ਉਹ ਜਿਹੜਾ ਸਾਧ ਸੰਗਤ ਦੀ ਪਖੰਡ ਸੀ ਅੰਦਰ ਸੱਚ ਆਉਣ ਕਰਕੇ ਪਖੰਡ ਵੀ ਚਲਿਆ ਗਿਆ ਤੇ ਧਰਮ ਜਿਹੜਾ ਸੀ ਇਹ ਤਾਂ ਹੁੰਦਾ ਜਿੰਨੀ ਦੇਰ ਬੰਦੇ ਦੇ ਕੋਲ ਅਗਿਆਨ ਬੇਸਮਝੀ ਹੁੰਦੀ ਹੈ। ਗੁਰੂ ਨੇ ਐਸੀ ਕਿਰਪਾ ਕਰ ਦਿੱਤੀ, ਬਾਣੀ ਨੇ ਐਸੀ ਕਲਾ ਵਰਤਾ ਦਿੱਤੀ, ਅੰਦਰ ਗਿਆਨ ਪ੍ਰਗਟ ਕਰ ਦਿੱਤਾ। ਜਦੋਂ ਗਿਆਨ ਪ੍ਰਗਟ ਹੋ ਜਾਵੇ ਤੇ ਜਿਹੜਾ ਇਸ ਪ੍ਰਕਾਰ ਧਰਮ ਹੈ ਇਹ ਸਾਰਾ ਹੀ ਗਵਾਚ ਜਾਂਦਾ, ਦੂਰ ਹੋ ਜਾਂਦਾ। ਅੰਦਰ ਸਾਧ ਸੰਗਤ ਦੀ ਸੱਚ ਆਉਣ ਕਰਕੇ ਪਖੰਡ ਵੀ ਗਵਾਚ ਗਿਆ, ਅੰਦਰ ਗਿਆਨ ਅਵਸਥਾ ਬਣ ਕਰਕੇ

ਪੰਜ ਮੰਤਰਾਂ ਤੋਂ ਪਈ ਹੋਈ ਸੀ। ਗੁਰੂ ਦੀ ਬਾਣੀ ਦਾ ਪ੍ਰਤਾਪ ਦੇਖੋ ਤੇ ਗੁਰੂ ਦੀ ਬਾਣੀ ਦੇ ਸਦਕਾ ਅੰਦਰੋਂ ਹੋਣੇ ਜਿਹੜੀ ਇਹ ਵੀ ਚਲੀ ਗਈ। ਪੀਰ ਦਾ ਅਰਥ ਜਿਹੜੀ ਤਕਲੀਫ਼ ਹੁੰਦੀ ਸੀ ਅੰਦਰ ਦਰਦਾਂ ਮਹਿਸੂਸ ਹੁੰਦੀਆਂ ਸੀ ਹੋਮੇ ਕਰਕੇ ਅੰਦਰੋਂ ਅੰਦਰੀ ਬੰਦਾ ਸੜੀ ਜਾਂਦਾ ਸੀ ਇਹ ਸਾਰੀ ਹੋਮੇ ਦੀ ਪੀੜਾ ਵੀ ਚਲੀ ਗਈ। ਸੁੱਖ ਪਾਇਆ ਤੇ ਇਸ ਪ੍ਰਕਾਰ ਵਾਹਿਗੁਰੂ

ਵੇਲੇ ਗੁਰਾਂ ਦੀ ਪ੍ਰਸਾਦੀ ਸਾਡੇ ਤੇ ਕਿਰਪਾ ਹੋ ਗਈ, ਗੁਰੂ ਸਾਹਿਬ ਨੇ ਮਿਹਰ ਕਰ ਦਿੱਤੀ, ਦਇਆ ਕਰ ਦਿੱਤੀ ਹੈ ਗੁਰੂ ਦੀ ਕਿਰਪਾ ਨਾਲ। ਅੱਜ ਸਾਰੀ ਜਗ੍ਹਾ ਤੇ ਬ੍ਰਹਮ

ਕਿਹਾ ਕਿ ਇਹ ਖਜ਼ਾਨਾ ਕਿਹਾ ਜਾਂਦਾ ਗੁਣਾਂ ਦਾ ਸਮੁੰਦਰ ਹੈ। ਸਤਿਗੁਰੂ ਕਹਿੰਦੇ ਸਭ ਗੁਣ ਕਿਸ ਹੀ ਨਾਹੀਂ ਹਰ ਪੂਰ ਭੰਡਾਰੀਆ, ਪਰਮਾਤਮਾ ਹੀ ਸਾਰਾ ਗੁਣਾਂ ਦਾ

ਸਾਹਿਬ ਜੀ ਇੱਥੇ ਸਾਨੂੰ ਸਿੱਖਿਆ ਬਖਸ਼ਦੇ ਨੇ। ਕਹਿੰਦੇ ਜਿਹੜੀ ਜੀਵ ਰੂਪ ਇਸਤਰੀ ਆਪਣੇ ਮਨ ਦੇ ਮਗਰ ਚੱਲਦੀ ਹੈ, ਮਨ ਦੇ ਕਹੇ ਮੁਤਾਬਕ ਤੁਰਦੀ ਹੈ, ਉਹਨੂੰ ਮਨਮੁੱਖ ਇਸਤਰੀ ਕਹਿ ਸਕਦੇ ਹਾਂ। ਮਨਮੁੱਖ ਜੀਵ ਰੂਪ ਇਸਤਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਲੋਂ ਵਿਛੜ ਚੁੱਕੀ ਹੈ। ਵਿਛੜਨਾ ਕੀ ਕੀਤਾ ਇਸ ਨੇ, ਤੇ ਜਿਹੜਾ ਜੂਨਾਂ ਦੇ ਵਿੱਚ ਜੀਵ ਚੱਲਿਆ ਗਿਆ, ਪਰਮਾਤਮਾ ਤੋਂ ਵਿਛੜ ਕਰਕੇ ਜੂਨਾਂ ਦੇ ਵਿੱਚ ਘੁੰਮਦਾ ਹੈ। ਦੂਰ ਦਾ ਅਰਥ ਬੜੀ ਦੂਰ ਚਲੀ ਗਈ, ਪਰਮਾਤਮਾ ਤੋਂ ਬਹੁਤ ਜ਼ਿਆਦਾ ਫਰਕ ਪੈ ਗਿਆ, ਪਰਮੇਸ਼ਵਰ ਨਾਲੋਂ ਬਹੁਤੀ ਦੂਰੀ ਜੀਵ ਦੀ ਕਿਉਂ ਬਣ ਗਈ, ਗੁਰੂ ਵਾਲਾ ਨਹੀਂ ਬਣਿਆ। ਜੇ ਕਿਤੇ ਗੁਰੂ ਵਾਲਾ ਬਣ ਕੇ ਗੁਰਮੁਖ ਬਣ ਜਾਂਦਾ, ਫਿਰ ਸਤਿਗੁਰਾਂ ਨੇ ਵਿਛੋੜਾ ਵੀ ਨਹੀਂ ਹੋਣ ਦੇਣਾ ਸੀ, ਇਸੇ ਜਨਮ ਦੇ ਵਿੱਚ ਤੈਨੂੰ ਸਫਲਤਾ ਦੇ ਦੇਣੀ ਸੀ। ਮਨਮੁੱਖ ਰਹਿ ਗਿਆ ਜੀਵ ਪਰਮਾਤਮਾ ਤੋਂ ਵਿਛੜ ਕਰਕੇ, ਬੜਾ ਦੂਰ ਹੋ ਗਿਆ, ਜੂਨੀਆਂ ਦੇ ਵਿੱਚ ਹੀ ਘੁੰਮਦਾ ਫਿਰਦਾ ਹੈ। ਜਿਹੜਾ ਐਸਾ ਸਰੂਪ ਰੂਪੀ

0: ਅੱਖਾਂ ਦੀ ਮੇਰ ਕਰਦਾ ਨਾ ਤੇ ਪਦਾਰਥ ਬੰਦੇ ਦੇ ਆਪਣੇ ਨੇ ਨਾ ਹੋਰ ਕਿਸੇ ਦੇ ਤਾਂ ਪਰਮਾਤਮਾ ਵਾਹਿਗੁਰੂ ਦੇ ਪੈਦਾ ਕੀਤੇ ਪਦਾਰਥ ਨੇ ਨਾ ਜਨਮ ਦੇ ਸਮੇਂ ਲੈ ਕੇ ਆਇਆ ਨਾ ਮਰਨ ਦੇ ਵਕਤ ਨਾਲ ਲੈ ਕੇ ਜਾਂਦਾ ਝੂਠੀ ਮੇਰ ਕਰਦਾ ਪਦਾਰਥਾਂ ਦੇ ਉੱਪਰ ਅੰਤਰ ਮਮਤਾ ਪੂਰ ਅਤੇ ਇਸ ਤਰ੍ਹਾਂ ਦੇ ਨਾਲ ਮਮਤਾ ਜਿਹੜੀ ਮੇਰ ਹੈ ਝੂਠੀ ਹੀ ਪਦਾਰਥਾਂ ਦੀ ਕਰੀ ਜਾਂਦਾ
1: ਕੂੜ ਵਿਹਾਜੇ ਕੂੜ ਲਈ
0: ਇਸ ਤਰ੍ਹਾਂ ਜਿਹੜਾ ਕੂੜ ਕਹਿੰਦੇ ਨੇ ਝੂਠੇ ਪਦਾਰਥ ਇਹਨਾਂ ਨੂੰ ਵਿਹਾਜੇ ਇਕੱਠੇ ਕਰੀ ਜਾਂਦਾ ਸੰਚਦਾ ਹੈ ਇਹਨਾਂ ਨੂੰ ਕਿ ਆਹ ਵੀ ਇਕੱਠਾ ਕਰ ਲਵਾਂ ਆਹ ਵੀ ਪੱਲੇ ਵਿੱਚ ਬੰਨ ਲਵਾਂ ਆਹ ਵੀ ਕਬਜ਼ੇ ਵਿੱਚ ਕਰ ਲਵਾਂ ਇਸ ਤਰ੍ਹਾਂ ਦੇ ਨਾਲ ਝੂਠੇ ਪਦਾਰਥਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸੰਚਿਤ ਕਰੀ ਜਾਂਦਾ ਕੂੜ ਲਈ ਇਹ ਜਿਹੜਾ ਕੂੜ ਝੂਠ ਹੈ ਇਸ ਜੀਵਨ ਬੰਦੇ ਦੀ ਜਿੰਦ ਜਾਨ ਹੀ ਲੈ ਲਈ ਹੈ ਜਨਮ ਤੋਂ ਲੈ ਕੇ ਝੂਠੇ ਪਦਾਰਥ ਸੰਚਿਤ ਕਰਦਾ ਕਰਦਾ ਤੇ ਮਰਨ ਤੱਕ ਝੂਠੇ ਪਦਾਰਥ ਇਕੱਠੇ ਕਰੀ ਜਾਂਦਾ ਜਨਮ ਦੇ ਵਕਤ ਵੀ ਝੂਠੇ ਪਦਾਰਥ ਸੰਚਿਤ ਕੀਤੇ ਤੇ ਅੰਤਲੇ ਵਕਤ ਵੀ ਜਦੋਂ ਇਹਦੀ ਜਿੰਦ ਜਾਨ ਲੈ ਗਿਆ ਉਹ ਪਰਮੇਸ਼ਰ ਵਾਹਿਗੁਰੂ ਦੀ ਜਿਹੜਾ ਧਰਮ ਰਾਜਾ ਹੈ ਜਿੰਦ ਨੂੰ ਕੱਢ ਕੇ ਲਿਜਾਂਦਾ ਉਸ ਵੇਲੇ ਵੀ ਝੂਠੇ ਪਦਾਰਥਾਂ ਦੇ ਵਿੱਚ ਹੀ ਖਚਿਤ ਹੁੰਦਾ ਹੈ ਝੂਠੇ ਪਦਾਰਥਾਂ ਨੂੰ ਇਕੱਠਿਆਂ ਕਰ

0: ਸਾਧਕ ਜੀ ਤੋਂ ਮਨ ਬਾਣੀ ਸਰੀਰ ਕਰਕੇ ਬਲ ਬਲਿਹਾਰ ਜਾਣਾ ਕਰੀਏ, ਤੁਸੀਂ ਆਪ ਦੇਖੋ ਕਿਸ ਪ੍ਰਕਾਰ ਨਿਰਲੇਪ ਹੋ ਕਰਕੇ ਵਰਤਦੇ ਹੋ। ਇਹ ਜੀਵ ਕਿਵੇਂ ਝੂਠੇ ਪਦਾਰਥਾਂ ਦੇ ਵਿੱਚ ਖਾਚਿਤ ਹੋ ਰਿਹਾ।
1: ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ।
0: ਜਦੋਂ ਬੰਦਾ ਕੂੜ ਕਹਿੰਦੇ ਝੂਠ ਬੋਲਦਾ ਹੈ ਤੇ ਫਿਰ ਉਹਦੇ ਨਾਲ ਕਪਟ ਨੂੰ ਛਲ ਵੱਲ ਵੀ ਕਰਨੇ ਪੈਂਦੇ ਨੇ। ਇੱਕ ਝੂਠ ਨੂੰ ਛਪਾਉਣ ਵਾਸਤੇ ਲੱਖਾਂ ਝੂਠ ਬੋਲਦਾ ਹੈ, ਫਿਰ ਕਪਟੀ ਜਿਹੜਾ ਛਲੀਆ ਬਣ ਜਾਂਦਾ ਵੀ ਕਿਸੇ ਨੂੰ ਪਤਾ ਨਾ ਲੱਗੇ। ਕੂੜ ਕਪਟ ਕਮਾਵੋ, ਇਸ ਤਰ੍ਹਾਂ ਛਲ ਤੇ ਕੂੜ ਝੂਠ ਨੂੰ ਕਮਾਉਂਦਾ ਕਮਾਈ ਕਰਦਾ, ਇਹਦਾ ਫਲ ਕੀ ਹੋਵੇਗਾ। ਮਹਾਂ ਦੁੱਖ ਪਾਵੋ, ਮਹਾਂ ਦਾ ਅਰਥ ਮਹਾਨ ਦੁੱਖ। ਸਭ ਤੋਂ ਵੱਡਾ ਭਾਰੀ ਮਹਾਨ ਦੁੱਖ ਕੁੰਭੀ ਨਰਕ ਦਾ ਮੰਨੇ। ਜਿਵੇਂ ਕੁੰਭ ਨਾਮ ਹੁੰਦਾ ਘੜੇ ਦਾ, ਘੜੇ ਵਿੱਚ ਕੋਈ ਜੀਵ ਡਿੱਗ ਪਵੇ, ਕੋਈ ਕੀੜਾ ਮਕੌੜਾ ਡਿੱਗ ਪਵੇ, ਉਹਨੂੰ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ, ਕਿਉਂਕਿ ਘੜਾ ਉੱਪਰੋਂ ਤੰਗ ਹੁੰਦਾ, ਵਿਚਕਾਰਿਓਂ ਖੁੱਲ੍ਹਾ ਹੁੰਦਾ ਤੇ ਹੇਠੋਂ ਫਿਰ ਡੂੰਘਾ ਹੁੰਦਾ। ਕਿਉਂ ਜਿਹੜਾ ਕੁੰਭੀ ਨਰਕ ਵਿੱਚ ਡਿੱਗ ਪੈਂਦਾ ਉਹਨੂੰ ਨਿਕਲਣਾ ਬੜਾ ਮੁਸ਼ਕਲ ਬਣ ਜਾਂਦਾ, ਉਹ ਤੇ ਸਤਿਗੁਰੂ ਕਿਰਪਾ ਕਰਨ। ਅਕਾਲ ਪੁਰਖ ਪਰਮਾਤਮਾ ਆਪ ਕਿਰਪਾ ਕਰੇ ਤੇ ਕਾਢੀ ਨਰਕ ਤੇ ਧੂ ਸਤਿਗੁਰੂ ਨਰਕਾਂ ਚੋਂ ਵੀ ਕੱਢ ਲੈਂਦੇ ਨੇ। ਤੇ ਸਾਧ ਸੰਗਤ ਜੀ, ਇਸ ਪ੍ਰਕਾਰ ਕੂੜ ਝੂਠਾ ਬੰਦਾ ਕਪਟੀ ਛਲੀਆ ਜਿਹੜਾ ਇਹਦੀ ਕਮਾਈ ਕਰਦਾ।

ਉਜੜ ਦਾ ਅਰਥ ਉਜਾੜ ਵਰਗਾ ਹੈ। ਉਜੜਿਆ ਹੋਇਆ ਸਾਧ ਸੰਗਤ ਦੀ ਇਹ ਸੰਸਾਰ ਦਾ ਜਿਹੜਾ ਜੰਗਲਾਂ ਵਰਗਾ ਰਸਤਾ, ਇਹਦੇ ਵਿੱਚ ਗਵਾਰੀ ਜਿਹੜੇ ਬੇਸਮਝ ਮੂਰਖ ਜੀਵ ਹਨ ਉਹ ਪੰਥ ਭਰਮੇ ਰਸਤੇ ਵਿੱਚ ਹੀ ਘੁੰਮਦੇ ਫਿਰਦੇ ਨੇ। ਜਿਵੇਂ ਕੋਈ ਬੇਸਮਝ ਬੰਦਾ ਜੰਗਲ ਦੇ ਵਿੱਚ ਜਾ ਕੇ ਵੜ ਜਾਵੇ ਤੇ ਉਹਨੂੰ ਸਮਝ ਹੀ ਨਾ ਹੋਵੇ, ਨਾ ਚੰਦਰਮਾ ਦਾ ਪਤਾ ਲੱਗੇ, ਨਾ ਸੂਰਜ ਕਿੱਧਰੋਂ ਚੜ੍ਹਦਾ ਤੇ ਛੁਪਦੀ ਦਾ ਪਤਾ ਨਾ ਲੱਗੇ ਕਿੱਧਰ ਨੂੰ ਛੁਪਦੀ ਹੈ। ਜੇ ਸਿਆਣਾ ਹੋਵੇਗਾ ਤੇ ਥੋੜਾ ਬਹੁਤਾ ਇਸ ਤਰ੍ਹਾਂ ਤਾਰਿਆਂ ਦਾ ਹਿਸਾਬ ਲਾ ਲਵੇਗਾ ਵੀ ਧਰੂਮ ਤਾਰਾ ਇੱਧਰ ਟਿਕਿਆ ਹੁੰਦਾ, ਚੰਦਰਮਾ ਇੱਧਰੋਂ ਚੜ੍ਹਦਾ ਇੱਧਰ ਛੁਪਦਾ ਹੈ ਜੇ ਰਾਤ ਨੂੰ ਗੁਆਚ ਜਾਵੇ, ਤੇ ਸੂਰਜ ਦਾ ਕਿੱਧਰੋਂ ਚੜ੍ਹਨਾ ਕਿੱਧਰ ਛੁਪਣਾ ਇੰਨਾ ਕੋ ਗਿਆਨ ਹੋਵੇ ਬੰਦਾ ਸਮਝਦਾਰ ਹੋਵੇਗਾ। ਜੇ ਇੰਨਾ ਵੀ ਪਤਾ ਨਾ ਹੋਵੇ ਤੇ ਫਿਰ ਉਹ ਮੂਰਖ ਬੰਦਾ ਉਸ ਉਜਾੜ ਦੇ ਵਿੱਚ ਹੀ ਭਰਮ ਘੁੰਮੀ ਜਾਂਦਾ ਘੁੰਮੀ ਜਾਂਦਾ, ਕਦੇ ਉਹਨੂੰ ਸਾਧ ਸੰਗਤ ਰਸਤਾ ਨਹੀਂ ਮਿਲਦਾ। ਇਸੇ ਪ੍ਰਕਾਰ ਇਹ ਜਿਹੜਾ ਜੀਵ ਹੈ ਸੰਸਾਰ ਰੂਪੀ ਉਜਾੜ ਦੇ ਵਿੱਚ ਆਇਆ ਹੋਇਆ, ਅਨੇਕਾਂ ਤਰ੍ਹਾਂ ਦਾ ਧਰਮ ਇਹਦੇ ਮਨ ਵਿੱਚ ਪਿਆ ਹੋਇਆ, ਗਵਾਰ ਬੇਸਮਝ ਹੋਣ ਕਰਕੇ ਵੱਖੋ ਵੱਖਰੇ ਰਸਤਿਆਂ 'ਚ ਘੁੰਮੀ ਜਾਂਦਾ, ਕਦੇ ਕਿਸੇ ਦੀ ਆਰਾਧਨਾ ਕਦੇ ਕਿਸੇ ਦੀ ਪੂਜਾ ਵਿੱਚ ਲੱਗ ਗਿਆ, ਇੱਕ ਪਰਮਾਤਮਾ ਨੂੰ ਛੱਡ ਕਰਕੇ ਦਰ ਦਰ ਤੇ

0: ਸਿੱਖ ਵਿਆਪਕ ਸਰੂਪ ਗੁਰੂ ਨਾਨਕ ਸਾਹਿਬ ਨੂੰ ਮਿਲਾ ਦਿੰਦਾ ਪਰਮਾਤਮਾ, ਪੂਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਲਾਪ ਕਰਵਾ ਦਿੰਦਾ ਜਦੋਂ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਵਰਤ ਜਾਵੇ।
1: ਜਨਮ ਜਨਮ ਦੇ ਵਿਛੜੇ ਜਨ ਮੇਲੇ,
0: ਜਨਮਾਂ ਜਨਮਾਂਤਰਾਂ ਦੇ ਜਿਹੜੇ ਵਿਛੜੇ ਹੁੰਦੇ ਨੇ ਜੀਵ, ਉਹਨਾਂ ਨੂੰ ਜਨ ਆਪਣੇ ਦਾਸ ਆਪਣੇ ਸੇਵਕ ਬਣਾ ਕੇ ਸਤਿਗੁਰੂ ਮੇਲ ਲੈਂਦੇ ਸਰੂਪ ਦੇ ਵਿੱਚ।
1: ਨਾਨਕ ਸਹਿਜ ਸੁਭਾਏ,
0: ਉਹਨਾਂ ਗੁਰੂ ਪਿਆਰਿਆਂ ਨੂੰ ਜਿਹੜਾ ਸਹਿਜ ਨਿਰ ਯਤਨ ਹੀ ਪਰਮਾਤਮਾ ਦੇ ਵਿੱਚ ਮਿਲਣਾ ਹੁੰਦਾ, ਸੋ ਭਾਏ ਸ੍ਰੇਸ਼ਟ ਉਹਨਾਂ ਦੇ ਅੰਦਰ ਭਾਏ ਪ੍ਰਕਾਸ਼ ਹੋ ਜਾਂਦਾ ਗਿਆਨ ਦਾ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਵਿੱਚ ਉਹਨਾਂ ਦੀ ਅਭੇਦਤਾ ਬਣ ਜਾਂਦੀ ਹੈ।
1: ਆਇਆ ਲਗਨ ਗੁਣਾਏ,
0: ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇੱਥੇ ਹੁਣ ਵਿਆਹ ਦੇ ਕਾਰਜ ਦਾ ਜਿਹੜਾ ਸਾਧ ਸੰਗਤ ਅਲੰਕਾਰ ਇੱਥੇ ਸਮਝਾਉਂਦੇ ਨੇ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਬੱਚੇ ਤੇ ਬੱਚੀ ਦੇ ਕੋਈ ਵਿਆਹ ਦੇ ਦਿਨ ਰੱਖੇ ਜਾਂਦੇ ਤੇ ਲੋਕ ਪੰਡਤਾਂ ਦੇ ਕੋਲ ਜਾਂਦੇ ਸਨ ਵੀ ਪੰਡਿਤ ਜੀ ਦੱਸੋ ਕਿਹੜਾ ਦਿਨ ਕਿਹੜਾ ਮਹੂਰਤ ਲਗਨ ਸ਼ਗਨ ਕਿਹੜਾ ਚੰਗਾ ਹੋਵੇਗਾ। ਉਹ ਫਿਰ ਉਸ ਵੇਲੇ ਸਾਰੀ ਜਿਹੜੀ ਸੀ ਸਾਧ ਸੰਗਤ ਪੱਤਰੀ ਖੋਲਦੇ ਸਨ, ਫਿਰ ਉਹਦੇ ਵਿੱਚੋਂ ਜਨਮ ਕੁੰਡਲੀਆਂ ਕੱਢਿਆ ਕਰਦੇ, ਟੀਵੀ ਬਣਾਉਂਦੇ ਤੇ ਸਾਰਾ ਕੁਝ ਵੇਖ ਕਰਕੇ ਫਿਰ ਉਹ ਇੱਕ ਦਿਨ ਨਿਸ਼ਚਿਤ ਕਰ ਦਿੰਦੇ ਸੀ ਤੇ ਜਿਹੜਾ ਦਿਨ ਵਿਆਹ ਦਾ ਰੱਖਿਆ ਜਾਂਦਾ ਉਹਨੂੰ ਲਗਨ ਕਹਿੰਦੇ ਸਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਜਿਹੜਾ ਅਲੰਕਾਰ ਵਿਆਹ ਦਾ ਲਗਨ ਸ਼ਗਨ ਦਾ ਸਾਨੂੰ ਸਿੱਖਾਂ ਨੂੰ ਕੀ ਇਹਦੇ ਵਿੱਚ ਸਮਝਾਉਣਾ ਕੀਤਾ ਕਿ ਜੀਵ ਰੂਪ ਜਿਹੜੀ ਇਸਤਰੀ ਹੈ ਇਹ ਬੱਚੀ ਹੈ, ਇਹਦਾ ਪਤੀ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਸ਼ਾਦੀ ਹੋਣੀ ਹੈ ਜੀਵ ਦੀ ਪਰਮਾਤਮਾ ਦੇ ਨਾਲ, ਪਰਮੇਸ਼ਰ ਦੇ ਨਾਲ ਜਾ ਕੇ ਮਿਲਣਾ ਜੀਵ ਨੇ, ਫਿਰ ਉਹਦਾ ਮਿਲਣ ਦਾ ਦਿਨ ਕਿਹੜਾ ਹੋਵੇਗਾ। ਉਹ ਇੱਥੇ ਸਿੱਖਿਆ ਦਿੱਤੀ ਕਹਿੰਦੇ ਆਇਆ ਲਗਨ ਗਣਾਏ, ਤੇ ਉੱਧਰ ਤਾਂ ਪੰਡਿਤ ਵਾਚਦੇ ਨੇ ਜਿਹੜੀਆਂ ਪੱਤਰੀਆਂ, ਇੱਧਰ ਪੰਡਿਤ ਜਿਹੜੇ ਕੌਣ ਨੇ ਸਤਿਗੁਰੂ ਜੀ ਹਨ, ਸੋ ਪੰਡਿਤ ਜੋ ਤੇਹਾਂ ਗੁਣਾਂ ਕੀ ਪੰਡ ਉਤਾਰੇ, ਤਿੰਨ ਗੁਣ ਕਿਹੜੇ ਰਜੋ ਤੇ ਤਮੋ ਤੇ ਸਤੋ ਗੁਣ, ਇਹਦੇ ਵਿੱਚ ਦੇਵਤੇ ਵੀ ਵਰਤਦੇ ਨੇ, ਇਹਦੇ ਵਿੱਚ ਸਾਰੇ ਜੀਵ ਵੀ, ਇਹਦੇ ਵਿੱਚ ਦੈਂਤ ਵੀ ਵਰਤਦੇ ਨੇ, ਤਿੰਨਾਂ ਗੁਣਾਂ ਦੀ ਪੰਡ ਜਿਹੜੀ ਕੇਵਲ ਸਤਿਗੁਰੂ ਹੀ ਉਤਾਰ ਸਕਦੇ, ਸਤਿਗੁਰੂ ਤਿੰਨਾਂ ਗੁਣਾਂ ਤੋਂ ਨਿਰਲੇਪ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਐਸੇ ਜਿਹੜੇ ਸਾਡੇ ਸਤਿਗੁਰੂ ਵੀ ਹਨ, ਉਹ ਪੰਡਿਤ ਦੇ ਨਿਆਈ ਜੀਵ ਨੂੰ ਆਇਆ ਲਗਨ ਗਣਾਏ, ਜਿਹੜਾ ਲਗਨ ਵਿਆਹ ਦਾ ਦਿਨ ਹੈ ਉਹ ਗਣਾਏ ਗਿਣ ਕੇ ਦੱਸ ਦਿੰਦੇ ਨੇ ਵੀ ਫਲਾਨੇ ਦਿਨ ਜੀਵ ਤੇਰਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਮੇਲ ਹੋ ਜਾਣਾ, ਤੇਰੀ ਸ਼ਾਦੀ ਪਰਮਾਤਮਾ ਬ੍ਰਹਮ ਸਰੂਪ ਦੇ ਨਾਲ ਹੋ ਜਾਣੀ, ਤੂੰ ਪਰਮਾਤਮਾ ਵਿੱਚ ਜਾ ਕੇ ਮਿਲ ਜਾਣਾ ਹੈ। ਆਇਆ ਲਗਨ ਗਣਾਏ, ਤੇ ਇਸ ਪ੍ਰਕਾਰ ਜਿਹੜਾ ਉਹ ਆਇਆ ਪਈਏ ਉਹ ਦਿਨ ਆ ਗਿਆ ਹੈ ਲਗਨ ਸ਼ਾਦੀ ਦਾ, ਜਿਹੜਾ ਗਣਾਏ ਗਿਣਤੀ ਕਰਕੇ ਸਤਿਗੁਰੂ ਪਾਤਸ਼ਾਹ ਨੇ ਜਾਂ ਗੁਰੂ ਦੇ ਪਿਆਰੇ ਜਿਹੜੇ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਠੀ ਮਹਾਂਪੁਰਖ ਨੇ ਪਰਮਾਤਮਾ ਨੂੰ ਹਰ ਜਗ੍ਹਾ ਤੇ ਦੇਖਣ ਵਾਲੇ, ਉਹਨਾਂ ਨੇ ਜਿਹੜਾ ਗਿਣ ਕਰਕੇ ਦੱਸਿਆ ਸੀ
1: ਧੰਨ ਉਮਾਹੀਆ ਮਲ ਰਾਮ ਜੀਓ,
0: ਜਿਵੇਂ ਬੱਚੀ ਦੇ ਹਿਰਦੇ ਵਿੱਚ ਜਦੋਂ ਉਹਦਾ ਲਗਨ ਜਿਹੜਾ ਦੱਸ ਦਿੱਤਾ ਜਾਂਦਾ ਵੀ ਫਲਾਨੀ ਦਿਨ ਤੇਰੀ ਸ਼ਾਦੀ ਹੋਣੀ ਹੈ, ਬੜਾ ਉਹਦੇ ਹਿਰਦੇ ਅੰਦਰ ਉਮਾਹੀਆ ਉਤਸ਼ਾਹ ਹੋ ਜਾਂਦਾ ਵੀ ਮੇਰਾ ਪਤੀ ਨਾਲ ਮਿਲਾਪ ਹੋਵੇਗਾ। ਇੱਧਰ ਜੀਵ ਰੂਪ ਜਿਹੜੀ ਇਸਤਰੀ ਹੈ, ਜਦੋਂ ਗੁਰੂ ਨੇ ਗੁਰੂ ਦੇ ਪਿਆਰੇ ਤੱਤ ਵੇਖੇ ਜਿਹੜੇ ਨੇ, ਉਹਨਾਂ ਨੇ ਦੱਸ ਦਿੱਤਾ ਫਲਾਨੇ ਸਮੇਂ ਤੈਨੂੰ ਗੁਰੂ ਪਰਮਾਤਮਾ ਦਾ ਮਿਲਾਪ ਹੋ ਜਾਣਾ, ਫਿਰ ਉਹ ਜੀਵ ਰੂਪ ਜਿਹੜੀ ਇਸਤਰੀ ਹੈ ਹਿਰਦੇ ਦੇ ਅੰਦਰ ਉਹ ਮਾਹੀਆ ਉਤਸ਼ਾਹਿਤ ਹੋ ਜਾਂਦੀ। ਇਸਤਰੀ ਜਿਹੜੀ ਜਗਿਆਸੂ ਜਿਹੜੀ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, ਉਹਨੂੰ ਦੱਸ ਦਿੱਤਾ ਗੁਰੂ ਸਾਹਿਬ ਨੇ ਵੀ ਇੰਨੇ ਦਿਨਾਂ ਵਿੱਚ ਇੰਨੇ ਸਾਲਾਂ ਤੋਂ ਬਾਅਦ ਇੰਨੀ ਜ਼ਿੰਦਗੀ ਦੇ ਦਿਨ ਤੇਰੇ ਬਾਕੀ ਬਚਦੇ ਹੋਣੇ ਜਦੋਂ ਤੈਨੂੰ ਪਰਮਾਤਮਾ ਮਿਲ ਜਾਣਾ, ਫਿਰ ਹਿਰਦੇ ਵਿੱਚ ਬੜਾ ਉਤਸ਼ਾਹ ਹੋ ਗਿਆ ਉਸ ਦੇ।

0: ਦਾਦਾ ਜਿਹੜਾ ਹੈ ਉਹ ਵੀ ਆ ਕੇ ਬੈਠ ਗਿਆ। ਬੱਚੇ ਬੱਚੀ ਦੇ ਜਿਹੜੇ ਕੋਈ ਫੇਰੇ ਕਰਵਾਏ ਜਾਂਦੇ ਸਨ ਤੇ ਉੱਥੇ ਪੰਡਿਤ ਆਉਂਦੇ ਤੇ ਇਸ ਪ੍ਰਕਾਰ ਦੇ ਨਾਲ ਜਿਹੜਾ ਪਾਧਾ ਆਇਆ ਕਰਦਾ ਸੀ ਤੇ ਪੰਡਿਤ ਸਾਡੇ ਕੌਣ ਨੇ? ਸਾਡੇ ਪੰਡਿਤ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਨੇ। ਤਿੰਨਾਂ ਗੁਣਾਂ ਤੋਂ ਅਤੀਤ ਸਾਨੂੰ ਗੁਰੂ ਸਾਹਿਬ ਨੇ ਕਰਨਾ ਹੈ। ਸਤਿਗੁਰੂ ਪਾਤਸ਼ਾਹ ਦੀ ਸਨਮੁਖ ਆ ਕੇ ਬੈਠ ਕੇ ਜਗਿਆਸੂ ਨੂੰ ਦਰਸ਼ਨ ਹੋ ਗਏ ਤੇ ਪਾਤੇ ਦਾ ਅਰਥ ਜਿਹੜਾ ਗੁਰੂ ਦਾ ਮਾਰਗ ਦੱਸਣ ਵਾਲੇ ਗੁਰਮੁਖ ਨੇ ਬ੍ਰਹਮ ਗਿਆਨੀ ਹਨ। ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿਹਨੂੰ ਚਾਹੁਣ ਅਤੇ ਬ੍ਰਹਮ ਗਿਆਨ ਦਾ ਦੀਵਾ ਬਾਲ ਕੇ ਬ੍ਰਹਮ ਗਿਆਨੀ ਬਣਾ ਸਕਦੇ ਨੇ। ਇਸ ਪ੍ਰਕਾਰ ਜਿਹੜੇ ਪੰਡਿਤ ਸਤਿਗੁਰੂ ਜੀ ਪੰਡੇ ਗੁਰੂ ਦੇ ਪਿਆਰੇ ਗੁਰਸਿੱਖ ਬ੍ਰਹਮ ਗਿਆਨੀ ਆਣ ਆ ਕੇ ਬੈਠ ਗਏ ਹਨ।
1: ਪੱਤੀ ਬਹਿ ਵਾਚਾਈਆ,
0: ਜਿਹੜੀ ਇਸ ਤਰ੍ਹਾਂ ਦੇ ਨਾਲ ਪੱਤੀ ਹੈ, ਪੱਤੀ ਦਾ ਅਰਥ ਜਿਹੜੀ ਕੋਈ ਇਸ ਪ੍ਰਕਾਰ ਉਹ ਪੱਤਰੀ ਵਾਚਦੇ ਨੇ। ਇੱਧਰ ਪੱਤਰੀ ਇਹ ਵੀ ਹੈ, ਸਤਿਗੁਰੂ ਪਾਤਸ਼ਾਹ ਤੇ ਗੁਰੂ ਦੇ ਬ੍ਰਹਮ ਗਿਆਨੀਆਂ ਨੇ ਭਗਤੀ ਵੀ ਪੱਤਰੀ ਵਾਚੀ ਹੈ। ਉਹ ਪੱਤਰੀ ਦੇ ਵਿੱਚ ਸਭ ਕੁਝ ਵੇਖ ਕੇ ਦੱਸਦੇ ਨੇ, ਗੁਰਮੁਖ ਪਿਆਰੇ ਪਰਮਾਤਮਾ ਦੀ ਭਗਤੀ ਵਿੱਚੋਂ ਦੱਸਦੇ ਨੇ ਵੀ ਜਿਹੜੀ ਭਗਤੀ ਹੈ ਇਹ ਤਾਂ ਕਾਮ ਧਿਨ ਗਏ ਵਰਗੀ ਹੈ, ਇੱਛਾ ਪੂਰਕ ਸਰਬ ਸੁੱਖ ਦਾਤਾ ਹਾਰੇ ਜਾ ਕੇ ਵਸ ਹੋ ਕਾਮ ਧਿਨਾ। ਜੇ ਭਗਤੀ ਕਰੇਗਾ ਮਾਇਆ ਤੋਂ ਨਿਰਵੇਕ ਹੋ ਜਾਣਾ, ਜੇ ਭਗਤੀ ਕਰੇਗਾ ਸੰਸਾਰ ਤੋਂ ਮੁਕਤ ਹੋ ਜਾਣਾ, ਜੇ ਭਗਤੀ ਕਰੇਗਾ ਗਿਆਨ ਵਿੱਚ ਟਿਕ ਜਾਵੇਗਾ, ਜੇ ਭਗਤੀ ਕਰੇਗਾ ਮੁਕਤੀ ਲੈ ਲਵੇਗਾ, ਭਗਤੀ ਕਰੇਗਾ ਤੈਨੂੰ ਰਸ ਬਣ ਜਾਵੇਗਾ। ਸਾਰਾ ਕੁਝ ਭਗਤੀ ਵਿੱਚ ਹੀ ਮਿਲਦਾ ਹੈ। ਇਸ ਕਰਕੇ ਜਿਹੜੇ ਤਤ ਵੇਤੇ ਮਹਾਂਪੁਰਖ ਨੇ ਸਤਿਗੁਰੂ ਜੀ ਹਨ, ਉਹ ਪੱਤਰੀ ਕਿਹੜੀ ਵਾਚਦੇ ਨੇ? ਭਗਤੀ ਦੀ ਪੱਤਰੀ।

ਸਤਿਗੁਰੂ ਪਾਤਸ਼ਾਹ ਦੇ ਸਨਮੁਖ ਬੈਠ ਕਰਕੇ ਪੂਰਨ ਤੱਤ ਦੇਤੇ ਗੁਰਮੁਖਾਂ ਨੇ ਮਹਾਤਮਾ ਬ੍ਰਹਮ ਗਿਆਨੀ ਸੰਤ ਜਨਾਂ ਨੇ ਐਸੀ ਪੱਤਰੀ ਭਗਤੀ ਦੀ ਵਾਚਨਾ ਕੀਤੀ, ਭਗਤੀ ਦੀ ਵਿਚਾਰ ਕੀਤੀ ਵੀ ਭਗਤੀ ਕਰਕੇ ਦੇਖੋ ਕਿੰਨੇ ਮੁਕਤ ਹੋ ਗਏ ਨੇ, ਭਗਤੀ ਕਰਕੇ ਅੱਜ ਕਿੰਨਿਆਂ ਨੂੰ ਮੁਕਤੀ ਮਿਲਦੀ, ਕੱਲ ਨੂੰ ਪਤਾ ਨੀ ਇਸ ਭਗਤੀ ਨੇ ਕਿੰਨਿਆਂ ਨੂੰ ਮੁਕਤੀ ਦੇਣੀ ਹੈ। ਜਦੋਂ ਐਸੀ ਭਗਤੀ ਰੂਪੀ ਪੱਤਰੀ ਨੂੰ ਬਚਾਈ ਵਾਚਨਾ ਕੀਤਾ ਮਨ ਬੱਜੀ ਵਧਾਈ। ਜਿਹੜੀ ਸਾਹਮਣੇ ਜਗਿਆਸੂ ਰੂਪ ਇਸਤਰੀ ਬੈਠੀ ਸੀ ਉਹਦੇ ਮਨ ਵਿੱਚ ਵਧਾਈਆਂ ਖੁਸ਼ੀਆਂ ਪ੍ਰਗਟ ਹੋ ਗਈਆਂ ਵੀ ਦੇਖੋ ਕਿੰਨੇ ਭਗਤ ਨਿਰਲੇਪ ਹੋ ਗਏ, ਮਾਇਆ ਤੋਂ ਪਰਮਾਤਮਾ ਵਿੱਚ ਭਗਤੀ ਕਰਕੇ ਮਿਲੇ ਨੇ, ਅੱਜ ਮੇਰੇ ਤੇ ਵੀ ਗੁਰੂ ਕਿਰਪਾ ਕਰਨ ਲੱਗੇ, ਮੈਨੂੰ ਭਗਤੀ ਦੀ ਦਾਤ ਸਤਿਗੁਰੂ ਦੇਣ ਲੱਗੇ ਨੇ ਤੇ ਮੇਰਾ ਜੀਵਨ ਵੀ ਸਫਲਾ ਹੋਵੇਗਾ। ਇਸ ਤਰ੍ਹਾਂ ਸੁਣ ਕਰਕੇ

ਨਹੀਂ ਸੁਣਿਆ ਭਗਤੀ ਕਰਕੇ ਤੈਨੂੰ ਮਿਲੇਗਾ ਕੀ ਮੇਰਾ ਸੱਜਣ ਜਿਹੜਾ ਜਨਮਾਂ ਜਨਮਾਂਤਰਾਂ ਦਾ ਮਿੱਤਰ ਪਰਮਾਤਮਾ ਵਾਹਿਗੁਰੂ ਉਹ ਆ ਕਰਕੇ ਮੈਨੂੰ ਪ੍ਰਾਪਤ ਹੋਣਾ ਮੇਰੇ ਘਰ ਹਿਰਦੇ ਦੇ ਅੰਦਰ ਆ ਕੇ ਪਰਮਾਤਮਾ ਨੇ ਰਿਦੇ ਰੂਪ ਵਿਹੜੇ ਵਿੱਚ ਆਪਣੇ ਚਰਨ ਪਾ ਦੇਣੇ ਨੇ ਇਸ ਕਰਕੇ ਜੀਵ ਰੂਪ ਇਸਤਰੀ ਨੂੰ ਬੜੀਆਂ ਖੁਸ਼ੀਆਂ ਬਣ ਗਈਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਦੋਂ ਜਗਿਆਸੂ ਰੂਪ ਇਸਤਰੀ ਨੇ ਸੋਨਿਆਂ ਦੇ ਘਰ ਦੇ

ਤਤ ਵੇਤੇ ਸੀ ਮਹਾਂਪੁਰਖ ਆਏ ਸੀ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਤੇ ਗਿਆਨੀ ਦਾ ਅਰਥ ਜਿਹੜੇ ਗਿਆਨ ਅਵਸਥਾ ਵਿੱਚ ਟਿਕੇ ਹੋਏ ਬ੍ਰਹਮ ਗਿਆਨੀ ਮਹਾਂਪੁਰਖ ਸਨ ਤੇ ਉਹ ਆ ਕਰਕੇ ਬਹਿ ਮਤਾ ਪਕਾਇਆ ਉਹਨਾਂ ਸਾਰਿਆਂ ਨੇ ਮਤਾ ਪਕਾ ਲਿਆ ਸਲਾਹ ਕਰ ਲਈ ਵੀ ਇਹ ਜਿਹੜੇ ਭਗਤੀ ਤੋਂ ਬਿਨਾਂ ਖਹਿੜਾ ਨਹੀਂ ਛੁੱਟਣਾ ਇਹ ਭਗਤੀ ਨਾਲ ਹੀ ਇਸ ਜੀਵ ਦੇ ਕਲਿਆਣ ਹੋਣੀ ਹੈ ਇਸ ਭਗਤੀ ਕਰਕੇ ਹੀ ਉਹ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋਣਾ ਇਹ ਐਸੇ ਜਿਹੜੇ ਗੁਣੀ ਗੁਣਾਂ ਵਾਲੇ ਤੇ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਬੈਠ ਕਰਕੇ

ਗੱਲ ਹੁੰਦੀ ਜੇਕਰ ਕੋਈ ਦੁੱਧ ਵਿੱਚ ਪਾਣੀ ਪਾ ਕੇ ਹੰਸ ਦੇ ਅੱਗੇ ਰੱਖ ਦੇਵੇ, ਜਦੋਂ ਚੁੰਝ ਕੇ ਪਾਉਂਦੇ ਨੇ ਕੱਚੀ ਲੱਸੀ ਦੇ ਵਿੱਚ ਤੇ ਦੁੱਧ ਫਟ ਕੇ ਫੁੱਟਾਂ ਬਣ ਜਾਂਦਾ ਤੇ ਪਾਣੀ ਵੱਖਰਾ ਹੋ ਜਾਂਦਾ ਤੇ ਫੁੱਟਾਂ ਨੂੰ ਖਾ ਲੈਂਦੇ ਪਾਣੀ ਛੱਡ ਦਿੰਦੇ ਨੇ। ਇਸੇ ਤਰ੍ਹਾਂ ਤਤ ਮਿਥਿਆ ਦੀ ਵਿਵੇਚਨ ਵਾਦੀ ਮਹਾਂਪੁਰਖ ਗੁਰਮੁਖ ਪਿਆਰੀਆਂ ਦੀ ਸੁਰਤ ਰੂਪ ਜਿਹੜੀ ਚੁੰਝ ਹੁੰਦੀ ਜਦੋਂ ਦੁਨੀਆਂ ਵਿੱਚ ਪਾਉਂਦੇ ਨੇ ਪਦਾਰਥਾਂ ਨੂੰ ਪਾਣੀ ਵਾਂਗ ਨਿਕੰਮੇ ਜਾਣ ਕੇ ਛੱਡ ਦਿੰਦੇ, ਪਰਮਾਤਮਾ ਦੇ ਨਾਮ ਨੂੰ ਗ੍ਰਹਿਣ ਕਰ ਲੈਂਦੇ ਨੇ, ਇਹਨੂੰ ਤਤ ਮਿਥਿਆ ਦੇ ਵਿਵੇਚਨ ਵਾਦੀ ਕਿਹਾ ਜਾਂਦਾ। ਫੇਰੇ ਤਤ ਦਵਾਏ, ਇਸ ਤਰ੍ਹਾਂ ਤਤ ਮਿਥਿਆ ਦੇ ਵਿਵੇਚਨ ਵਾਦੀ ਜਿਹੜੇ ਬਣਾ

ਸਹਿਜ ਜਗਿਆਸੂ ਰੂਪ ਇਸਤਰੀ ਨੇ ਕਿਸ ਤਰ੍ਹਾਂ ਦਾ ਪਤੀ ਪਰਮਾਤਮਾ ਵਾਹਿਗੁਰੂ ਪਾ ਲਿਆ, ਸਤਿਗੁਰੂ ਕਹਿੰਦੇ ਬਾਹਰ ਪਾਇਆ ਪੁਰਖ ਅਗਮ ਅਗੋਚਰ। ਉਹ ਜਿਹੜਾ ਪਤੀ ਪਰਮਾਤਮਾ ਪੁਰਖ ਸਾਰਿਆਂ ਵਿੱਚ ਪੂਰਿਆ ਹੋਇਆ, ਅਗਮ ਕਹਿੰਦੇ ਉਹ ਗਮਤਾ, ਮਨ ਦੀ ਗਮਤਾ ਕਰਕੇ ਉੱਥੇ ਤੱਕ ਜਾਇਆ ਨਹੀਂ ਜਾਂਦਾ, ਮਨ ਦੀ ਗਮਤਾ ਤੋਂ ਪਰੀ ਹੈ।

0: ਮਹਾਨ ਪਰਮਾਤਮਾ ਦੀ ਕਿਰਤਨ ਨਾਮ ਕਥੇ ਤੇਰੇ ਜਿਹਵਾ ਸਤ ਨਾਮ ਤੇਰਾ ਪਰਾ ਪੂਰਵ ਲੈ। ਕਿਹੜਾ ਕਿਹੜਾ ਪਰਮਾਤਮਾ ਦਾ ਨਾਮ ਲਈਏ, ਨਾਮ ਵੀ ਨਵੇਂ ਨੇ, ਸਰੂਪ ਵੀ ਨਵੇਂ ਤੋਂ ਨਵਾਂ ਪਰਮਾਤਮਾ ਦਾ, ਜਿਹੋ ਜੀ ਭਾਵਨਾ ਉਸ ਤਰ੍ਹਾਂ ਦੇ ਦਰਸ਼ਨ ਹੋ ਜਾਂਦੇ ਨੇ। ਤੇ ਪਰਮੇਸ਼ੁਰ ਵਾਹਿਗੁਰੂ ਦੇ ਕੌਤਕ ਵੀ ਨਵੇਂ ਤੋਂ ਨਵੇਂ ਹਨ। ਤੇ ਇਸ ਤਰ੍ਹਾਂ ਦੇ ਨਾਲ ਸਾਤ ਨਾਵਤਾਂ ਨੇ ਬਾਲ ਸਿਖਾਈ, ਬਾਲਕ ਅਵਸਥਾ ਤੋਂ ਲੈ ਕੇ ਮਾਤਾ ਦੇ ਉਦਰ ਤੋਂ ਲੈ ਕੇ ਜਿਹੜਾ ਜੀਵ ਦਾ ਸਿਖਾਈ ਮਿੱਤਰ ਬਣਿਆ ਹੋਇਆ।
1: ਨਾਨਕ ਕਿਰਪਾ ਕਰਕੇ ਮਿਲੇ
0: ਸ਼ਬਦ ਦੀ ਅੰਤਲੀ ਪੰਗਤੀ ਵਿੱਚ ਗੁਰੂ ਰਾਮਦਾਸ ਮਹਾਰਾਜ ਸਿੱਖਿਆ ਦਿੰਦੇ।

ਪਰਮਾਤਮਾ ਵਾਹਿਗੁਰੂ ਤੋਂ ਵਿਛੜ ਕਹੀਏ ਦੂਰ ਹੋ ਕਰਕੇ ਕਦੇ ਨਾ ਜਾਈ, ਕਦੇ ਕਿਸੇ ਜੂਨੀ ਵਿੱਚ ਨਹੀਂ ਜਾਂਦਾ। ਪਰਮਾਤਮਾ ਤੋਂ ਦੂਰ ਹੋ ਕੇ ਜੂਨਾਂ ਵਿੱਚ ਬੰਦਾ ਜੰਮਦਾ ਤੇ ਮਰਦਾ, ਦੁੱਖ ਸੁੱਖ ਭੋਗਦਾ ਹੈ। ਜਿਨ੍ਹਾਂ ਤੇ ਕਿਰਪਾ ਕਰਕੇ ਪਰਮੇਸ਼ਵਰ ਸਰੂਪ ਵਿੱਚ ਭੇਦ ਕਰ ਲੈਂਦਾ, ਉਹ ਮੁੜ ਕੇ ਨਾ ਆਉਣ ਵਿੱਚ ਨਾ ਜਾਣ ਵਿੱਚ ਪਰਮਾਤਮਾ ਦੇ ਵਿੱਚ ਹੀ ਭੇਦ ਹੋ ਜਾਂਦੇ ਹਨ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਅੱਜ ਪਾਵਨ ਸ੍ਰੀ ਮੁਖ ਵਾਕ ਦੇ ਦੁਆਰਾ ਸਾਨੂੰ ਬਖਸ਼ਿਆ ਹੈ। ਸ਼ਬਦ ਲਮੇਰਾ, ਕੁਝ ਅੰਤਰੀਵ ਭਾਵ ਜ਼ਿਆਦਾ ਹੋਣ ਕਰਕੇ ਸਮਾਂ ਜ਼ਿਆਦਾ ਲੱਗ ਗਿਆ, ਇਸ ਕਰਕੇ ਅੱਜ ਆਪਾਂ ਇੱਥੇ ਹੀ ਸਤਿਗੁਰੂ ਪਾਤਸ਼ਾਹ ਦੇ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਕਰਕੇ ਹੀ ਸੰਪੂਰਨਤਾ ਕਰੀਏ। ਬੇਅੰਤ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਅਨੇਕਾਂ ਹੀ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖਿਮਾ ਬਖਸ਼ਣੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ

ਆਈਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਤੇਰਾ ਕੀਤਾ ਕੇਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੋਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀਂ ਕੋਏ।

ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਾਸਮ ਬਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਵਾਜ ਸਨਾਤ। ਰਾਗ ਗੋਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਖੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵੜ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਹੋ ਪਾਏ, ਤਾਖਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡਿਆ ਵੈ ਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ। ਤਿੰਨ ਕਵਣ ਖਲਾ

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੁ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਸੈ ਹੋਈ ਸਹਾਇ। ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ। ਜਿਸ ਡਿੱਠੈ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ।

ਮੁਕਤਿਆਂ ਹਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ।

ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ।

ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਸਿਰ ਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹੇ ਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇਓਟਿਆਂ ਦੀ ਓਟ ਧੰਨ ਧੰਨ

ਜਨਮ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋ

ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੇਖਾਂ ਪੜ੍ਹਦੇ ਸੁਣਦੇ ਸਰਬੱਤ।

0: ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਰ ਪ੍ਰਭ ਤੇਰੇ ਕੀਤੇ ਗਨੋ ਅਸੰਖ, ਆਵਗਣ ਮੇਰਿਆ ਅਸੰਖ ਆਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਏ। ਮੋਹ ਮਗਨ ਬਿਕਰਾਲ ਮਾਇਆ, ਤੋ ਪ੍ਰਸਾਦੀ ਭੁੱਲੀਏ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਫੇਰਿਆ। ਅਸੀਂ ਖਤੇ ਬਹੁਤ ਕਮਾਵ ਦੇ, ਅੰਤ ਨਾ ਪਾਰਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਾਂ ਪਾਪੀ ਬੜ ਗੁਣ ਹੈ ਗਾਰ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਪਰਿਆਰੇ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤ ਬਹੁ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ,

ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ।

हमरी बेदन तू जानता साह, अवर किया जाने कोई।